ਪੌੜ ਜਿਤ ਸੇਵਿਆ ਸੁਖ ਪਾਈਏ ਸੋ ਸਾਹਿਬ ਦਾ ਸਵਾਲੀ ਹੈ। ਜਿਤ ਕੀਤਾ ਪਾਈਆ ਆਪਣਾ ਸਾ ਕਾਲ ਬਰੀ ਕੋ ਕਾਲੀ ਹੈ। ਮੰਦਾ ਮੂਲ ਨਾ ਕੀਚੇ ਦੇਹ ਲੰਮੀ ਨਦਰ ਨਿਹਾਲੀ ਹੈ। ਜੋ ਸਾਹਿਬ ਨਾਲ ਨਹਾਰੀਏ ਤੇ ਵੇਹਾ ਪਾਸਾ ਢਾਲੀ ਹੈ। ਕਿਛ ਲਾਹੇ ਉੱਪਰ ਘਾਲੀ

ਸਾਹਿਬ ਸਦੀਕ ਨੂੰ ਚੱਲੇ ਕਹੀ ਬਣੇ ਅਰਦਾਸ ਕੂੜ ਕਮਾਣੇ ਕੂੜੋ ਹੋਵੇ ਨਾਨਕ ਸਿਫਤ ਵਿਕਾਸ ਮਹੱਲਾ ਦੂਜਾ ਨਾਲ ਆਣੇ ਦੋਸਤੀ ਬੜਾ ਰੁਸਿਓ ਨੇ ਪਾਣੀ

ਪੌੜੀ ਨਾਨਕ ਅੰਤਨ ਜਾਪਣੀ ਹਰ ਤਾਂ ਕੇ ਪਾਰਾਵਾਰ ਆਪ ਕਰਾਏ ਸਾਖਤੀ ਫਰਿਆਬ ਕਰਾਏ ਮਾਰ ਇੱਕ ਨਾ ਗਲੀ ਜੰਜੀਰੀਆਂ ਤੁਰੀ ਚੜੇ ਬਿਸਿਆਰ ਆਪ ਕਰਾਏ ਕਰੇ ਆਪ ਹੋਂ ਕੈਸਿਓ ਕਰੀ ਪੁਕਾਰ ਨਾਨਕ ਕਰਨਾ ਜਿਨ ਕੀਆ ਫਿਰ ਤੁਸੀਂ ਹੀ ਕਰਨੇ ਸਾਰ।

0: ਹੁਣ ਤੁਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਸਟੂਡੀਓ ਦੀ ਘੜੀ ਮੁਤਾਬਕ ਇਸ ਵੇਲੇ ਸਵੇਰ ਦੇ 6 ਵੱਜ ਰਹੇ ਨੇ। ਹੁਣ ਸੁਣਦੇ ਹਾਂ ਹਿੰਦੀ 'ਚ ਸਮਾਚਾਰ।
1: ਨਮਸਕਾਰ, आकाशवाणी समाचार के साथ मैं नवीन सक्सेना।

0: ਇਹ ਅਹਿਸਾਸ ਹੋਣਾ ਕਿ ਤੁਸੀਂ ਅਗਿਆਨੀ ਹੋ, ਇਹੀ ਗਿਆਨ ਵੱਲ ਵੱਧਦਾ ਇੱਕ ਮਹਾਨ ਕਦਮ ਹੈ।
1: ਇਹ ਸੀ ਅੱਜ ਦਾ ਗਿਆਨ ਅੰਮ੍ਰਿਤ। ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਆਹੁਣ ਸੁਣਦੇ ਹਾਂ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ।

0: ਹੁਣੇ ਤੁਸੀਂ ਭਗਤੀ ਸੰਗੀਤ ਦਾ ਪ੍ਰੋਗਰਾਮ ਸੁਣ ਰਹੇ ਸੀ ਆਰਾਧਨਾ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਏ। ਆ ਹੁਣ ਸੁਣਦੇ ਹਾਂ ਪ੍ਰੋਗਰਾਮ ਖੇਤੀਬਾੜੀ।
1: ਖੇਤੀਬਾੜੀ

0: ਤਕੜਾ ਸ਼ੁਕਰ ਮਾਲਕ ਦਾ, ਜਿੱਦਾਂ ਵੀ ਕਹਿੰਦੇ ਹੁੰਦੇ ਆ ਮਾਲਕ ਰੱਖੇ ਸੰਧੂ ਸਾਹਿਬ, ਉਦਾਂ ਬੰਦੇ ਨੂੰ ਰਹਿਣਾ ਚਾਹੀਦਾ ਹੈ। ਪਰ ਇੱਕ ਗੱਲ ਖਾਸ ਤੌਰ 'ਤੇ ਜਿਹੜੀ ਧਿਆਨ ਦੇਣ ਵਾਲੀ ਇਹ ਹੈ ਕਿ ਆਪਣਾ ਕਿਸਾਨੀ ਦਾ ਕੰਮ ਹੈ, ਜ਼ਿਮੀਂਦਾਰਾ ਆਪਣਾ ਕੰਮ ਹੈ, ਕਿਉਂਕਿ ਜ਼ਿਮੀਂਦਾਰੀ ਦੇ ਵਿੱਚ ਕੁਛ ਕੰਮ ਐਸੇ ਹੈ ਸੰਧੂ ਸਾਹਿਬ, ਜੇ ਆਪਾਂ ਉਹਨਾਂ ਨੂੰ ਵਕਤ ਦੇ ਲਿਹਾਜ਼ ਨਾਲ ਪੂਰਤੀ ਕਰ ਦਿੰਦੇ ਹਾਂ, ਫਿਰ ਉਹਦਾ ਸਿੱਟਾ ਸਾਨੂੰ ਜਿਹੜਾ ਸਹੀ ਮਿਲਦਾ ਹੈ। ਜੇ ਆਪਾਂ ਖੁੰਝ ਜੀਏ ਤੇ ਫਿਰ ਜਿੰਨਾ ਮਰਜ਼ੀ ਉਪਰਾਲਾ ਕਰੀ ਚੱਲੀਏ, ਫਿਰ ਉਹਦਾ ਸਿੱਟਾ ਸਾਨੂੰ ਸਹੀ ਨਹੀਂ ਮਿਲਦਾ।
1: ਪੱਕੀ ਗੱਲ ਹੈ ਜੀ। ਦੇਖੋ, ਗੱਲ ਇੱਦਾਂ ਹੁੰਦੀ ਹੈ ਕਿ ਆਪਾਂ ਸਰਵੇਖਣ ਕਰਦੇ ਰਹੀਏ ਆਪਣੀ ਫਸਲ ਦਾ,
0: ਹਾਂ,
1: ਅਤੇ ਬਹੁਤ ਸਾਰੀਆਂ ਚੀਜ਼ਾਂ ਪਤਾ ਲੱਗਦੀਆਂ ਨੇ
0: ਜੀ।
1: ਕਈ ਵਾਰ ਫਸਲ ਵੀ ਮੂੰਹੋਂ ਬੋਲ ਕੇ ਦੱਸ ਦਿੰਦੀ, ਮੈਨੂੰ ਆਹ ਕੀੜਾ ਲੱਗਿਆ, ਮੈਨੂੰ ਆਹ ਚੀਜ਼ ਦੀ ਘਾਟ ਆ, ਸਮੇਂ ਸਿਰ ਪਾਣੀ ਲਾਓ ਉਹਨੂੰ।
0: ਹਾਂ, ਪਰ ਫਸਲ ਆਪਣੀ ਦਾ ਸਰਵੇਖਣ ਨਾ ਕਰੋ। ਆਮ ਤੌਰ 'ਤੇ ਅਸੀਂ ਗੁਆਂਢੀਆਂ ਦੀ ਫਸਲ ਦਾ ਸਰਵੇਖਣ ਕਰਦੇ ਰਹਿੰਦੇ ਹਾਂ।
1: ਹਾਂ, ਨਾਲੇ ਦੇਖੋ ਇਹ ਵੀ, ਗੁਆਂਢੀ ਦੀ ਰੀਸ ਵੀ ਨਾ ਕਰੋ। ਕਈ ਵਾਰ ਗੁਆਂਢੀ ਹੁੰਦਾ ਕਿ ਉਹ ਕੋਈ ਚੀਜ਼ ਵਰਤੀ ਜਾ ਰਿਹਾ, ਜ਼ਰੂਰੀ ਨਹੀਂ ਤੁਹਾਡੇ ਫਿੱਟ ਬਹਿ ਜਾਊਗੀ।
0: ਬਿਲਕੁਲ ਬਿਲਕੁਲ,
1: ਹਾਂਜੀ। ਸੋ ਇਸ ਕਰਕੇ ਆਪਣੇ ਹਿਸਾਬ ਨਾਲ ਹੁਣ ਤਾਂ ਦੇਖੋ ਇੰਨੇ ਸਾਡੇ ਕੋਲ ਰੁੜੀਆ ਰਾਮ ਜੀ ਸਾਧਨ ਆ, ਜੇ ਹੁਣ ਵੀ ਅਸੀਂ ਆਪਣੇ ਹਿਸਾਬ ਨਾਲ ਚੱਲਾਂਗੇ ਤਾਂ ਗੱਲ ਮਾੜੀ ਹੈਗੀ ਹੈ ਕਿ ਆਪਾਂ ਕਿਸਾਨ ਕਾਲ ਸੈਂਟਰ ਦੇਖੋ ਸਾਡੇ ਕੋਲ ਮਾਹਰ ਬੈਠੇ ਹੈਗੇ।
0: ਬਿਲਕੁਲ,
1: ਹੁਣ ਤਾਂ ਦੇਖੋ ਵਟਸਐਪ 'ਤੇ ਤੁਸੀਂ ਕਿਸੇ ਮਾਹਰ ਤੋਂ ਜਾਣਕਾਰੀ ਲੈ ਸਕਦੇ ਹੋਗੇ ਆ, ਹਰ ਚੀਜ਼ ਤੁਹਾਡੇ ਮੋਬਾਈਲ ਦੇ ਉੱਪਰ ਜਿਹੜੀ ਹੈ ਜਾਣਕਾਰੀ ਹੈ
0: ਉਪਲਬਧ ਹੈ। ਦੂਜਾ ਜਿਹੜਾ ਪੱਖ ਸੰਧੂ ਸਾਹਿਬ ਇਹ ਵੀ ਆ ਜਾਂਦਾ ਹੈ ਵੀ ਜਦੋਂ ਅਸੀਂ ਖੇਤੀ ਲਾਗਤਾਂ ਦੀ ਗੱਲ ਕਰਦੇ ਹਾਂ, ਇੱਕ ਤਾਂ ਉਹ ਲਾਗਤਾਂ ਹੈ ਜਿਨ੍ਹਾਂ ਬਿਨਾਂ ਸਾਡਾ ਸਰਦਾ ਨਹੀਂ ਸਾਨੂੰ ਲਾਉਣੀਆਂ ਪੈਂਦੀਆਂ, ਦੂਜੀਆਂ ਉਹ ਲਾਗਤਾਂ ਹੈ ਜਿਹੜੀਆਂ ਬੇਲੋੜੀਆਂ ਸਾਡੇ ਖਰਚੇ ਵਧਾਉਂਦੀਆਂ। ਜਿੱਦਾਂ ਤੁਸੀਂ ਜ਼ਿਕਰ ਵੀ ਕੀਤਾ ਹੈ ਕਿ ਇੱਕ ਸਰਵੇਖਣ ਜਿਹੜਾ ਹੈ ਫਸਲ ਦਾ, ਜਦੋਂ ਤੁਸੀਂ ਉਹ ਕਰਦੇ ਹੋ ਤੁਹਾਨੂੰ ਉਹ ਤੋਂ ਪਤਾ ਚੱਲਦਾ ਹੈ ਕਿ ਸਾਡੀ ਫਸਲ ਦੇ ਵਿੱਚ ਤੱਤਾਂ ਦਾ ਕਿਹੜੀ ਤੱਤ ਦੀ ਘਾਟ ਹੈ ਜਾਂ ਕਿਹੜੀ ਫਸਲ ਦੀ ਇਸ ਟਾਈਮ 'ਤੇ ਕਿਹੜੀ ਲੋੜ ਹੈ, ਉਹ ਸਰਵੇਖਣ ਤੋਂ ਸਾਨੂੰ ਪਤਾ ਲੱਗਦਾ। ਦੂਜਾ ਜਿਹੜਾ ਤੁਸੀਂ ਅਹਿਮ ਪੱਖ ਜਿਹੜਾ ਹੈ ਕਿ ਸਾਡੇ ਕੋਲ ਹੁਣ ਪਹਿਲਾਂ ਵਾਲਾ ਗੱਲ ਨਹੀਂ ਹੈ, ਹੁਣ ਖੇਤੀ ਮਾਰ ਸਾਡੇ ਜਿੱਦਾਂ ਕਹਿੰਦੇ ਕਿ ਸਾਡੇ ਖੇਤ ਦੇ ਵਿੱਚ ਹੈ, ਸਾਡੇ ਨਾਲ ਹਰ ਟਾਈਮ
1: ਸਾਡੀ ਜੇਬ 'ਚ ਹੈ ਜੀ,
0: ਸਾਡੀ ਜੇਬ 'ਚ ਹੈ। ਸੋ ਤੁਸੀਂ ਜਿਹੜੇ ਵੀ ਫਸਲ ਦਾ ਰੰਗ ਰੂਪ ਹੈ ਜੇ ਤੁਹਾਨੂੰ ਨਹੀਂ ਵੀ ਸਮਝ ਆਉਂਦਾ ਗੱਲੀ ਬਾਤੀ, ਤੁਸੀਂ ਵਟਸਐਪ ਦੇ ਉੱਤੇ ਫੋਟੋ ਖਿੱਚ ਕੇ ਭੇਜ ਸਕਦੇ।
1: ਬਿਲਕੁਲ ਬਿਲਕੁਲ, ਬਹੁਤ ਵਧੀਆ ਤਰੀਕਾ ਹੈ ਜੀ, ਚੁੱਪ ਕਰਕੇ ਫੋਟੋ ਖਿੱਚੋ ਤੇ ਭੇਜੋ।
0: ਬਿਲਕੁਲ,
1: ਅੱਜ ਕੱਲ੍ਹ ਦੇਖੋ ਰੁੜੀਆ ਰਾਮ ਜੀ ਕਿਸਾਨ ਵੀਰਾਂ ਨੇ ਗਰੁੱਪ ਬਣਾਏ ਹੋਏ, ਉਹਦੇ ਵਿੱਚ ਆਪਣੇ ਸਮੱਸਿਆ ਪਾ ਕੇ, ਮੈਨੂੰ ਆਹ ਸਮੱਸਿਆ ਆ ਰਹੀ ਹੈ, ਮੈਨੂੰ ਆਹ ਕੀੜਾ ਲੱਗਿਆ ਹੋਇਆ, ਮੈਂ ਕੀ ਕਰ ਸਕਦਾ ਹੈਗਾ, ਕਿਹੜੀ ਦਵਾਈ ਇਸਤੇਮਾਲ ਹੋ ਸਕਦੀ ਹੈਗੀ ਹੈ। ਸੋ ਇਹ ਸਾਰੀ ਜਾਣਕਾਰੀ ਦੀ ਗੱਲ ਹੁੰਦੀ ਹੈਗੀ ਹੈ।
0: ਬਿਲਕੁਲ,
1: ਬਾਕੀ ਦੇਖੋ ਹੁਣ ਆਪਾਂ ਖੇਤੀ ਖਰਚੇ ਘਟਾਉਣ ਦੀ ਤੋਂ ਗੱਲ ਕਰਦੇ ਹਾਂ ਨਾ, ਅਤੇ ਝੋਨੇ ਦੀ ਲੈ ਲਓ, ਇਹੋ ਜਿਹੀਆਂ ਤਕਨੀਕਾਂ ਸਾਡੇ ਮਾਹਰ ਨੂੰ ਦਿੱਤੀਆਂ ਕਿ ਪੱਤਾ ਰੰਗ ਚਾੜ ਸਾਨੂੰ ਦੇਤਾ ਜੀ,
0: ਆਹੋ ਜੀ, 300 ਮੀਟਰ,
1: ਹਾਂ, ਪਾਣੀ ਦੀ ਬਚਤ ਹੋ ਜਾਂਦੀ ਹੈਗੀ ਆ। ਪੱਤਾ ਰੰਗ ਚਾੜਨਾ, ਅਸੀਂ ਖਾਦ ਦੀ ਜਿੰਨੀ ਲੋੜ ਆ ਓਨੀ ਪਾਓ, ਵਾਧੂ ਖਾਦ ਪਾਉਣ ਦੀ ਲੋੜ ਨਹੀਂ ਜੀ।
0: ਇਹ ਤਾਂ ਸੰਧੂ ਸਾਹਿਬ ਦੇਖੋ ਮੋਟਾ ਜਿਹਾ ਹਿਸਾਬ ਹੈ, ਆਪਾਂ ਆਪਣੇ 'ਤੇ ਲਾ ਕੇ ਦੇਖੀਏ ਵੀ ਜੇ ਆਪਾਂ ਜਿੰਨੀ ਸਾਡੀ ਖੁਰਾਕ ਹੈ, ਜਿੰਨੀ ਸਾਡੀ ਸਮਰੱਥਾ ਹੈ, ਸਰੀਰ ਦੀ ਚੱਲਤ ਹੈ, ਜੇ ਆਪਾਂ ਉਸ ਲਿਹਾਜ਼ ਨਾਲ ਦਿਨ ਚਰਿਆ 'ਚ ਖਾਂਦੇ ਹਾਂ ਤਾਂ ਸਾਡਾ ਸਰੀਰ ਠੀਕ ਚੱਲਦਾ ਰਹਿੰਦਾ। ਜਦੋਂ ਅਸੀਂ ਬੇਲੋੜਾ ਖਾਂਦੇ ਹਾਂ, ਲੋੜ ਤੋਂ ਜ਼ਿਆਦਾ ਖਾਂਦੇ ਹਾਂ, ਉਹ ਸਾਡੇ ਸਰੀਰ ਦੇ ਉੱਤੇ ਮਾੜਾ ਪ੍ਰਭਾਵ ਪਾਉਂਦਾ। ਇਹ ਵੀ ਫਸਲਾਂ ਦਾ ਹੈ, ਕਿਉਂਕਿ ਫਸਲ ਦੀ ਉਮਰ ਦੇ ਲਿਹਾਜ਼ ਨਾਲ, ਜਿੱਦਾਂ ਤੁਸੀਂ ਝੋਨੇ ਦਾ ਜ਼ਿਕਰ ਕੀਤਾ ਹੈ, ਪਨੀਰੀ ਲਾਉਣ ਤੋਂ ਬਾਅਦ ਜੋ ਸਾਡੀਆਂ ਲੋੜਾਂ ਹੈ, ਜਾਂ ਜਦੋਂ ਫਸਲ ਸੰਭਲ ਜਾਂਦੀ ਹੈ, ਜੜ ਫੜ ਜਾਂਦੀ ਹੈ, ਉਦੋਂ ਉਹਦੀਆਂ ਲੋੜਾਂ ਹੈ, ਜਾਂ ਜਦੋਂ ਫਸਲ ਜਿਹੜਾ ਹੈ ਬੂਝਾ ਮਾਰ ਕੇ ਸੱਟੇ 'ਤੇ ਆ ਜਾਂਦੀ ਹੈ, ਉਦੋਂ ਉਹਦੀਆਂ ਲੋੜਾਂ ਹੈ, ਹਰ ਪੱਖ ਦੇ ਉੱਤੇ ਫਸਲ ਦੀ ਲੋੜ ਜਿਹੜੀ ਹੈ ਉਹ ਬਦਲਦੀ ਜਾਂਦੀ ਹੈ, ਉਸ ਲਿਹਾਜ਼ ਨਾਲ ਹੀ ਆਪਾਂ ਉਹਨੂੰ ਖਾਦ ਖੁਰਾਕ ਦੇਣੀ ਹੈ।
1: ਬਿਲਕੁਲ ਬਿਲਕੁਲ ਜੀ। ਦੱਸੋ ਹੁਣ ਇੱਕ ਹੋਰ ਚੀਜ਼ ਆ ਕਿ ਪਹਿਲਾਂ ਤਾਂ ਦੇਖੋ ਰੁਜੇ ਰਾਮ ਜੀ ਹੁੰਦਾ ਕਿ ਆਪਣੇ ਸਿਰਫ ਯੂਰੀਆ ਵਗੈਰਾ ਦੀ ਘਾਟ ਆਉਂਦੀ ਸੀ, ਹੁਣ ਛੋਟੇ ਤੱਤਾਂ ਦੀ ਘਾਟ ਵੀ ਆਉਣ ਲੱਗ ਪਈ ਹੈਗੀ
0: ਜਾਂਦੀ ਹੈ। ਦੇਖੋ
1: ਜ਼ਿੰਕ ਆ, ਲੋਹਾ ਆ, ਉਹਦੇ ਵੱਲ ਵੀ ਧਿਆਨ ਦਿਓ।
0: ਬਿਲਕੁਲ, ਇਹ ਜਿਹੜਾ ਤੁਸੀਂ ਜ਼ਿਕਰ ਕੀਤਾ ਹੈ ਨਾ, ਕਿਉਂਕਿ ਹੁਣ ਘਣੀ ਖੇਤੀ ਹੈ, ਦੇਖੋ ਕੋਈ ਟਾਈਮ ਹੁੰਦਾ ਸੀ ਜਦੋਂ ਅਸੀਂ ਜ਼ਮੀਨ ਨੂੰ ਸਾਧ ਮਾਉਂਦੇ ਸੀ, ਸਾਡੇ ਕੋਲ ਵਕਤ ਹੁੰਦਾ ਸੀ, ਹੁਣ ਤਾਂ ਇਹ ਹੈ ਕਿ ਵੀ ਭੰਡਾ ਭੰਡੋਰੀ ਆ, ਕਿੰਨਾ ਘਬਾਰ, ਇੱਕ ਮੁੱਠੀ ਚੱਕ ਲੈ, ਦੂਜੀ ਤਿਆਰ, ਹੁਣ ਸਾਹ ਆਉਣ ਵਾਲਾ ਕੰਮ ਤਾਂ ਹੈ ਹੀ ਨਹੀਂ ਫਸਲ।
1: ਕਈ ਵਾਰ ਅੱਜ ਫਸਲ ਪੱਕੀ ਨਹੀਂ, ਉਹਦੇ ਵਿੱਚ ਫਸਲ ਦੂਜੀ ਵੀ ਲੱਗ ਸ਼ੁਰੂ,
0: ਇੰਟਰਕ੍ਰੋਪਿੰਗ ਚੱਲਦੀ ਹੈ। ਸੋ ਇਸ ਕਰਕੇ ਜਿਹੜੀ ਤੁਸੀਂ ਜ਼ਿਕਰ ਕੀਤਾ, ਬੜੀ ਅਹਿਮ ਗੱਲ ਹੈ ਕਿ ਅਸੀਂ ਖਾਸ ਜਿਹੜੇ ਤੱਤ ਹੈ, ਜਿੱਦਾਂ ਆਪਾਂ ਤੁਸੀਂ ਯੂਰੀਏ ਦੀ ਗੱਲ ਕੀਤੀ ਹੈ, ਹੈ ਨਾ, ਇਹਨਾਂ ਵੱਡੇ ਤੱਤਾਂ ਦੀ ਗੱਲ ਕੀਤੀ ਹੈ, ਇਹਨਾਂ ਵੱਲ ਤਾਂ ਸਾਡਾ ਧਿਆਨ ਜਾਂਦਾ। ਜਿਹੜੇ ਛੋਟੇ ਤੱਤ ਹੈ ਜਿੱਦਾਂ ਜ਼ਿੰਕ ਹੈ, ਮੈਂਗਨੀਜ਼ ਹੈ, ਹੈ ਨਾ, ਲੋਹਾ
1: ਇਹਦੀ ਘਾਟ ਆ ਜਾਂਦੀ
0: ਹੈ।
1: ਹਾਂਜੀ, ਕਈ ਵਾਰ ਦੇਖੋ ਨਾ ਆਪਾਂ ਰੇਤਲੀਆਂ ਜ਼ਮੀਨਾਂ ਝੋਨਾ ਲਾ ਦਿੰਦੇ ਹਾਂ, ਉੱਥੇ ਜ਼ਰੂਰ ਆਉਂਦੀ ਹੈ ਜੀ,
0: ਆਉਂਦੀ ਹੈ ਜੀ, ਆਉਂਦੀ ਹੈ ਬਿਲਕੁਲ।
1: ਅਤੇ ਕਈ ਵਾਰ ਉਹਦੀਆਂ ਨਿਸ਼ਾਨੀਆਂ ਜਦੋਂ ਪੱਕਾ ਫਸਲ ਪੱਕਦੀ ਉਦੋਂ ਪਤਾ ਲੱਗਦਾ ਜਾ ਕੇ।
0: ਇੱਕ ਸੰਧੂ ਸਾਹਿਬ ਹੋਰ ਬੜੀ ਅਹਿਮ ਚੀਜ਼ ਹੈ ਵੀ ਜਿਹੜੀ ਛੋਟੇ ਤੱਤਾਂ ਦੀ ਘਾਟ ਹੈ ਨਾ, ਫਿਰ ਗੱਲ ਉੱਥੇ ਆ ਜਾਂਦੀ ਹੈ ਕਿ ਸਾਨੂੰ ਉਹਦੇ 'ਚ ਪਰਖ ਕਰਕੇ ਹੀ ਜਿਹੜਾ ਉਸ ਤੱਤ ਦੀ ਜਿਹੜੀ ਮਾਤਰਾ ਹੈ, ਜਾਂ ਕਈ ਵਾਰੀ ਆਪਾਂ ਇਹ ਦੇਖਦੇ ਹਾਂ ਕਿ ਉਹ ਹਰ

0: ਤੱਤ ਦੀ ਪੂਰਤੀ ਜਿਹੜਾ ਢੰਗ ਤਰੀਕਾ ਵੱਖਰੋ ਵੱਖਰਾ ਹੈ ਤੇ ਅਸੀਂ ਤਾਂ ਉਸੇ ਤੱਤ ਦੀ ਜਦ ਤੱਕ ਪੜਚੋਲ ਨਹੀਂ ਕਰ ਲੈਂਦੇ, ਪਰਖ ਨਹੀਂ ਕਰ ਲੈਂਦੇ, ਤਦ ਤੱਕ ਅਸੀਂ ਉਹ ਚੀਜ਼ ਨਹੀਂ ਕਰਨੀ, ਉਪਰਾਲਾ ਨਹੀਂ ਕਰਨਾ।
1: ਹਾਂ, ਜਿੱਦਾਂ ਹੁਣ ਲੋਹਾ ਦੇਖੋ,
0: ਹਾਂ
1: ਇਹਨੂੰ ਸਪਰੇ ਕਰਨਾ,
0: ਬਿਲਕੁਲ ਸਹੀ ਗੱਲ,
1: ਫੈਰੋ ਸਲਫੇਟ ਜਿਹੜੀ ਹੈਗੀ ਆ ਇਹਨੂੰ ਜ਼ਮੀਨ 'ਚ ਨਹੀਂ ਪਾਉਣਾ,
0: ਜ਼ਮੀਨ 'ਚ ਨਹੀਂ ਪਾਉਣਾ।
1: ਜ਼ਿੰਕ ਜਿੱਦਾਂ ਆਪਾਂ ਕਹਿੰਦੇ ਹਾਂ ਵੀ
0: ਪਾ ਦਿਓ ਛਟਾ ਦੇ ਦਿਓ।
1: ਹਾਂਜੀ, ਜਿੱਦਾਂ ਹੁਣ ਰੁਜੇ ਰਾਮ ਜੀ ਜਿੱਦਾਂ ਬੱਚਤ ਦੀ ਗੱਲ ਕਰਦੇ ਹਨ, ਜੇ ਅਸੀਂ ਝੋਨੇ ਦੀ ਪਨੀਰੀ ਨੂੰ ਜ਼ਿੰਕ ਪਾਈ ਹੈ ਤੇ ਆਉਂਦੀ ਨਹੀਂ ਘਾਟ ਜੀ, ਕਹਿੰਦੇ
0: ਆਉਂਦੀ ਨਹੀਂ, ਆਉਂਦੀ ਨਹੀਂ, ਸਹੀ ਗੱਲ ਹੈ।
1: ਇਸ ਤਰੀਕੇ ਨਾਲ ਜੇ ਆਪਾਂ ਕਣਕ ਨੂੰ ਪਾਈ ਹੋਗੀ ਫਾਸਫੋਰਸ ਤੇ ਝੋਨੇ ਨੂੰ ਪਾਉਣ ਦੀ ਲੋੜ
0: ਪਾਉਣ ਦੀ ਲੋੜ ਨਹੀਂ, ਫਿਰ ਗੱਲ ਉਹੀ ਆ ਗਈ ਨਾ,
1: ਕਿੰਨਾ ਦੇਖੋ ਬੱਚਤ ਹੋ ਗਈ। ਅਸੀਂ ਖਾਦ ਪਾਵਾਂਗੇ ਉਹਦਾ ਕੋਈ ਸਾਨੂੰ ਫਾਇਦਾ ਨਹੀਂ ਹੋਣਾ, ਉਲਟਾ ਨੁਕਸਾਨ ਹੀ ਹੋਏਗਾ ਕਿ ਖੇਤੀ ਖਰਚੇ ਵੱਧ ਗਏ, ਉਹ ਤੱਤ ਜਿਹੜਾ ਜਿਵੇਂ ਜੀ ਉੱਦਾਂ ਹੀ ਪਿਆ ਰਹੇਗਾ।
0: ਦੇਖੋ ਇਹੀ ਸੰਧੂ ਸਾਹਿਬ ਹੁਣ ਇਹੀ ਤਕਨੀਕੀ ਜਿਹੜੀ ਆ ਗਈ ਹੈ ਨਾ, ਜਦੋਂ ਆਪਾਂ ਵਾਰ ਵਾਰ ਇਹੀ ਜ਼ਿਕਰ ਕਰਦੇ ਹਾਂ ਕਿ ਹੁਣ ਖੇਤੀ ਜਿਹੜੀ ਐਸੀ ਹੈ ਇਹ ਉਦਯੋਗ ਬਣ ਗਿਆ ਹੈ, ਸਾਨੂੰ ਬਕਾਇਦਾ ਤੌਰ ਦੇ ਉੱਤੇ ਲਿਖਤੀ ਰੂਪ ਦੇ ਵਿੱਚ ਇਹ ਰੱਖਣਾ ਚਾਹੀਦਾ ਕਿ ਅਸੀਂ ਜੇ ਸਾਡੀ ਕਣਕ ਦੀ ਫਸਲ ਸੀ ਉਹਦੇ 'ਚ ਅਸੀਂ ਕੀ ਪਾਇਆ, ਹੁਣ ਝੋਨੇ ਦੀ ਫਸਲ ਹੈ ਇਹਨੂੰ ਅਸੀਂ ਕੀ ਦੇਣਾ ਹੈ। ਹੁਣ ਜ਼ਿਮੀਂਦਾਰ ਦਾ ਕਿਉਂਕਿ ਹਿਸਾਬ ਕਿਤਾਬ ਫਸਲਾਂ ਦਾ ਇੱਦਾਂ ਹੈ, ਸਾਨੂੰ ਇਹੀ ਨਹੀਂ ਪਤਾ ਹੁੰਦਾ ਵੀ ਕਣਕ ਨੂੰ ਅਸੀਂ ਪਾਇਆ ਕੀ ਹੈ, ਕਿਉਂਕਿ ਅਸੀਂ ਕਾਮਿਆਂ ਦੇ ਸਿਰ 'ਤੇ ਸਾਡੀ ਖੇਤੀ ਰਹਿੰਦੀ ਹੈ। ਸੋ ਇਸ ਕਰਕੇ ਤੁਹਾਡੀ ਗੱਲ ਬੜੀ ਅਹਿਮ ਹੈ ਕਿ ਜਿਹੜੀਆਂ ਫਸਲਾਂ ਨੂੰ ਅਸੀਂ ਖਾਦ ਜਿੱਦਾਂ ਕਣਕ ਨੂੰ ਆਪਾਂ ਦੇ ਚੁੱਕੇ ਹਾਂ ਅਤੇ ਝੋਨੇ ਨੂੰ ਲੋੜ ਹੀ ਨਹੀਂ,
1: ਲੋੜ ਹੀ ਨਹੀਂ,
0: ਪਨੀਰੀ ਨੂੰ ਆਪਾਂ ਜ਼ਿੰਕ ਦੇ ਚੁੱਕੇ ਹਾਂ ਅਤੇ ਫਸਲ ਨੂੰ
1: ਫਸਲ ਨੂੰ ਲੋੜ ਨਹੀਂ ਗੀ, ਅਤੇ ਜੇ ਆਪਾਂ ਝੋਨੇ ਨੂੰ ਜ਼ਿੰਕ ਪਾ ਦਈਏ ਫਿਰ ਕਣਕ ਨੂੰ ਵੀ ਲੋੜ ਨਹੀਂ ਪੈਂਦੀ ਜ਼ਿੰਕ ਦੀ,
0: ਪੈਂਦੀ ਪੈਂਦੀ।
1: ਇਸ ਤਰੀਕੇ ਨਾਲ ਦੇਖੋ ਹੁਣ ਤਾਂ ਜਿੱਦਾਂ ਅਸੀਂ ਆਪਣਾ ਸਾਡਾ ਕਾਰਡ ਬਣਦਾ ਨਾ ਰੁੜੀਆ ਰਾਮ, ਇੱਦਾਂ ਧਰਤੀ ਦਾ ਵੀ ਕਾਰਡ ਬਣ ਜਾਂਦਾ,
0: ਜ਼ਮੀਨ ਦਾ ਸਿਹਤ ਕਾਰਡ ਹੈ ਜੀ, ਬਿਲਕੁਲ ਸਰਕਾਰ ਵੱਲੋਂ ਯੋਜਨਾ ਸ਼ੁਰੂ ਕੀਤੀ ਗਈ ਹੈ, ਕਿਉਂਕਿ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਹੈ ਕਿ ਜੇ ਆਮਦਨ ਨੂੰ ਦੁੱਗਣੀ ਕਰਨਾ ਹੈ ਤੇ ਆਮਦਨ ਨੂੰ ਦੁੱਗਣੀ ਇੱਦਾਂ ਹੀ ਨਹੀਂ ਹੋ ਜਾਣੀ, ਉਹਦੇ 'ਚ ਤਕਨੀਕੀ ਲਿਆਉਣੀ ਪੈਣੀ ਹੈ ਤਾਂ ਆਮਦਨ ਦੁੱਗਣੀ ਹੋਣੀ ਹੈ, ਤੇ
1: ਖਰਚੇ ਵੀ ਘਟਾਉਣੇ ਪੈਣੇ,
0: ਖਰਚੇ ਘਟਾਉਣੇ ਪੈਣੇ ਹੈ, ਬੇਲੋੜੇ ਖਰਚਿਆਂ ਦੇ ਉੱਤੇ ਜੇ ਆਪਾਂ ਕਾਬੂ ਪਾਵਾਂਗੇ, ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਜ਼ਮੀਨ ਦਾ ਜਿਹੜਾ ਸਿਹਤ ਕਾਰਡ ਹੈ, ਸਾਨੂੰ ਪਤਾ ਹੋਊ ਜ਼ਮੀਨ ਦੀ ਕਿੰਨੀ ਸਮਰੱਥਾ ਹੈ, ਕੀ ਦੇਣਾ ਹੈ ਕੀ ਨਹੀਂ ਦੇਣਾ ਹੈ, ਅਤੇ ਉਸ ਲਿਹਾਜ਼ ਨਾਲ ਜਿਹੜਾ ਹੈ ਫਿਰ ਸਾਨੂੰ ਕੰਮ ਕਰਨਾ ਚਾਹੀਦਾ।
1: ਬਿਲਕੁਲ ਜੀ, ਦੇਖੋ ਤਕਨੀਕਾਂ ਦਾ ਮਕਸਦ ਇਹੀ ਹੁੰਦਾ ਕਿ ਉਹਨੂੰ ਇਸਤੇਮਾਲ ਕੀਤਾ ਜਾਏ।
0: ਬਿਲਕੁਲ ਬਿਲਕੁਲ, ਇਹ ਇਸਤੇਮਾਲ ਫਿਰ ਸੰਧੂ ਸਾਹਿਬ ਇਹ ਤਾਂ ਕਿਸਾਨ ਨੇ ਕਰਨਾ ਨਾ ਹੈ। ਦੇਖੋ ਹੁਣ ਜ਼ਿਮੀਂਦਾਰ ਲਈ ਯੂਨੀਵਰਸਿਟੀ ਹੈ, ਮਹਿਕਮਾ ਜ਼ਰਾਇਤ ਹੈ, ਜਿਹੜੇ ਖੋਜਾਂ ਕਰਦੇ ਹੈ ਔਰ ਖੋਜਾਂ ਕਿਸਾਨ ਨੂੰ ਦਿੰਦੇ ਹੈ, ਸਾਡਾ ਅਦਾਰਾ ਹੈ ਜਾਂ ਹੋਰ ਰੇਡੀਓ ਅਖਬਾਰਾਂ ਦੀ ਆਪਾਂ ਟੈਲੀਵਿਜ਼ਨਾਂ ਦੀ ਗੱਲ ਕਰ ਲਈਏ, ਇਹ ਪ੍ਰਚਾਰ ਪ੍ਰਸਾਰ ਦੇ ਸਾਧਨ ਹੈ, ਕਿਸਾਨ ਦੇ ਖੇਤਾਂ ਤੱਕ ਇਸ ਚੀਜ਼ ਨੂੰ ਲੈ ਕੇ ਜਾਂਦੇ ਹੈ, ਪਰ ਕਿਸਾਨ ਅਸਲੀ ਜਿਹੜਾ ਹੈ ਵਿਗਿਆਨੀ ਉਹ ਕਿਸਾਨ ਹੈ ਜਿਹਨੇ ਆਪਣੇ ਖੇਤ ਦੇ ਵਿੱਚ ਇਹ ਕੰਮ ਕਰਕੇ ਸਿੱਧ ਕਰਨਾ ਹੈ। ਸੋ ਇਹ ਗੱਲਾਂ ਬਾਤਾਂ ਜੇ ਆਪਾਂ ਧਿਆਨ ਦੇ ਵਿੱਚ ਰੱਖਾਂਗੇ ਅਤੇ ਛੋਟੇ ਤੱਤਾਂ ਦੀ ਜੇ ਘਾਟ ਹੈ ਅਤੇ ਉਹਨਾਂ ਦੀ ਪੂਰਤੀ ਦਾ ਸਹੀ ਢੰਗ ਤਰੀਕਾ ਜਿਹੜਾ ਆਪਣਾ ਹੋਊਗਾ ਅਤੇ ਫਿਰ ਮੈਨੂੰ ਨਹੀਂ ਲੱਗਦਾ ਸਾਨੂੰ ਸਭ ਕੋਈ ਸਮੱਸਿਆ ਆ ਸਕਦੀ।
1: ਬਿਲਕੁਲ ਜੀ, ਦੇਖੋ ਮਾਹਰਾਂ ਨੇ ਸਾਨੂੰ ਤਰੀਕੇ ਦੱਸੇ, ਅਮਲ ਕਰੀਏ ਅਤੇ ਵੱਧ ਤੋਂ ਵੱਧ ਪੈਦਾਵਾਰ ਹਾਸਲ ਕਰੀਏ।
0: ਚਲੀਏ ਜੀ,
1: ਜੈ ਹਿੰਦ ਜੀ,
0: ਜੈ ਹਿੰਦ ਜੀ।

ਹੁਣੇ ਤੁਸੀਂ ਪ੍ਰੋਗਰਾਮ ਸੁਣ ਰਹੇ ਸੀ ਖੇਤੀਬਾੜੀ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰੀ। ਆ ਹੁਣ ਸੁਣਦੇ ਹਾਂ ਰਾਮਚਰਿਤ ਮਾਨਸ ਗਾਨ ਦੀ 117ਵੀਂ ਕੜੀ।

ਹੁਣ ਤੁਸੀਂ ਰਾਮਚਰਿਤ ਮਾਨਸ ਮਾਨਸ ਗਾਨ ਦੀ 117ਵੀਂ ਕੜੀ ਸੁਣ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਪਰਿਚੈ ਪੇਸ਼ ਨੇ ਅੱਜ ਰਾਤ ਤੱਕ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ।

ਇਨਫੋਰਮੇਸ਼ਨ ਪ੍ਰੋਗਰਾਮ ਪੇਸ਼ ਕੀਤਾ ਜਾਏਗਾ ਸੋਹਣੀ ਸਵੇਰ 8:40 ਤੇ ਪੰਜਾਬੀ ਫਿਲਮਾਂ 'ਚੋਂ ਲੈ ਕੇ ਗੀਤ ਸੁਣਾਏ ਜਾਣਗੇ। ਪ੍ਰੋਗਰਾਮ ਹੋਏਗਾ ਮਹਿਕ ਪੰਜਾਬ ਦੀ। 9:02 ਤੇ ਫਿਲਮ ਮਿਊਜ਼ਿਕ, ਅੱਜ ਦਾ ਅਨਵਾਨ ਹੋਏਗਾ ਜ਼ਿੰਦਗੀ। 9:40 ਤੇ ਸਰੋਤੇ ਆਪਣੇ ਖਤਾਂ ਦੇ ਜਵਾਬ ਸੁਣ ਸਕਦੇ ਨੇ। ਪ੍ਰੋਗਰਾਮ ਹੋਏਗਾ ਤੁਹਾਡੀ ਚਿੱਠੀ ਮਿਲੀ।

ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰੀ ਨਿਊਜ਼ ਹੈੱਡਲਾਈਨਸ ਪੇਸ਼ ਨੇ ਮੁੱਖ ਖਬਰਾਂ। ਉੱਤਰ ਪ੍ਰਦੇਸ਼ ਪੁਲਿਸ ਨੇ ਰਾਮ ਮੰਦਰ ਚੜ੍ਹਾਵੇ ਸਬੰਧੀ ਗਬਨ ਮਾਮਲੇ 'ਚ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਨਸ਼ਾ ਮੁਕਤ ਭਾਰਤ ਮੁਹਿੰਮ ਜਨ ਭਾਗੀਦਾਰੀ ਤੋਂ ਪ੍ਰੇਰਿਤ ਇੱਕ ਲੋਕ ਲਹਿਰ ਬਣ ਗਈ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਵੀਂ ਦਿੱਲੀ 'ਚ ਨਾਰਕੋ ਕੋਆਰਡੀਨੇਸ਼ਨ ਸੈਂਟਰ ਦੀ

0: ਦਸਵੀਂ ਉੱਚ ਪੱਧਰੀ ਮੀਟਿੰਗ 'ਚ ਬੋਲਦਿਆਂ ਨਸ਼ਿਆਂ ਖਿਲਾਫ਼ ਇੱਕਜੁੱਟ ਜੰਗ ਦਾ ਸੱਦਾ ਦਿੱਤਾ ਹੈ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਦੱਖਣੀ ਕੋਰੀਆ ਦੇ ਵਿਦੇਸ਼ ਮੰਤਰੀ ਨਾਲ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਵਿਆਪਕ ਵਿਚਾਰ ਵਟਾਂਦਰਾ ਕੀਤਾ ਹੈ। ਪੰਜਾਬ ਪੁਲਿਸ ਦੀ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਪਿਛਲੇ ਇੱਕ ਸਾਲ ਦੌਰਾਨ ਸਾਈਬਰ ਧੋਖਾਧੜੀ ਨਾਲ ਜੁੜੇ 63,749 ਬੈਂਕ ਖਾਤਿਆਂ 'ਤੇ ਰੋਕ ਲਾ ਦਿੱਤੀ ਹੈ। ਸੂਬੇ ਭਰ 'ਚ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਧੋਖਾਧੜੀ 'ਚ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹੇ ਨੇ। ਪੰਜਾਬ ਦੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਇੱਕ ਵਿਸ਼ੇਸ਼ ਸੰਮੇਲਨ ਦੌਰਾਨ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਛੋਟੇ ਕਦਮ ਵੱਡਾ ਵਿਕਾਸ ਮੁਹਿੰਮ ਦੀ ਕੀਤੀ ਸ਼ੁਰੂਆਤ। ਜਲੰਧਰ ਕਮਿਸ਼ਨਰੇਟ ਪੁਲਿਸ ਨੇ ਗੈਰ ਕਾਨੂੰਨੀ ਅਤੇ ਦੇਸ਼ ਵਿਰੋਧੀ ਗਤੀਵਿਧੀਆਂ 'ਚ ਸ਼ਾਮਿਲ ਹੋਣ ਦੇ ਇਲਜ਼ਾਮ 'ਚ 3 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ। ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰਾਂ ਅਤੇ ਸੰਸਥਾਵਾਂ ਦੇ ਸਮੇਂ ਨੂੰ 1 ਜੁਲਾਈ ਤੋਂ ਪਹਿਲਾਂ ਵਾਂਗ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬਹਾਲ ਕਰ ਦਿੱਤਾ ਗਿਆ ਹੈ। ਭਾਰਤ ISSF ਜੂਨੀਅਰ ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ 'ਚ ਸੋਨੇ ਦੇ 7 ਤਮਗਿਆਂ ਨਾਲ ਤਮਗਾ ਸੂਚੀ ਵਿੱਚ ਚੋਟੀ 'ਤੇ ਰਿਹਾ। ਚੰਡੀਗੜ੍ਹ 3 ਏਸ਼ੀਅਨ ਰਿਲੇਅ ਚੈਂਪੀਅਨਸ਼ਿਪ 2027 ਕਰਵਾਉਣ ਲਈ ਤਿਆਰ। ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਚੈਂਪੀਅਨਸ਼ਿਪ ਫਲੈਗ ਹਾਸਲ ਕੀਤਾ। ਇਹ ਸਨ ਨਿਊਜ਼ ਹੈਡਲਾਈਨਸ ਯਾਨੀ ਮੁੱਖ ਖਬਰਾਂ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰੀ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
2: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in। ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 MHz ਤੇ।

ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ, DRM 864 ਕਿਲੋਹਰਟਸ, FM ਬੈਂਡ 100.8 ਮੈਗਾਹਰਟਸ, FM ਬੈਂਡ 100.9 ਮੈਗਾਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਲਾਈਵ ਮਾਰਨਿੰਗ ਸ਼ੋਅ, ਸੋਹਣੀ ਸਵੇਰ।

ਜੀ ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ। ਤਾਂ ਹੈਲੋ ਦੋਸਤ, ਮੈਂ ਤੁਹਾਡਾ ਆਪਣਾ ਦੋਸਤ ਗਗਨਦੀਪ ਸੋਂਧੀ ਲੈ ਕੇ ਹਾਜ਼ਰ ਹਾਂ ਲਾਈਵ ਮਾਰਨਿੰਗ ਸ਼ੋਅ ਸੋਹਣੀ ਸਵੇਰ। ਸੋਹਣੀ ਸਵੇਰ ਦੇ ਵਿੱਚ ਸੋਹਣੇ ਤੁਸੀਂ ਹੋ ਜੀ, ਜੰਨਤ ਤੋਂ ਵੀ ਸੂਰਤ ਨਿਆਰੀ।

हाँ जी, और इहो जिही सूरत है जिहड़ी दिल दे विच समाई हो गई। सवेर दा समा और सवेर दे समें दे विच उठ के तुसीं अखां खोल लईआं, निहारदे होए कुदरत नूं वाह वाह करदे हो। उस तो बाद विच देखदे हो कि अपने प्यारे सानूं किस तरीके दे नाल जिम्मेवारियां दा अहसास करवाउण दे उत्ते लगे होए ने। सो जरूरी है कि असीं ਸੋਹਣੀਆਂ ਅੱਖਾਂ ਦੇ ਨਾਲ ਸੋਹਣਾ ਜਹਾਨ ਦੇਖੀਏ ਅਤੇ ਉਸ ਰੱਬ ਦਾ ਸ਼ੁਕਰਾਨਾ ਕਰ ਲਈਏ। ਫਿਰ ਦੇਖੀਏ ਕਿ ਇਹ ਜ਼ਿੰਮੇਵਾਰੀਆਂ ਕਿੰਨੀਆਂ ਪਿਆਰੀਆਂ ਲੱਗਦੀਆਂ ਨੇ। ਸੋਹਣਾ ਤੇਰੇ ਵਰਗਾ ਸੋਹਣਾ ਨਾ ਕੋਈ ਹੋਇਆ ਅਤੇ ਨਾ ਕੋਈ ਹੋਣਾ, ਹੈ ਨਾ। ਸੋ ਕਿਤੇ ਨਾ ਕਿਤੇ ਇਹ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਇਹੋ ਜਿਹਾ ਤਰਜਮਾ ਵੀ ਆ ਜਾਂਦਾ ਹੈ ਜਿਹਦੇ ਵਿੱਚ ਅਸੀਂ ਇਹ ਸੋਚਦੇ ਹਾਂ ਕਿ ਅਸੀਂ ਕੁਝ ਨਾ ਕੁਝ ਕਰੀਏ ਅਤੇ ਕਰੀਏ ਵੀ ਇਹੋ ਜਿਹਾ ਜਿਹੜਾ ਕਿ ਰੂਹ ਨੂੰ ਸਕੂਨ ਦੇਵੇ। ਸਵੇਰੇ ਉੱਠ ਕੇ ਆਪਣਿਆਂ ਨੂੰ ਅਸੀਂ ਬੁਲਾਉਂਦੇ ਹਾਂ, ਆਪਣਿਆਂ ਦੇ ਨਾਲ ਚੱਲਦੇ ਹਾਂ, ਆਪਣਿਆਂ ਦੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਦਿਲ ਦੇ ਵਿੱਚ ਲੈ ਕੇ ਨਵੀਂ ਤੋਂ ਨਵੀਂ ਉਡਾਰ ਭਰਨ ਦੀ ਕੋਸ਼ਿਸ਼ ਕਰਦੇ ਹਾਂ, ਨਵੇਂ ਦੇ ਸਰਹੱਦਿਆਂ ਦੇ ਉੱਤੇ ਨਵੇਂ ਪੰਧਾਂ ਉੱਤੇ ਚੱਲਣ ਦੀ ਕੋਸ਼ਿਸ਼ ਕਰਦੇ ਹਾਂ। ਪਰ ਫਿਰ ਵੀ ਅੱਜ ਦੇ ਜ਼ਮਾਨੇ ਦੇ ਵਿੱਚ ਬੰਦੇ ਨੂੰ ਕੁਝ ਨਾ ਕੁਝ ਸੋਚਣਾ ਪੈਂਦਾ, ਬਹੁਤ ਸਾਰੀਆਂ ਔਕੜਾਂ ਮੁਸ਼ਕਲਾਂ ਆਉਂਦੀਆਂ ਰਹਿੰਦੀਆਂ ਨੇ। ਹੋਇਆ ਕਿ ਜੇ 4 ਦਿਨ ਦੁੱਖ 'ਤੇ ਆ ਗਏ, ਇੱਥੇ ਸਦਾ ਮੁਸੀਬਤਾਂ ਰਹਿਣੀਆਂ ਨਹੀਂ, ਹੱਸ ਕੇ ਕੰਮ ਨਾ ਬਣੇ ਤੇਰਾ ਤਾਂ ਇੱਥੇ ਰੋਇਆਂ ਵੀ ਪੂਰੀਆਂ ਪੈਣੀਆਂ ਨਹੀਂ। ਬੰਦਾ ਹੋਵੇ ਅਤੇ ਇਸ ਤਰ੍ਹਾਂ ਦਾ ਹੋਵੇ ਕਿ ਹਾਂ ਕੋਈ ਵੀ ਭਾਵੇਂ ਪਰਬਤਾਂ ਦੇ ਨਾਲ ਪਹਾੜਾਂ ਦੇ ਨਾਲ ਵੀ ਮੱਥਾ ਲਾਉਣਾ ਪੈ ਜਾਏ ਤਾਂ ਮੈਨੂੰ ਲੱਗਦਾ ਕਿ ਲਾ ਲੈਣਾ ਚਾਹੀਦਾ ਫਿਰ, ਕਿਉਂਕਿ ਜ਼ਿੰਦਗੀ ਸਾਨੂੰ ਇਹੀ ਕੁਝ ਸਿਖਾਉਂਦੀ ਆ। ਵੈਸੇ ਅੱਜ ਕੱਲ੍ਹ ਦਾ ਦੌਰ ਹੀ ਇਹੋ ਜਿਹਾ ਜਿਹਦੇ ਵਿੱਚ ਅਸੀਂ ਇਹ ਦੇਖਦੇ ਹਾਂ ਨਾ ਵੀ ਗੱਡੀਆਂ ਵੱਡੀਆਂ ਅਤੇ ਦਿਲ ਭੀੜੇ ਦੇਖੇ ਜਾਂਦੇ ਨੇ, ਹੁਣ ਸੋਹਣੇ ਦਿਲ ਨਹੀਂ ਦੇਖੇ ਜਾਂਦੇ, ਸਿਰਫ ਲੀੜੇ ਦੇਖੇ ਜਾਂਦੇ ਨੇ। ਸੋ ਕਿਤੇ ਨਾ ਕਿਤੇ ਸਾਨੂੰ ਲੱਗਦਾ ਹੈ ਕਿ ਹਾਂ ਜ਼ਿੰਦਗੀ ਦੇ ਵਿੱਚ ਅਸੀਂ ਪਿੱਛੇ ਰਹਿ ਗਏ ਹਾਂ, ਪਰ ਇਹ ਸਾਡੇ ਵਿੱਚ ਮੁਕਾਬਲੇ ਦੀ ਭਾਵਨਾ ਇੱਕ ਵੱਖਰਾ ਜਿਹਾ ਹੁਨਰ ਲੈ ਕੇ ਆਉਂਦੀ, ਸਕਿੱਲ ਲੈ ਕੇ ਆਉਂਦੀ ਹੈ। ਔਰ ਉਹੀ ਹੁਨਰ ਉਹੀ ਸਕਿੱਲ ਅਸੀਂ ਜਦੋਂ ਲੈ ਗਏ ਸੀ ਆਪਣੇ ਬੱਚਿਆਂ ਨੂੰ ਦਿੰਦੇ ਹਾਂ, ਅਸੀਂ ਦੱਸਦੇ ਹਾਂ ਬੱਚਿਆਂ ਨੂੰ ਕਿ ਕਿਸ ਤਰੀਕੇ ਦੇ ਨਾਲ ਅਸੀਂ ਮਿਹਨਤ ਕੀਤੀ ਹੈ ਅਤੇ ਤੁਸੀਂ ਵੀ ਕਰਨੀ ਹੈ। ਅਸੀਂ ਦੱਸਦੇ ਹਾਂ ਬੱਚਿਆਂ ਨੂੰ ਕਿ ਕਿਸ ਤਰੀਕੇ ਦੇ ਨਾਲ ਅੱਗੇ ਵਧਿਆ ਜਾਂਦਾ। ਅਸੀਂ ਹਰ ਦਿਨ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਜ਼ਿੰਦਗੀ ਦੇ ਵਿੱਚ ਆਈਆਂ ਮੁਸ਼ਕਲਾਂ ਨੂੰ, ਸੰਘਰਸ਼ਾਂ ਨੂੰ ਕਿਸ ਤਰੀਕੇ ਦੇ ਨਾਲ ਆਪਾਂ ਸਿਰ ਮੱਥੇ ਸਵੀਕਾਰਨਾ ਅਤੇ ਉਸ ਤੋਂ ਬਾਅਦ ਵਿੱਚ ਫਿਰ ਤਕਦੀਰ ਨੂੰ ਬਦਲਦੀਆਂ ਗੱਲਾਂ ਕਰਨੀਆਂ ਨੇ। ਮਾਣ ਨਾ ਕਰਿਓ ਜ਼ਿੰਦਗੀ 'ਤੇ, ਤਕਦੀਰ ਬਦਲਦੀ ਰਹਿੰਦੀ ਹੈ, ਸ਼ੀਸ਼ਾ ਉਹੀ ਰਹਿੰਦਾ ਪਰ ਤਸਵੀਰ ਬਦਲਦੀ ਰਹਿੰਦੀ ਹੈ। ਸੋ ਕਿਤੇ ਨਾ ਕਿਤੇ ਜ਼ਿੰਦਗੀ ਦੇ ਵਿੱਚ ਇਹ ਬਹੁਤ ਕੁਝ ਠੋਕਰਾਂ ਸਾਨੂੰ ਸਿਖਾਉਂਦੀਆਂ ਨੇ ਕਿ ਹਾਂ ਬੇਵਜ੍ਹਾ ਨਾ ਦਿਲ ਪਰ ਬੋਝ ਭਾਰੀ ਰੱਖੀਏ, ਜ਼ਿੰਦਗੀ ਖੂਬਸੂਰਤ ਹੈ, ਜੰਗ ਜਾਰੀ ਰੱਖੀਏ। ਜੰਗ ਹੋਵੇ ਜ਼ਿੰਦਗੀ ਹੋਵੇ ਇੱਕੋ ਜਿਹੀ ਗੱਲ ਹੁੰਦੀ ਹੈ ਜਦੋਂ ਮੋਢੇ ਦੇ ਉੱਤੇ ਜ਼ਿੰਮੇਵਾਰੀਆਂ ਹੋਣ। ਤਾਂ ਲਓ ਜੀ, ਅੱਜ ਦੀ ਸਵੇਰ ਉਹਨਾਂ ਸਾਰੇ ਮਿਹਨਤਕਸ਼ ਲੋਕਾਂ ਦੇ ਲਈ ਜਿਹੜੇ ਕੰਮਾਂ ਕਾਰਾਂ ਉੱਤੇ ਜਾਣ ਵਾਸਤੇ ਤਿਆਰ ਬਰ ਤਿਆਰ ਨੇ ਪਰ ਮੇਰੀ ਆਵਾਜ਼ ਨੂੰ ਸੁਣ ਰਹੇ ਨੇ, ਪਰ ਫਿਰ ਵੀ ਸੋਹਣੇ ਹੋ ਤੁਸੀਂ ਜਿਨ੍ਹਾਂ ਨੇ ਸ਼ੀਸ਼ੇ ਦੇ ਅੱਗੇ ਖੜ੍ਹੇ ਹੋ ਕੇ ਆਪਣੇ ਆਪ ਨੂੰ ਨਿਹਾਰ ਲਿਆ, ਇਹ ਕਹਿ ਦਿੱਤਾ ਕਿ ਮੇਰੇ ਨਾਲੋਂ ਵੱਧ ਕੋਈ ਸੋਹਣਾ ਨਹੀਂ, ਨਹੀਂ ਤਾਂ ਆਪਣੀ ਆਪਣੀ ਮਾਂ ਦੇ ਕੋਲੋਂ ਪੁੱਛ ਕੇ ਦੇਖ ਲਿਓ, ਕਿਉਂਕਿ ਮਾਵਾਂ ਦੇ ਲਈ ਪੁੱਤਰ ਜਿਹੜੇ ਹੈ ਉਹ ਸਭ ਤੋਂ ਵੱਧ ਸੋਹਣੇ ਹੁੰਦੇ ਆ। ਸੋ ਇਸ ਕਰਕੇ ਜ਼ਰੂਰੀ ਹੈ ਕਿ ਅਸੀਂ ਹਰ ਇੱਕ ਬੰਦੇ ਦਾ ਸਤਿਕਾਰ ਕਰੀਏ, ਕਿਉਂਕਿ ਸੋਹਣੇ ਤੁਸੀਂ ਹੋ, ਤੁਹਾਡੇ ਨਾਲ ਰਹਿਣ ਵਾਲੇ ਸੋਹਣੇ ਨੇ। ਸਵੇਰੇ ਉੱਠ ਕੇ ਅਸੀਂ ਆਪਣਿਆਂ ਦੇ ਨਾਲ ਮਿਲੀਏ ਅਤੇ ਬਸ ਫਿਰ ਦੇਖੀਏ ਕਿ ਕੀ ਹੋ ਰਿਹਾ ਆਲੇ ਦੁਆਲੇ ਦੇ ਵਿੱਚ, ਕੀ ਹੋ ਰਿਹਾ ਸਾਡੀ ਜ਼ਿੰਦਗੀ ਦੇ ਵਿੱਚ, ਅਤੇ ਜ਼ਿੰਦਗੀ ਇਸੇ ਤਰ੍ਹਾਂ ਦੇ ਨਾਲ ਖੂਬਸੂਰਤੀ ਦੇ ਨਾਲ ਚੱਲਦੀ ਰਹੇ। ਹਾਂਜੀ, ਮੈਂ ਸੋਹਣੇਪਨ ਦੀ ਗੱਲ ਕਰਦਾ, ਤੁਸੀਂ ਸੋਹਣੇ ਹੋ।

ਵਾਕਈ ਜੀ ਜਦੋਂ ਅਸੀਂ ਮੁਹੱਬਤਾਂ ਦੀ ਪਿਆਰਾਂ ਦੀ ਗੱਲ ਕਰਦੇ ਹਾਂ, ਮੁਹੱਬਤ ਇੱਕ ਇਹੋ ਜਿਹਾ ਲਫ਼ਜ਼ ਜਿਹੜਾ ਕਿ ਸਾਨੂੰ ਦੱਸਦਾ ਹੈ ਕਿ ਹਾਂ ਮੁਹੱਬਤ ਕੀ ਹੁੰਦੀ ਹੈ, ਜੀ ਨੂੰ ਜੀ ਹੁੰਦੀ ਹੈ, ਹੋਰ ਮੁਹੱਬਤ ਕੀ ਹੁੰਦੀ ਹੈ। ਸੋ ਛੋਟੀਆਂ ਛੋਟੀਆਂ ਗੱਲਾਂ ਨੇ ਜਿਨ੍ਹਾਂ ਵਿੱਚੋਂ ਅਸੀਂ ਮੁਹੱਬਤ ਪਿਆਰ ਲੱਭਦੇ ਹਾਂ। ਦੇਖੋ ਇੱਕ ਮੈਨੂੰ ਨਾ ਕਿਸੇ ਦੀ ਕਹੀ ਹੋਈ ਗੱਲ ਚੇਤੇ ਆ ਗਈ, ਪਾਬਲੋ ਨੇਰੂਦਾ ਕਹਿੰਦੇ ਹੁੰਦੇ ਸੀਗੇ ਵੀ ਤੁਸੀਂ ਸਾਰੇ ਫੁੱਲ ਨੂੰ ਕੱਟ ਸਕਦੇ ਹਾਂ ਪਰ ਬਸੰਤ ਆਉਣ ਤੋਂ ਨਹੀਂ ਰੋਕ ਸਕਦੇ। ਗੱਲ ਛੋਟੀ ਜਿਹੀ ਹੈ ਪਰ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਰੁੱਤਾਂ ਆਉਂਦੀਆਂ ਨੇ, ਬਹੁਤ ਸਾਰੇ ਉਤਰਾਅ ਚੜ੍ਹਾਅ ਆਉਂਦੇ ਨੇ, ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ ਨੇ, ਬਹੁਤ ਕੁਝ ਕਰਨਾ ਹੁੰਦਾ ਜ਼ਿੰਦਗੀ ਦੇ ਵਿੱਚ। ਪਰ ਜੇ ਤੁਸੀਂ ਇੱਕ ਜਗ੍ਹਾ ਉੱਤੇ ਖੜ੍ਹੇ ਹੋ ਗਏ ਜਾਂ ਫਿਰ ਇੱਕ ਜਗ੍ਹਾ ਦੇ ਉੱਤੇ ਆਪਣੇ ਆਪ ਨੂੰ ਫਿਕਸ ਕਰ ਲਿਆ, ਸੇਫ ਜ਼ੋਨ ਵਿੱਚੋਂ ਬਾਹਰ ਨਾ ਨਿਕਲ

ਲਈ ਤਾਂ ਸ਼ਾਇਦ ਜ਼ਿੰਦਗੀ ਜਿਹੜੀ ਹੈ ਉਹ ਬੇਵਫਾ ਹੋ ਜਾਂਦੀ ਹੈ। ਸੋ ਇਸ ਕਰਕੇ ਵਫਾਦਾਰੀ ਦੇ ਨਾਲ ਜੇ ਜ਼ਿੰਦਗੀ ਜਿਉਣੀ ਹੋਵੇ ਤਾਂ ਸਾਨੂੰ ਸੇਫ ਜ਼ੋਨ ਦੇ ਵਿੱਚੋਂ ਬਾਹਰ ਨਿਕਲਣਾ ਪੈਣਾ। ਆਪਣੇ ਆਪ ਨੂੰ ਥੋੜ੍ਹੀ ਜਿਹੀ ਤਕਲੀਫ ਦੇਣੀ ਪੈਂਦੀ ਹੁੰਦੀ ਹੈ, ਉਹ ਚਾਹੇ ਸਵੇਰੇ ਉੱਠ ਕੇ ਕਸਰਤ ਕਰਨ ਦੀ ਹੋਵੇ, ਜਿਮ ਜਾਣ ਦੀ ਹੋਵੇ, ਜਾਂ ਫਿਰ ਕੋਈ ਵੀ ਕਿਸੇ ਕਿਸਮ ਦਾ ਕੋਈ ਕੰਮ ਹੋਵੇ, ਕਿਉਂਕਿ ਨਰੋਏ ਸਰੀਰ ਦੇ ਵਿੱਚ ਹੀ ਨਰੋਆ ਮਨ ਹੁੰਦਾ ਹੈ। ਜੇ ਜ਼ਿੰਦਗੀ ਦੇ ਵਿੱਚ ਹੱਸਣਾ ਚਾਹੁੰਦੇ ਹੋ ਤੁਸੀਂ, ਸਾਰੀ ਜ਼ਿੰਦਗੀ ਮੰਗਦਾ ਰੱਜਦਾ ਨਹੀਂ, ਜੋ ਵੀ ਜੰਮਦਾ ਜੱਗ 'ਤੇ ਨੰਗ ਆਉਂਦਾ, ਅਤੇ ਪਰ ਕਿਸੇ ਦੀ ਖੁਸ਼ੀ ਦੀ ਉਹਨੂੰ ਘਾਟ ਨਹੀਂ ਰਹਿੰਦੀ ਜਿਹੜਾ ਬਾਹਰ ਜਹਾਨ 'ਚੋਂ ਲੰਘ ਆਉਂਦਾ। ਪਿਸ ਕੇ ਸੁੱਕ ਕੇ ਖਤਮ ਵਜੂਦ ਕਰਕੇ ਫਿਰ ਕਿਤੇ ਜਾ ਕੇ ਮਹਿੰਦੀ ਦਾ ਨੰਗ ਆਉਂਦਾ, ਵੱਡਿਆ ਹਾਕਮਾ ਫਲਸਫਾ ਜ਼ਿੰਦਗੀ ਦਾ, ਜਦੋਂ ਲੰਘ ਜਾਏ ਫਿਰ ਜਿਉਣ ਦਾ ਢੰਗ ਆਉਂਦਾ। ਬਾਅਦ ਵਿੱਚ ਜਦੋਂ ਜਿਉਣ ਦਾ ਢੰਗ ਸਾਨੂੰ ਪਤਾ ਲੱਗੇ ਫਿਰ ਕੀ ਫਾਇਦਾ ਹੋਣਾ। ਸੋ ਇਸ ਕਰਕੇ ਜ਼ਰੂਰੀ ਹੈ ਵੀ ਆਪਾਂ ਪਹਿਲਾਂ ਸਮਝ ਜਾਈਏ ਸਾਰੀਆਂ ਗੱਲਾਂ ਨੂੰ। ਵੈਸੇ ਬਾਕੀ ਗੱਲ ਇਹ ਹੈ ਕਿ ਹੁਨਰ ਸਾਡੇ ਵਿੱਚ ਘੁੱਟ

ਫਿਰ ਜਿਉਣ ਦਾ ਢੰਗ ਆਉਂਦਾ। ਬਾਅਦ ਵਿੱਚ ਜਦੋਂ ਜਿਉਣ ਦਾ ਢੰਗ ਸਾਨੂੰ ਪਤਾ ਲੱਗੇ ਫਿਰ ਕੀ ਫਾਇਦਾ ਹੋਣਾ। ਸੋ ਇਸ ਕਰਕੇ ਜ਼ਰੂਰੀ ਹੈ ਵੀ ਆਪਾਂ ਪਹਿਲਾਂ ਸਮਝ ਜਾਈਏ ਸਾਰੀਆਂ ਗੱਲਾਂ ਨੂੰ। ਵੈਸੇ ਬਾਕੀ ਗੱਲ ਇਹ ਹੈ ਕਿ ਹੁਨਰ ਸਾਡੇ ਵਿੱਚ ਘੁੱਟ ਘੁੱਟ ਕੇ ਭਰਿਆ ਹੁੰਦਾ, ਉਹ ਕਿਸੇ ਵੀ ਕਿਸਮ ਦਾ ਹੁਨਰ ਹੋ ਸਕਦਾ। ਇੱਕ ਅੱਧਾ ਗੁਣ ਦਿੱਤਾ ਰੱਬ ਜੀ ਨੇ ਸਾਰਿਆਂ ਨੂੰ, ਕਰੀਦਾ ਮਜ਼ਾਕ ਨਹੀਂ ਉਹ ਭੋਲਿਆਂ ਵਿਚਾਰਿਆਂ ਨੂੰ। ਘੋੜਾ ਭਾਵੇਂ ਤੇਜ਼ ਰਫ਼ਤਾਰ ਉੱਤੇ ਮਾਣ ਕਰੇ, ਕੋਈ ਵੀ ਮੁਕਾਬਲਾ ਜ਼ੋਰ 'ਚ ਨਹੀਂ ਸੰਡੇ ਨਾਲ, ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ। ਸੋ ਜੇ ਘੋੜਾ ਤੇਜ਼ ਦੌੜ ਸਕਦਾ, ਮੱਛੀ ਤੇਜ਼ ਤੈਰ ਸਕਦੀ, ਅਤੇ ਸੰਡੇ ਵਿੱਚ ਜ਼ੋਰ ਬਹੁਤ ਜ਼ਿਆਦਾ ਹੁੰਦਾ, ਘੋੜੇ ਵਿੱਚ ਉਹਨਾਂ ਜ਼ੋਰ ਨਹੀਂ ਹੁੰਦਾ ਜਿੰਨਾ ਸੰਡੇ ਵਿੱਚ ਹੁੰਦਾ। ਸੋ ਰੱਬ ਜੀ ਨੇ ਇੱਕ ਇੱਕ ਗੁਣ ਸਾਰਿਆਂ ਨੂੰ ਦਿੱਤਾ ਹੋਇਆ। ਲਓ ਕੇਰਾ ਗੱਲ ਮੈਨੂੰ ਚੇਤੇ ਆ ਗਈ ਦੋਸਤੋ, ਵੀ ਇੱਕ ਰਾਜ ਦੇ ਵਿੱਚ ਨਾ ਇੱਕ ਬੜਾ ਕਹਿੰਦਾ ਘਾਉਂਦਾ ਤੇਜ਼ ਤਰਾਰ ਤੀਰ ਅੰਦਾਜ਼ ਮੁੰਡਾ ਰਹਿੰਦਾ ਹੁੰਦਾ ਸੀ। ਰਾਜੇ ਨੇ ਉਹਨੂੰ ਕਿਹਾ, ਕਹਿੰਦਾ ਵੀ ਤੀਰ ਅੰਦਾਜ਼ਾ ਮੈਨੂੰ ਲੱਗਦਾ ਇਸ ਰਾਜ ਦੇ ਵਿੱਚ ਤੇਰੇ ਵਰਗਾ ਕੋਈ ਹੋਰ ਤੀਰ ਅੰਦਾਜ਼ ਨਹੀਂ ਆ ਅਤੇ ਨਾ ਹੋ ਸਕਦਾ। ਤੂੰ ਇੱਦਾਂ ਕਰ, ਅੱਜ ਹੀ ਰਾਜ ਦੇ ਵਿੱਚ ਐਲਾਨ ਕਰਵਾ ਦੇ ਵੀ ਜੇ ਕੋਈ ਤੇਰੇ ਬਰਾਬਰ ਤੀਰ ਅੰਦਾਜ਼ ਹੋਵੇ ਤਾਂ ਦੱਸੇ ਆ ਕੇ, ਨਹੀਂ ਤਾਂ ਮੈਂ ਤੈਨੂੰ ਰਾਜ ਦਾ ਸਭ ਤੋਂ ਵੱਡਾ ਤੀਰ ਅੰਦਾਜ਼ ਐਲਾਨ ਕਰ ਦਿੰਦਾ। ਉਸ ਤੀਰ ਅੰਦਾਜ਼ ਮੁੰਡੇ ਨੇ ਰਾਜੇ ਨੂੰ ਕਿਹਾ, ਕਹਿੰਦਾ ਰਾਜਾ ਜੀ ਗੱਲ ਹੀ ਕੋਈ ਨਹੀਂ, ਐਲਾਨ ਤਾਂ ਕੱਲ੍ਹ ਵੀ ਹੋ ਸਕਦਾ, ਮੈਨੂੰ ਵੀ ਪਤਾ ਕਿ ਰਾਜ ਦੇ ਵਿੱਚ ਕੋਈ ਮੇਰੇ ਵਰਗਾ ਤੀਰ ਚਲਾਉਣ ਵਾਲਾ ਹੈ ਹੀ ਨਹੀਂ। ਇੰਨੀ ਗੱਲ ਸੁਣਨ ਦੀ ਦੇਰ ਸੀ, ਉੱਥੇ ਰਾਜ ਦੇ ਬਾਹਰ ਖੜ੍ਹਾ ਦੁਆਰਪਾਲ ਹੌਲੀ ਹੌਲੀ ਮੁਸਕਣਾਂ ਜਿਹਾ ਹੱਸਣ ਲੱਗ ਪਿਆ। ਉਸ ਤੀਰਅੰਦਾਜ਼ ਮੁੰਡੇ ਨੇ ਉਹਨੂੰ ਜਾ ਕੇ ਪੁੱਛਿਆ, ਦੁਆਰਪਾਲ ਜਦੋਂ ਰਾਜਾ ਮੈਨੂੰ ਕਹਿ ਰਹੇ ਸੀਗੇ ਵੀ ਸਭ ਤੋਂ ਵੱਡਾ ਤੀਰਅੰਦਾਜ਼ ਹੈ ਤਾਂ ਤੂੰ ਕਿਉਂ ਹੱਸ ਰਿਹਾ ਸੀਗਾ? ਉਹ ਦੁਆਰਪਾਲ ਨੇ ਜਵਾਬ ਦਿੱਤਾ, ਕਹਿੰਦਾ ਜਨਾਬ ਮੈਂ ਹੱਸਿਆ ਇਸ ਕਰਕੇ ਕਿਉਂਕਿ ਤੈਨੂੰ ਹਾਲੇ ਤੀਰਅੰਦਾਜ਼ੀ ਦਾ ਆਉਂਦਾ ਹੀ ਕੀ ਹੈ, ABC ਵੀ ਨਹੀਂ ਆਉਂਦੀ। ਦੁਆਰਪਾਲ ਫਿਰ ਕਹਿੰਦਾ ਇੱਕ ਬਜ਼ੁਰਗ ਬੰਦਾ ਆ, ਉਹ ਮੈਨੂੰ ਜਾਣਦਾ ਆ, ਪਹਿਲਾਂ ਉਹਨੂੰ ਮਿਲ ਕੇ ਆ, ਫਿਰ ਐਲਾਨ ਕਰਾਉਂਦਾ ਰਹੀਂ ਵੀ ਤੂੰ ਬਹੁਤ ਵੱਡਾ ਤੀਰਅੰਦਾਜ਼ ਆ। ਲਓ ਹੁਣ ਤੀਰਅੰਦਾਜ਼ ਮੁੰਡਾ ਬੜਾ ਹੈਰਾਨ ਪਰੇਸ਼ਾਨ ਵੀ ਇੱਦਾਂ ਕਿੱਦਾਂ ਹੋ ਸਕਦਾ ਵੀ ਬਜ਼ੁਰਗ ਬੰਦੇ ਦਾ ਮੈਨੂੰ ਪਤਾ ਹੀ ਨਾ ਹੋਵੇ, ਮੈਂ ਵੀ ਇੰਨਾ ਵੱਡਾ ਤੀਰਅੰਦਾਜ਼, ਮੈਨੂੰ ਨਹੀਂ ਪਤਾ ਉਸ ਬਜ਼ੁਰਗ ਬੰਦੇ ਬਾਰੇ। ਦੁਆਰਪਾਲ ਕਹਿੰਦਾ ਜਿਹੜਾ ਤੇਰੇ ਤੋਂ ਵੱਡਾ ਤੀਰਅੰਦਾਜ਼ ਹੋਏਗਾ ਉਹਦਾ ਕਿਸੇ ਨੂੰ ਪਤਾ ਹੀ ਨਹੀਂ ਹੋਣਾ, ਪਰ ਮੈਂ ਤੈਨੂੰ ਉਸ ਬਜ਼ੁਰਗ ਦਾ ਪਤਾ ਦੇ ਦਿੰਦਾ, ਤੂੰ ਉੱਥੇ ਚਲੇ ਜਾ। ਲਓ ਜੀ ਉਹ ਤੀਰਅੰਦਾਜ਼ ਆਪਣੀ ਉਤਸੁਕਤਾ ਜਿਹੀ ਲੈ ਕੇ ਵੱਧਦਾ ਉਸ ਵੱਡੇ ਤੀਰਅੰਦਾਜ਼ ਬਜ਼ੁਰਗ ਦੀ ਤਲਾਸ਼ ਦੇ ਵਿੱਚ ਜੰਗਲ ਦੇ ਵਿੱਚ ਚਲਾ ਗਿਆ। ਜੰਗਲ ਦੇ ਕਿਸੇ ਕੋਨੇ ਜਿਹਦੇ ਵਿੱਚ ਉਹ ਰਹਿੰਦਾ ਸੀ ਤੀਰਅੰਦਾਜ਼, ਉਸ ਬਜ਼ੁਰਗ ਨੂੰ ਜਦ ਜਾ ਕੇ ਮਿਲਿਆ, ਹਾਲੇ 3 ਕੁ ਦਿਨ ਹੀ ਹੋਏ ਸੀਗੇ, ਉਹਨੂੰ ਮਹਿਸੂਸ ਹੋਇਆ ਕਿ ਜੋ ਤੀਰਅੰਦਾਜ਼ੀ ਦਾ ਤਜਰਬਾ ਉਸ ਬਜ਼ੁਰਗ ਦੇ ਕੋਲ ਆ ਨਾ, ਉਹ ਮੇਰੇ ਕੋਲ ਤਾਂ ਹੈ ਹੀ ਨਹੀਂ। ਫਿਰ ਕੀ ਸੀ, ਉਸ ਤੀਰਅੰਦਾਜ਼ ਨੇ 3-4 ਸਾਲ ਬਜ਼ੁਰਗ ਦੇ ਕੋਲੋਂ ਪਹਿਲਾਂ ਤੀਰਅੰਦਾਜ਼ੀ ਦੀ ਹੋਰ ਸਿੱਖਿਆ ਵਿੱਦਿਆ ਹਾਸਲ ਕੀਤੀ, ਤੀਰਅੰਦਾਜ਼ੀ ਦੇ ਨਵੇਂ ਗੁਰ ਸਿੱਖੇ। ਸੋਚਣ ਲੱਗਾ, ਕਹਿੰਦਾ ਇਹ ਆਮ ਜਿਹਾ ਬਜ਼ੁਰਗ ਜਿਹੜਾ ਪਿੰਡ ਦੇ ਵਿੱਚ ਲੱਕੜੀਆਂ ਵੇਚਣ ਦਾ ਕੰਮ ਕਰਦਾ ਰਹਿੰਦਾ ਜੰਗਲਾਂ ਦੇ ਵਿੱਚ, ਅਤੇ ਇਹਦੇ ਬਾਰੇ ਕਿਸੇ ਨੂੰ ਖਬਰ ਤੱਕ ਵੀ ਨਹੀਂ ਸੀਗੀ। ਪਤਾ ਨਹੀਂ ਹੋਰ ਕਿੰਨੇ ਇਸ ਤਰ੍ਹਾਂ ਦੇ ਬੰਦੇ ਹੋਣਗੇ ਜਿਨ੍ਹਾਂ ਕੋਲ ਮੇਰੇ ਤੋਂ ਕਿਤੇ ਜ਼ਿਆਦਾ ਵੱਡੀ ਤੀਰਅੰਦਾਜ਼ੀ ਦੀ ਕਲਾ ਹੋਊਗੀ। ਪਰ 3 ਸਾਲ ਉਸ ਬੰਦੇ ਕੋਲ ਰਹਿ ਕੇ ਉਹਨੂੰ ਮਹਿਸੂਸ ਹੋਇਆ ਵੀ ਉਸ ਬੰਦੇ ਦੇ ਹੱਥ ਵਿੱਚ ਕੋਈ ਚੀਜ਼ ਆ, ਅਤੇ ਕੋਈ ਵੀ ਚੀਜ਼ ਆ ਕੇ ਉਸ ਬੰਦੇ ਦੇ ਹੱਥ ਵਿੱਚ ਤੀਰ ਬਣ ਜਾਂਦੀ ਸੀਗੀ। ਉਹ ਹਰ ਚੀਜ਼ ਦਾ ਤੀਰ ਬਣਾ ਸਕਦਾ ਸੀ, ਅਤੇ ਚਲਾਉਣ ਵਿੱਚ ਤਾਂ ਉਹ ਇੰਨਾ ਮਾਰ ਕੇ ਉੱਡਦੇ ਹੋਏ ਪੰਛੀਆਂ ਦੀਆਂ ਅੱਖਾਂ ਵਿੱਚ ਵੀ ਨਿਸ਼ਾਨਾ ਲਾ ਦਿੰਦਾ। ਉਸ ਬੰਦੇ ਵਿੱਚ ਇੰਨੀ ਕੁਸ਼ਲਤਾ, ਇੰਨੀ ਕਲਾ, ਲੱਕੜੀ ਦੇ ਇੱਕ ਟੁਕੜੇ ਨੂੰ ਦੂਜੇ ਵੱਲ ਸੁੱਟ ਕੇ ਵੀ ਦੁਸ਼ਮਣ ਦੀ ਜਾਨ ਲੈ ਸਕਦਾ ਸੀਗਾ। ਹੁਣ ਜਦੋਂ ਉਸ ਗੁਣੀ ਗਿਆਨੀ ਬਜ਼ੁਰਗ ਕੋਲੋਂ ਉਸ ਮੁੰਡੇ ਨੇ ਸਭ ਕੁਝ ਸਿੱਖ ਲਿਆ, ਅਤੇ ਹੁਣ ਮੁੰਡੇ ਦੇ ਮਨ ਵਿੱਚ ਆਇਆ ਰਾਜ ਦੇ ਵਿੱਚ ਵੀ ਮੈਂ ਐਲਾਨ ਕਰ ਸਕਦਾ ਵੀ ਮੈਂ ਸਭ ਤੋਂ ਵੱਡਾ ਤੀਰਅੰਦਾਜ਼ ਹਾਂ। ਪਰ ਉਹਦੇ ਮਨ ਨੂੰ ਇੱਕ ਗੱਲ ਖਾਈ ਜਾਂਦੀ ਸੀ ਵੀ ਮੈਂ ਰਾਜ ਦੇ ਵਿੱਚ ਐਲਾਨ ਵੀ ਕਰ ਦੇਵਾਂ ਵੀ ਸਭ ਤੋਂ ਵੱਡਾ ਤੀਰਅੰਦਾਜ਼ ਹਾਂ, ਅਤੇ ਬਜ਼ੁਰਗ ਬੰਦਾ ਜਿਹਦੇ ਕੋਲ 3 ਸਾਲ ਮੈਂ ਗੁਜ਼ਾਰੇ ਆ, ਬਹੁਤ ਕੁਝ ਸਿੱਖਿਆ, ਇਸ ਗੱਲ ਦਾ ਵਿਰੋਧ ਕਰਨ ਹੀ ਆਊਗਾ ਵੀ? ਫਿਰ ਵੀ ਮੇਰੇ ਮਨ ਦੇ ਵਿੱਚ ਸ਼ੱਕ ਜਿਹਾ ਰਹਿ ਜਾਣਾ ਵੀ ਮੇਰੇ ਤੋਂ ਵੱਡਾ ਤਾਂ ਕੋਈ ਵੀ ਤੀਰਅੰਦਾਜ਼ ਹੈ ਹੀ ਨਹੀਂ, ਅਤੇ ਮੈਂ ਤਾਂ ਨੰਬਰ 2 'ਤੇ ਹਾਂ। ਤਾਂ ਉਹਦੇ ਮਨ ਦੇ ਵਿੱਚ ਆਇਆ ਵੀ ਕਿਉਂ ਨਾ ਸਭ ਤੋਂ ਪਹਿਲਾਂ ਉਸ ਬਜ਼ੁਰਗ ਨੂੰ ਖਤਮ ਕਰਦੇ ਹਾਂ, ਫਿਰ ਮੇਰੇ ਤੋਂ ਵੱਡਾ ਤੀਰਅੰਦਾਜ਼ ਕੋਈ ਰਹੂ ਨਾ ਇਸ ਮੁਕਾਬਲੇ ਦੇ ਵਿੱਚ। ਲਓ ਜੀ ਉਹਦੇ ਮਨ ਦੇ ਵਿੱਚ ਐਸਾ ਵਹਿਮ ਪੈ ਗਿਆ। ਚਲੋ ਖੈਰ, ਸਵੇਰ ਹੋਈ, ਉਹਦਾ ਗੁਰੂ ਮਤਲਬ ਉਹ ਜਿਹੜਾ ਬਜ਼ੁਰਗ ਬੰਦਾ ਸੀ ਲੱਕੜੀਆਂ ਵੱਢ ਕੇ ਵਾਪਸ ਆ ਰਿਹਾ ਸੀਗਾ, ਤਾਂ ਇੱਕ ਦਰੱਖਤ ਦੇ ਓਹਲੇ ਲੁੱਕ ਕੇ ਉਹਨੇ ਬਜ਼ੁਰਗ ਉੱਤੇ ਤੀਰ ਚਲਾਇਆ ਜਿਹਦੇ ਕੋਲੋਂ ਉਹਨੇ ਸਿੱਖਿਆ ਹਾਸਲ ਕੀਤੀ ਸੀ। ਹੁਣ ਜਦੋਂ ਉਸ ਬਜ਼ੁਰਗ ਨੇ ਤੀਰ ਆਪਣੇ ਵੱਲ ਆਉਂਦਾ ਦੇਖਿਆ ਤਾਂ ਉਹਨੇ ਉਸੇ ਵੇਲੇ ਇੱਕ ਲੱਕੜੀ ਵਾਪਸ ਵਗਾ ਕੇ ਮਾਰੀ। ਉਹ ਲੱਕੜੀ ਤੀਰ ਨੂੰ ਚੀਰਦੀ ਹੋਈ ਜਾ ਕੇ ਨਾ ਉਸ ਮੁੰਡੇ ਦੀ ਛਾਤੀ ਦੇ ਵਿੱਚ ਧੱਸ ਗਈ, ਜ਼ਖਮੀ ਹੋ ਗਿਆ ਮੁੰਡਾ, ਡਿੱਗ ਪਿਆ। ਡਿੱਗੇ ਦੇ ਕੋਲ ਜਾ ਕੇ

ਬਜ਼ੁਰਗ ਨੇ ਪਹਿਲਾਂ ਉਹਦੀ ਛਾਤੀ ਵਿੱਚੋਂ ਲੱਕੜ ਦਾ ਟੁਕੜਾ ਕੱਢਿਆ, ਉਹਨੂੰ ਆਰਾਮ ਆਇਆ। ਉਹ ਬਜ਼ੁਰਗ ਉਸ ਮੁੰਡੇ ਨੂੰ ਕਹਿੰਦਾ, ਮੈਨੂੰ ਤਾਂ ਮੈਂ ਇੱਕ ਗੱਲ ਤੈਨੂੰ ਸਿਖਾਉਣ ਲਈ ਬਚਾ ਕੇ ਰੱਖੀ ਸੀ। ਉਹ ਇਹ ਗੱਲ ਕਿ ਸ਼ਿਸ਼ ਯਾਨੀ ਚੇਲੇ ਤੋਂ ਗੁਰੂ ਨੂੰ ਸਾਵਧਾਨ ਹੋਣਾ ਹੀ ਚਾਹੀਦਾ, ਕਿਉਂਕਿ ਅੰਤਿਮ ਖਤਰਾ ਉਸੇ ਤੋਂ ਹੀ ਹੋ ਸਕਦਾ। ਹੁਣ ਤਾਂ ਮੈਂ ਤੈਨੂੰ ਉਹ ਵੀ ਦੱਸ ਦਿੱਤਾ, ਹੁਣ ਤੈਨੂੰ ਡਰਨ ਦੀ ਲੋੜ ਨਹੀਂ। ਮੈਂ ਇੱਕ ਲੱਕੜਹਾਰਾ ਹਾਂ ਅਤੇ ਤੀਰਅੰਦਾਜ਼ੀ ਵੀ ਛੱਡ ਦਿੱਤੀ ਅੱਜ ਤੋਂ। ਮੈਂ ਜਾ ਕੇ ਆਪਣਾ ਐਲਾਨ ਕਰਵਾ ਲਿਆ ਵੀ ਤੂੰ ਸਭ ਤੋਂ ਵੱਡਾ ਤੀਰਅੰਦਾਜ਼ ਹੈ। ਸੋ ਕਲਾ ਅਤੇ ਗੁਰੂ, ਉਹ ਕਈ ਵਾਰੀ ਸਾਨੂੰ ਇੱਦਾਂ ਹੁੰਦਾ ਹੈ ਕਿ ਸਾਡੀ ਜਿਹੜੀ ਕਲਾ ਹੈ ਨਾ, ਉਹ ਕਿਤੇ ਨਾ ਕਿਤੇ ਕਿਸੇ ਨੇ ਖੋਹ ਲੈਣੀ ਹੈ। ਸਾਡੀ ਜਿਹੜੀ ਕਲਾ ਆ ਉਹਦੇ ਤੋਂ ਅੱਗੇ ਨਾ ਨਿਕਲ ਜਾਵੇ, ਔਰ ਸਾਡੇ ਵਿੱਚ ਇਹ ਜਿਹੜੀ ਮਾਨਸਿਕਤਾ ਆ ਕਿਤੇ ਨਾ ਕਿਤੇ ਸਾਨੂੰ ਵੱਡਾ ਬਣਨ ਤੋਂ ਰੋਕਦੀ ਹੈ। ਵੱਡਾ ਕੌਣ ਹੁੰਦਾ? ਜਿਹਦੇ ਕੋਲ ਬੈਠਾ ਹੋਇਆ ਬੰਦਾ ਆਪਣੇ ਆਪ ਨੂੰ ਛੋਟਾ ਮਹਿਸੂਸ ਨਾ ਕਰੇ, ਉਹ ਵੱਡਾ ਬੰਦਾ ਹੁੰਦਾ। ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਜ਼ਿੰਦਗੀ ਦੇ ਫਲਸਫੇ ਦੇ ਵਿੱਚ ਸ਼ਾਮਿਲ ਕਰਨ ਦੀ ਅੱਜ ਵੀ ਜ਼ਰੂਰਤ ਹੈ। ਜ਼ਰੂਰਤ ਹੈ ਵੀ ਆਪਾਂ ਇਹ ਤਜਰਬੇ ਵਾਲੀਆਂ ਜਿਹੜੀਆਂ ਗੱਲਾਂ ਨੇ ਨਾ, ਇਹ ਸਿੱਖਦੇ ਰਹੀਏ। ਫਿਰ ਸਾਨੂੰ ਪਤਾ ਲੱਗਦਾ ਕਿ ਜ਼ਿੰਦਗੀ ਤਜਰਬੇ ਦਾ ਦੂਜਾ ਨਾਂ ਹੈ। ਔਰ ਇਹ ਤਜਰਬਾ ਮੈਂ ਤੁਹਾਡੇ ਨਾਲ ਤਾਂ ਸਾਂਝਾ ਕਰ ਲਿਆ, ਤੁਸੀਂ ਵੀ ਅੱਗੇ ਕਰੋਗੇ ਇਹ ਅਹਿਸਾਸ ਦੇ ਨਾਲ। ਚੱਲਦੇ ਹਾਂ ਇਸ ਗੀਤ ਦੇ ਵੱਲ।

ਤਜਰਬਾ ਸਿਰਫ ਲਫ਼ਜ਼ ਨਹੀਂ, ਜ਼ਿੰਦਗੀ ਦੇ ਵਿੱਚ ਜੋ ਕੁਝ ਵੀ ਘਟਿਤ ਹੁੰਦਾ ਉਸ ਤੋਂ ਕੁਝ ਨਾ ਕੁਝ ਸਿੱਖਣਾ ਤਜਰਬਾ ਆਪਣੇ ਆਪ ਦੇ ਵਿੱਚ ਤਜਰਬਾ ਵੀ ਕਹਿੰਦੇ ਆਪਾਂ। ਅਤੇ ਜਦੋਂ ਅਸੀਂ ਐਕਸਪੀਰੀਅੰਸ ਲੈ ਲੈਂਦੇ ਹਾਂ, ਤਜਰਬਾ ਲੈ ਲੈਂਦੇ ਹਾਂ, ਤਾਂ ਫਿਰ ਜ਼ਿੰਦਗੀ ਕਿੰਨੀ ਵਧੀਆ ਲੱਗਦੀ ਹੈ ਕਿ ਅਸੀਂ ਕੁਝ ਨਾ ਕੁਝ ਸਿੱਖਿਆ। 10 ਡਾਊਨਿੰਗ ਸਟਰੀਟ ਦੇ ਵਿੱਚ ਲਿਖਿਆ ਹੋਇਆ, ਦ ਕਿੰਗ ਕੈਨ ਡੂ ਨੋ ਰੋਂਗ। ਰਾਜਾ ਕਦੇ ਕੋਈ ਗਲਤੀ ਨਹੀਂ ਕਰਦਾ। ਰਾਜਾ ਗਲਤੀ ਇਸ ਕਰਕੇ ਨਹੀਂ ਕਰਦਾ ਕਿਉਂਕਿ ਉਹ ਕੰਮ ਹੀ ਕੋਈ ਨਹੀਂ ਕਰਦਾ। ਸੋ ਇਹ ਮੰਨਿਆ ਜਾਂਦਾ ਇੱਕ ਧਾਰਨਾ, ਪਰ ਅਸੀਂ ਕੁਝ ਕਰਦੇ ਹਾਂ ਗਲਤ ਹੁੰਦਾ, ਅਤੇ ਉਸ ਗਲਤੀ ਤੋਂ ਅਸੀਂ ਕੁਝ ਨਾ ਕੁਝ ਸਿੱਖਦੇ ਹਾਂ। ਪਰ ਫਿਰ ਵੀ ਚਲੋ, ਡੋਰਾਂ ਰੱਬ ਅੱਗੇ ਰੱਬ ਉੱਤੇ ਕਹਿੰਦੇ ਸੁੱਟੀਆਂ ਹੁੰਦੀਆਂ ਨਾ, ਤਾਂ ਫਿਰ ਸਾਨੂੰ ਪਤਾ ਲੱਗਦਾ ਵੀ ਹਾਂ ਠੀਕ ਆ, ਵੀ ਸਿਆਣੇ ਦੇ ਹੱਥਾਂ ਦੇ ਵਿੱਚ ਸੱਪ ਦਾ ਜ਼ਹਿਰ ਵੀ ਭਲਾ ਕਰ ਸਕਦਾ ਅਤੇ ਮੂਰਖ ਦੇ ਹੱਥ ਵਿੱਚ ਸ਼ਹਿਦ ਵੀ ਨੁਕਸਾਨ ਪਹੁੰਚਾ ਸਕਦਾ ਨਾ। ਅਤੇ ਇਸ ਕਰਕੇ ਆਪਾਂ ਜ਼ਿੰਦਗੀ ਨੂੰ ਥੋੜ੍ਹਾ ਜਿਹਾ ਨੇੜਿਓਂ ਦੇਖਣ ਦੀ ਕੋਸ਼ਿਸ਼ ਕਰਦੇ ਹਾਂ। ਬਾਕੀ ਕੋਈ ਨਹੀਂ ਜੀ, ਕਾਹਨੂੰ ਭਟਕਦਾ, ਛੱਡੀ ਨਾ ਨੇਕ ਨੀਤੀ, ਬਖਸ਼ੂ ਰਹਿਮਤ ਅੰਤਨੂੰ ਮਿਹਰ ਵਾਲਾ, ਬੁਸ ਦਿਲ ਹੀ ਨਹੀਂ ਕਿਸੇ ਨੂੰ ਪਾਰ ਲਾਉਂਦੀ, ਜਿਗਰਾ ਸੀਨੇ 'ਚ ਰੱਖੀ ਦਾ ਸ਼ੇਰ ਵਾਲਾ, ਵੱਡਿਆ ਹਾਕਮਾਂ ਕਦੇ ਘਬਰਾਈ ਦਾ ਨਹੀਂ, ਸਮਾਂ ਲੰਘ ਜਵੰਤ ਹਨੇਰ ਵਾਲਾ, ਹੋਇਆ ਕਿ ਜੇ ਦੁੱਖਾਂ ਦੀ ਰਾਤ ਲੰਬੀ, ਸੂਰਜ ਸਾਹਮਣੇ ਖੜ੍ਹਾ ਸਵੇਰ ਵਾਲਾ। ਸਵੇਰ ਆਉਂਦੀ ਜ਼ਰੂਰ ਹੈ, ਥੋੜ੍ਹਾ ਜਿਹਾ ਬੰਦਾ ਸਬਰ ਰੱਖੇ, ਸਵੇਰ ਜ਼ਰੂਰ ਆਉਂਦੀ ਹੈ। ਤਾਂ ਲਓ ਜੀ, ਹੁਣ ਜੇ ਸਵੇਰ ਆ ਗਈ ਹੈ ਤਾਂ ਫਿਰ ਤੱਤਾ ਠੰਡਾ ਵੀ ਬੰਦੇ ਨੂੰ ਦੇਖ ਲੈਣਾ ਚਾਹੀਦਾ। ਕਹਿਣ ਦਾ ਮਤਲਬ ਤਾਪਮਾਨ ਦੀ ਮੈਂ ਗੱਲ ਕੀਤੀ ਹੈ, ਚੰਡੀਗੜ੍ਹ 40.3 ਅਤੇ ਘੱਟ ਤੋਂ ਘੱਟ 26.4, ਅੰਮ੍ਰਿਤਸਰ 35.1 ਅਤੇ ਘੱਟ ਤੋਂ ਘੱਟ 26.1, ਲੁਧਿਆਣਾ 39.4 ਅਤੇ ਘੱਟ ਤੋਂ ਘੱਟ 27.8, ਪਟਿਆਲੇ ਦੀ ਗੱਲ ਕਰੀਏ 41.1 ਅਤੇ ਘੱਟ ਤੋਂ ਘੱਟ 28.4, ਪਠਾਨਕੋਟ 37.9 ਅਤੇ ਘੱਟ ਤੋਂ ਘੱਟ 22.5, ਅਤੇ ਬਠਿੰਡਾ 40.9 ਅਤੇ ਘੱਟ ਤੋਂ ਘੱਟ 30.9, ਇਹ ਤਾਪਮਾਨ ਨੋਟ ਕੀਤਾ ਗਿਆ। ਬਾਕੀ ਤਾਪਮਾਨ ਘਟਾਉਣ ਦੇ ਵਾਸਤੇ ਸੰਗੀਤ, ਰੂਹ ਦੀ ਗਜ਼ਾ, ਰੂਹ ਦੀ ਖੁਰਾਕ, ਆ ਲਓ ਮੇਰੇ ਵੱਲੋਂ ਸੁਗਾਤ।

ਲਾਈਵ ਮਾਰਨਿੰਗ ਸ਼ੋਅ ਸੋਹਣੀ ਸਵੇਰ ਅਤੇ ਮੈਂ ਤੁਹਾਡਾ ਆਪਣਾ ਦੋਸਤ ਗਗਨਦੀਪ ਸੋਹੰਦੀ। ਸੋਹਣੀ ਸਵੇਰ ਦੇ ਵਿੱਚ ਸੋਹਣੀਆਂ ਸੋਹਣੀਆਂ ਗੱਲਾਂ, ਅੱਜ ਦਾ ਦਿਨ ਬਹੁਤ ਕੁਝ ਸਿਖਾ ਰਿਹਾ। ਅੱਜ ਸੂਖਮ, ਛੋਟੇ ਅਤੇ ਦਰਮਿਆਨੇ ਆਕਾਰ ਦੇ ਉੱਦਮ ਯਾਨੀ MSME ਦੇ ਦਿਵਸ ਜਿਹੜਾ ਹਰ ਸਾਲ ਮਨਾਇਆ ਜਾਂਦਾ 27 ਜੂਨ, ਸੰਯੁਕਤ ਰਾਸ਼ਟਰ ਦੁਆਰਾ ਸਥਾਪਿਤ ਆਰਥਿਕ ਵਿਕਾਸ ਨੂੰ ਅੱਗੇ ਵਧਾਉਣ, ਨੌਕਰੀਆਂ ਪੈਦਾ ਕਰਨ ਅਤੇ ਵਿਸ਼ਵ ਵਿਆਪੀ ਟਿਕਾਊ ਵਿਕਾਸ ਪ੍ਰਾਪਤ ਕਰਨ ਦੇ ਵਿੱਚ ਛੋਟੇ ਕਾਰੋਬਾਰਾਂ ਦੀ ਇੱਕ ਮਹੱਤਵਪੂਰਨ ਭੂਮਿਕਾ ਨੂੰ ਮਾਨਤਾ ਦਿੰਦਾ ਹੈ। ਅਤੇ ਜਿੱਥੋਂ ਤੱਕ ਆਪਾਂ ਗੱਲ ਕਰੀਏ MSME ਦੇ, ਵਿਸ਼ਵ ਪੱਧਰ 'ਤੇ ਸਾਰੇ ਕਾਰੋਬਾਰਾਂ ਦਾ ਲਗਭਗ 90% 60% ਤੋਂ ਵੱਧ ਰੁਜ਼ਗਾਰ ਪੈਦਾ ਕਰਦੇ ਆ ਅਤੇ ਵਿਸ਼ਵ ਵਿਆਪੀ ਕੁੱਲ ਘਰੇਲੂ ਉਤਪਾਦ GDP ਦੇ ਵਿੱਚ 50% ਤੱਕ ਯੋਗਦਾਨ ਪਾਉਂਦੇ ਆ। ਆਰਥਿਕ ਤੌਰ ਦੇ ਉੱਤੇ ਰੀੜ੍ਹ ਦੀ ਹੱਡੀ ਗਿਣਿਆ ਜਾਂਦਾ MSME ਨੂੰ, ਅਤੇ ਇਸ ਕਰਕੇ ਇਹ ਦਿਵਸ ਮਾਇਨੇ ਰੱਖਦਾ ਹੈ। ਅੱਜ ਇਹ ਦਿਵਸ ਮਨਾਇਆ ਜਾ ਰਿਹਾ ਹੈ ਮਾਈਕਰੋ ਸਮਾਲ ਐਂਡ ਮੀਡੀਅਮ ਸਾਈਜ਼ਡ ਇੰਟਰਪ੍ਰਾਈਜ਼ ਡੇ। ਸੋ ਅੱਜ ਨਵੀਨਤਾ, ਲਚਕੀਲਾਪਨ ਅਤੇ ਸਮਾਰਟ ਮਾਈਂਡ ਦੇ ਨਾਲ ਬਿਜ਼ਨਸ ਕਰਨ ਦਾ, ਕੁਝ ਨਾ ਕੁਝ ਸਿੱਖਣ ਦਾ ਅੱਜ ਦਾ ਦਿਨ। ਅੱਜ ਹੀ ਆਪਾਂ ਜੇ ਗੱਲ ਕਰੀਏ ਤਾਂ ਮੁਬਾਰਕਬਾਦ ਦੇ ਦਈਏ ਜੀ 27 ਜੂਨ 1964 ਨੂੰ ਜਨਮੀ ਉੱਡਣ ਪਰੀ ਨਾਂ ਦੇ ਨਾਲ ਮਸ਼ਹੂਰ PT ਊਸ਼ਾ ਨੂੰ। ਭਾਰਤੀ ਖਿਡਾਰਨ PT ਊਸ਼ਾ ਇੱਕ ਭਾਰਤੀ ਐਥਲੈਟਿਕ ਸਰਵਸ੍ਰੇਸ਼ਟ ਖਿਡਾਰਨ ਹੋਣ ਦੇ ਨਾਲ ਨਾਲ PT ਊਸ਼ਾ ਨੇ ਆਪਣੇ ਅੰਤਰਰਾਸ਼ਟਰੀ ਖੇਡ ਸਫ਼ਰ ਦੌਰਾਨ 101 ਮੈਡਲ ਹਾਸਲ ਕੀਤੇ। ਕੇਰਲਾ ਦੇ ਵਿੱਚ 27 ਜੂਨ 1964 ਨੂੰ ਉਹਨਾਂ ਦਾ ਜਨਮ ਹੋਇਆ ਸੀ। PT ਊਸ਼ਾ ਦੀ ਖੇਡ ਪ੍ਰਤਿਭਾ ਦਾ ਅੰਦਾਜ਼ਾ ਉਹਨਾਂ ਦੇ ਜਿਹੜੇ ਮੁਕਾਬਲੇ ਨੇ ਉਹਨਾਂ ਦੇ ਵਿੱਚ ਵਧੀਆ ਜਿਹੜਾ ਖੇਡ ਪ੍ਰਦਰਸ਼ਨ ਅਤੇ ਜਿੱਤੇ ਹੋਏ ਮੈਡਲਾਂ ਤੋਂ ਲਗਾਇਆ ਜਾ ਸਕਦਾ ਹੈ। 1984 ਦੇ ਵਿੱਚ ਭਾਰਤ ਸਰਕਾਰ ਨੇ ਪਦਮ ਸ਼੍ਰੀ ਅਵਾਰਡ ਦੇ ਨਾਲ ਸਨਮਾਨਿਤ ਕੀਤਾ। ਇਸ ਤੋਂ ਇਲਾਵਾ PT ਊਸ਼ਾ ਨੂੰ ਸੰਨ 1984, 85, 86, 87 ਅਤੇ 99 ਵਿੱਚ ਏਸ਼ੀਆ ਮਹਾਂਦੀਪ ਦੀ ਬੈਸਟ ਐਥਲੀਟ ਚੁਣੀ ਜਾਣ ਦਾ ਜਿਹੜਾ ਮਾਣ ਹੈ ਉਹ ਹਾਸਲ ਹੋਇਆ।

85-86 ਦੇ ਵਿੱਚ ਪੀ ਟੀ ਊਸ਼ਾ ਨੂੰ ਵਰਲਡ ਟਰੋਫੀ ਦੇ ਨਾਲ ਨਿਵਾਜਿਆ ਗਿਆ ਅਤੇ ਡਾਇਰੈਕਟਰ ਚਿਰਾਗ ਪਟੇਲ ਦੀਆਂ ਕੋਸ਼ਿਸ਼ਾਂ ਸਦਕਾ 2012 ਦੇ ਵਿੱਚ ਤਿਆਰ ਕੀਤੀ ਗਈ ਸਪੀਡ ਸਟਾਰ ਦੀ ਧਾਰਨਾ ਦੀ ਬ੍ਰੈਂਡ ਅੰਬੈਸਡਰ ਪੀ ਟੀ ਊਸ਼ਾ ਹੈ। ਸੋ ਅੱਜ ਦਾ ਦਿਨ ਪੀ ਟੀ ਊਸ਼ਾ ਦੇ ਨਾਮ ਅਤੇ ਪੀ ਟੀ ਊਸ਼ਾ ਤੋਂ ਹੀ ਇਹ ਦਿਨ ਮਨਾਉਣ ਦਾ ਮਤਲਬ ਸਿਰਫ ਇੰਨਾ ਕੁ ਹੁੰਦਾ ਕਿ ਅਸੀਂ ਕੁਝ ਨਾ ਕੁਝ ਸਿੱਖ ਲਈਏ ਕਿ ਕਿਸ ਤਰੀਕੇ ਦੇ ਨਾਲ। ਅੱਜ ਅਸੀਂ ਜਸਵੰਤ ਸਿੰਘ ਕੰਵਲ ਹੋਣਾ ਨੂੰ ਵੀ ਯਾਦ ਕਰਦੇ ਹਾਂ। ਜਸਵੰਤ ਸਿੰਘ ਕੰਵਲ ਦਾ ਜਨਮ ਢੁੱਡੀ ਕੇ ਜ਼ਿਲ੍ਹਾ ਮੋਗਾ ਮਾਲਾ ਸਿੰਘ ਦੇ ਘਰ ਹੋਇਆ 1919 ਦੇ ਵਿੱਚ 27 ਜੂਨ ਨੂੰ। ਪਾਲੀ ਉਹਨਾਂ ਨੇ ਲਿਖਿਆ ਨਾਵਲ ਅਤੇ ਉਹਨਾਂ ਦਾ ਦੂਜਾ ਨਾਵਲ ਸੀ ਫਿਰ ਪੂਰਨਮਾਸ਼ੀ, ਲਹੂ ਦੀ ਲੋ, ਤੁਸ਼ਾਲੀ ਦੀ ਹੰਸੋ ਸਾਹਿਤ ਅਕਾਦਮੀ ਅਵਾਰਡ ਦੇ ਨਾਲ ਨਿਵਾਜਿਆ ਗਿਆ। ਔਰ ਸੱਚ ਨੂੰ ਫਾਂਸੀ, ਪਾਲੀ, ਪੂਰਨਮਾਸ਼ੀ, ਜ਼ਿੰਦਗੀ ਦੂਰ ਨਹੀਂ ਰਾਤ ਬਾਕੀ ਹੈ, ਸਿਵਲ ਲਾਈਨਜ਼, ਰੂਪਧਾਰਾ, ਹਾਣੀ, ਭਵਾਨੀ, ਬਹੁਤ ਸਾਰੀਆਂ ਕਹਾਣੀਆਂ ਵੀ ਲਿਖੀਆਂ ਉਹਨਾਂ ਨੇ। ਕੰਡੇ, ਸੰਧੂਰ, ਰੂਪ ਦੇ ਰਾਖੇ, ਰੇਖਾ ਚਿੱਤਰ, ਗੋਰਾ ਮੁੱਖ ਸੱਜਣਾ ਦਾ, ਜੂਹੂ ਦਾ ਮੋਤੀ, ਕਵਿਤਾਵਾਂ ਮੈਂ ਥੋੜ੍ਹੀਆਂ ਵੀ ਪੜ੍ਹ ਰਿਹਾ ਕਿਉਂਕਿ ਜੇ ਆਪਾਂ ਉਹਨਾਂ ਦੀ ਦੇਣ ਦੀ ਗੱਲ ਕਰੀਏ, ਉਹਨਾਂ ਦੇ ਯੋਗਦਾਨ ਦੀ ਗੱਲ ਕਰੀਏ ਤਾਂ ਫਿਰ ਸਾਰੇ ਦਾ ਸਾਰਾ ਪ੍ਰੋਗਰਾਮ ਸ਼ਾਇਦ ਘੱਟ ਪੈ ਜਾਏਗਾ। ਇਸ ਕਰਕੇ ਅੱਜ ਆਪਾਂ ਜਸਵੰਤ ਸਿੰਘ ਕੰਵਲ ਹੁਣਾਂ ਨੂੰ ਯਾਦ ਕਰਦੇ ਹਾਂ। ਜਸਵੰਤ ਸਿੰਘ ਕੰਵਲ ਨੇ ਆਪਣੇ ਨਾਵਲ ਤੁਸ਼ਾਲੀ ਦੀ ਹੰਸ ਲਈ ਭਾਰਤੀ ਸਾਹਿਤ ਅਕਾਦਮੀ ਦਾ ਸਨਮਾਨ ਹਾਸਲ ਕੀਤਾ, ਇਹ ਵੀ ਯਾਦ ਕਰਦੇ ਹਾਂ। ਬਹੁਤ ਕੁਝ ਸਿੱਖਣ ਦੀ ਜ਼ਰੂਰਤ ਅੱਜ ਕੱਲ੍ਹ ਦੇ ਨਵੇਂ ਕਲਮਕਾਰਾਂ ਨੂੰ। ਅਤੇ ਬਾਕੀ ਰਹੀ ਗੱਲ ਅੱਜ ਦੇ ਸਮੇਂ ਦੀ, ਜੇ ਨਲੂਆ ਨਾ ਮਰਦਾ ਕੰਮ ਸੀ ਆਇਆ ਕੰਡੇ 'ਤੇ, ਜੇ ਮਹਾਰਾਜਾ ਰਣਜੀਤ ਸਿੰਘ ਨਾ ਪੈਂਦਾ ਮੰਜੇ 'ਤੇ, ਸਾਡੀਆਂ ਕੁੜੀਆਂ ਸਿਰ ਦੇ ਉੱਤੇ ਚੁੰਨੀ ਸਾਂਭਦੀਆਂ, ਅੱਜ ਸਾਡੇ ਗੋਰੇ ਪਾਉਂਦੇ ਪੱਠੇ 'ਤੇ ਮੇਮਾਂ ਭਾਂਡੇ ਮਾਂਜਦੀਆਂ, ਅਕਸਰ ਗੀਤਾਂ ਦੇ ਵਿੱਚ ਅਸੀਂ ਸੁਣਦੇ ਹਾਂ। ਪਰ ਜਦੋਂ ਅਸੀਂ ਮਹਾਰਾਜਾ ਰਣਜੀਤ ਸਿੰਘ ਹੁਣਾਂ ਨੂੰ ਯਾਦ ਕਰਦੇ ਹਾਂ, ਸਾਡੀ ਪਿੱਠ 'ਤੇ ਖੜ੍ਹਾ ਇਤਿਹਾਸ ਸਾਡਾ ਅਤੇ ਸਾਨੂੰ ਮਾਣ ਹੈ ਲਹੂ ਦੇ ਰੰਗ ਉੱਤੇ, ਅਸੀਂ ਜਾਣਦੇ ਹਾਂ ਕਿੰਝ ਕੁਰਬਾਨ ਹੋਣਾ ਸੋਹਣੇ ਦੇਸ਼ ਦੀ ਇੱਕ ਇੱਕ ਮੰਗ ਉੱਤੇ। ਸੋ ਬਹਾਦਰੀ, ਸੂਰਬੀਰਤਾ ਦੀ ਇੱਕ ਲਾਮਿਸਾਲ ਜੇ ਉਦਾਹਰਨ ਲੈਣੀ ਹੋਵੇ ਤਾਂ ਮਹਾਰਾਜਾ ਰਣਜੀਤ ਸਿੰਘ, ਪੰਜਾਬ ਦਾ ਮਹਾਰਾਜਾ, ਲਾਹੌਰ ਦਾ ਮਹਾਰਾਜਾ, ਸ਼ੇਰੇ ਪੰਜਾਬ, ਪੰਜਾਬ ਦਾ ਸ਼ੇਰ, ਸ਼ੇਰੇ ਹਿੰਦ, ਹਿੰਦ ਦਾ ਸ਼ੇਰ, ਸਰਕਾਰ ਏ ਵੱਲਾ, ਰਾਜ ਦਾ ਮੁਖੀ, ਸਰਕਾਰ ਖਾਲਸਾ ਜੀ, ਖਾਲਸਾ ਦਾ ਮੁਖੀ, ਪੰਜ ਦਰਿਆਵਾਂ ਦਾ ਮੁਖੀ। ਸੋ 27 ਜੂਨ 1839 ਤੋਂ ਭਾਵੇਂ ਉਹ ਇਸ ਦੁਨੀਆਂ ਤੋਂ ਰੁਖਸਤ ਹੋ ਗਏ, ਪਰ ਫਿਰ ਵੀ ਇੱਕ ਅਨੇਕਤਾ ਵਿੱਚ ਏਕਤਾ ਦੇ ਪ੍ਰਤੀਕ ਵਾਲਾ ਇੱਕ ਰਾਜ ਸਥਾਪਿਤ ਕਰਨਾ ਅਤੇ ਫਿਰ ਰਾਜ ਕਰਨਾ ਅਤੇ ਫਿਰ ਸਾਰਿਆਂ ਨੂੰ ਬਰਾਬਰਤਾ ਦੇ ਨਾਲ ਦੇਖਣਾ ਅਤੇ ਫਿਰ ਉਸ ਦੇ ਨਾਲ ਨਾਲ ਇਹ ਕਿ ਆਪਣੇ ਰਾਜ ਦੇ ਵਿੱਚ ਹਰ ਤਰ੍ਹਾਂ ਦੇ ਨਾਲ ਗਰੀਬ ਗੁਰਬੇ ਦੀ ਹੈਲਪ ਕਰਨ ਤੋਂ ਬਾਅਦ 'ਚ ਖੁਦ ਨੂੰ ਪਾਰਸ ਕਹਾਉਣਾ, ਮੈਨੂੰ ਲੱਗਦਾ ਕਿ ਲਫਜ਼ਾਂ ਦੀ ਘਾਟ ਮਹਾਰਾਜਾ ਰਣਜੀਤ ਸਿੰਘ ਦੀ ਸ਼ਖਸੀਅਤ ਨੂੰ ਬਿਆਨਣ ਦੇ ਵਿੱਚ ਮੈਨੂੰ ਵੀ ਮਹਿਸੂਸ ਹੋ ਰਹੀ ਹੈ। ਪਰ ਉਹਨਾਂ ਨੂੰ ਯਾਦ ਕਰਦੇ ਹਾਂ, ਅੱਜ ਅਸੀਂ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਸੰਘਰਸ਼ਾਂ ਨੂੰ, ਬਹੁਤ ਸਾਰੀਆਂ ਮੁਸੀਬਤਾਂ ਨੂੰ ਓਹਲੇ ਕਰਕੇ ਅਤੇ ਫਿਰ ਅੱਗੇ ਵੱਧ ਕੇ ਰਾਜ ਨੂੰ ਸੰਭਾਲਿਆ। ਇਸ ਤੋਂ ਅੱਗੇ ਅਸੀਂ ਗੱਲ ਕਰਦੇ ਹਾਂ ਫਨਕਾਰ। ਫਨਕਾਰ ਵੀ ਇਹੋ ਜਿਹੀ, ਜੇ ਅਸੀਂ ਇਹ ਕਹਿ ਲਈਏ ਕਿ ਮੈਲਡੀ ਤਾਂ ਵੀ ਕੋਈ ਗੱਲ ਨਹੀਂ, ਜੇ ਕਹਿ ਲਈਏ ਕਿ ਲੰਬੀ ਹੇਕ ਦੀ ਇੱਕ ਉਦਾਹਰਣ ਦੇਣੀ ਹੋਵੇ ਤਾਂ ਨਰਿੰਦਰ ਬੀਬਾ ਨੂੰ ਮੂਹਰਲੀ ਕਤਾਰ ਦੇ ਵਿੱਚ ਪਹਿਲੇ ਨੰਬਰ 'ਤੇ ਰੱਖਿਆ ਜਾਂਦਾ। 27 ਜੂਨ 1997 ਨੂੰ ਭਾਵੇਂ ਉਹ ਇਸ ਦੁਨੀਆ ਤੋਂ ਰੁਖਸਤ ਹੋ ਗਏ, ਭਾਰਤੀ ਪੰਜਾਬ ਦੀ ਮਸ਼ਹੂਰ ਪੰਜਾਬੀ ਲੋਕ ਗਾਇਕਾ। ਨਰਿੰਦਰ ਬੀਬਾ ਨੂੰ ਜੇ ਲੰਮੀ ਹੇਕ ਦੀ ਮਲਿਕਾ ਕਹਿ ਲਿਆ ਜਾਵੇ ਤਾਂ ਕੋਈ ਅਤਕਥਨੀ ਨਹੀਂ ਹੋਊਗੀ, ਇਹ ਉਹਨਾਂ ਉੱਤੇ ਢੁੱਕਦੀ ਹੈ। ਬਹੁਤ ਸਾਰੇ ਫਨਕਾਰਾਂ ਦੇ ਨਾਲ, ਬਹੁਤ ਸਾਰੇ ਕਲਾਕਾਰਾਂ ਦੇ ਨਾਲ ਉਹਨਾਂ ਨੇ ਡੁਇਟ ਵੀ ਕੀਤਾ, ਅਨੇਕਾਂ ਗੀਤ ਲੰਮੀਆਂ ਹੇਕਾਂ ਦੇ ਨਾਲ ਉਹਨਾਂ ਦੇ ਰਿਕਾਰਡ ਹੋਏ। ਰਣ ਗਗਨ ਦਮਾਮਾ ਵੱਜਿਆ, ਸਿੰਘੋ ਸਰਦਾਰੋ, ਕੋਈ ਵੈਰੀ ਚੜ੍ਹ ਕੇ ਆ ਗਿਆ ਤੁਸੀਂ ਜਾਲ ਲਕਾਰੋ, ਲੰਮੀ ਹੇਕ ਦੇ ਨਾਲ ਹਲੂਣ ਦੇਣ ਵਾਲੀ ਜਿਹੜੀ ਆਵਾਜ਼ ਹੈ ਜਦੋਂ ਲਾਹੌਰ ਤੱਕ ਜਾ ਕੇ ਪਹੁੰਚਦੀ ਹੁੰਦੀ ਸੀ ਪਤਾ ਲੱਗ ਜਾਂਦਾ ਹੁੰਦਾ ਸੀ। ਮਿਰਜ਼ਾ ਸਾਹਿਬਾ ਉਹਨਾਂ ਨੇ ਸੱਸੀ ਪੁੰਨੂ, ਸਾਕਾ ਸਰਹੰਦ ਵਰਗੀਆਂ ਲੋਕ ਗਾਥਾਵਾਂ ਨੂੰ, ਇਹਨਾਂ ਭਾਵਨਾਵਾਂ ਨੂੰ ਭਰਪੂਰ ਪੁੱਠ ਦੇ ਨਾਲ ਗਾਉਣਾ ਨਰਿੰਦਰ ਬੀਬਾ ਦੇ ਹਿੱਸਾ ਆ। ਮਸ਼ਹੂਰ ਗੀਤ ਉਹਨਾਂ ਦੇ ਜੇ ਮੈਂ ਥੋੜ੍ਹੇ ਜਿਹੇ ਵੀ

ਲਾਹੌਰ ਅੰਦਰ ਵਧਾਈਆਂ ਬੀਬੀ ਤੈਨੂੰ ਵਧਾਈਆਂ ਨੀ, ਲੱਡੂ ਖਾ ਕੇ ਤੁਰਦੀ ਬਣੀ, ਕੱਲ੍ਹ ਨਾ ਜਾਵੀ ਖੇਤ ਨੂੰ। ਅਤੇ ਇਸ ਦੇ ਨਾਲ ਨਾਲ ਮੁੱਖ ਮੋੜ ਗਏ ਦਿਲਾਂ ਦੇ ਜਾਨੀ, ਆ ਲੈ ਮੈਂ ਸਾਂਭ ਪੁੰਜੀਆਂ, ਪਾਸੇ ਹਟ ਜਾ ਜ਼ਾਲਮਾ ਪੰਜਾਬਣ ਜੱਟੀ ਆਈ। ਔਰ ਜਿਵੇਂ ਇਸ ਤੋਂ ਵੀ ਅੱਗੇ ਦੇਖਾਂ ਤਾਂ ਚੰਨ ਮਾਤਾ ਗੁਜਰੀ ਦਾ, ਸੋ ਕਿਤੇ ਨਾ ਕਿਤੇ ਇਹ ਆਪਾਂ ਨੂੰ ਲੱਗਦਾ ਹੈ ਕਿ ਬਹੁਤ ਕੁਝ ਅੱਜ ਦੇ ਫਨਕਾਰਾਂ ਨੂੰ ਵੀ ਅਤੇ ਜਾਂ ਫਿਰ ਆਉਣ ਵਾਲਿਆਂ ਨੂੰ ਵੀ ਸਿੱਖਣ ਦੀ ਜ਼ਰੂਰਤ ਹੈ ਕਿ ਰਿਆਜ਼ ਕਿਸ ਤਰੀਕੇ ਦੇ ਨਾਲ ਕੀਤਾ ਜਾਂਦਾ, ਕਿਸ ਤਰੀਕੇ ਦੇ ਨਾਲ ਕਿਹਾ ਜਾਂਦਾ ਆਪਣੇ ਆਪ ਦੇ ਵਿੱਚ ਕਿ ਹਾਂ ਇੱਕ ਲੰਬੀ ਹੇਕ ਬਣਾਉਣੀ ਹੋਵੇ ਤਾਂ ਦਿਨ ਰਾਤ ਰਿਆਜ਼ ਕਰਨਾ ਪੈਂਦਾ। ਕਹਿੰਦੇ ਨੇ ਕਿ 24 ਘੰਟੇ ਉਹਨਾਂ ਦਾ ਰਿਆਜ਼ ਚੱਲਦਾ ਹੁੰਦਾ ਸੀ। ਉਹਨਾਂ ਦੀ ਯਾਦ ਦੇ ਵਿੱਚ ਹਰ ਸਤੰਬਰ ਦੇ ਵਿੱਚ ਪਿੰਡ ਸਾਧਕਪੁਰ ਦੇ ਵਿੱਚ ਇੱਕ ਮੇਲਾ ਲੱਗਦਾ, ਨਰਿੰਦਰ ਬੀਬਾ ਯਾਦਗਾਰੀ ਸੱਭਿਆਚਾਰਕ ਮੇਲਾ, ਅਤੇ ਉਹਨਾਂ ਨੇ ਦੀਦਾਰ ਸੰਧੂ, ਕੇਐਲ ਅਗਨੀਹੋਤਰੀ ਅਤੇ ਹੋਰ ਬਹੁਤ ਸਾਰੇ ਫਨਕਾਰਾਂ ਦੇ ਨਾਲ ਗਾਇਆ, ਹਰਚਰਨ ਗਰੇਵਾਲ, ਮੁਹੰਮਦ ਸਦੀਕ, ਕਰਨੈਲ ਗਿੱਲ, ਰਣਬੀਰ ਸਿੰਘ ਰਾਣਾ, ਗੁਰਚਰਨ ਬੋਲੀ, ਫਕੀਰ ਸਿੰਘ ਫਕੀਰਾ, ਇਹਨਾਂ ਦੇ ਨਾਲ ਡੁਇਟ ਰਿਕਾਰਡ ਕੀਤੇ, ਅਤੇ ਦੇਵ ਤਰੀਕਿਆਂ ਵਾਲੇ ਬਾਬੂ ਸਿੰਘ ਮਾਨ, ਇੰਦਰਜੀਤ ਹਸਨਪੁਰੀ ਵਰਗੇ ਜਿਹੜੇ ਗੀਤਕਾਰ ਨੇ ਉਹਨਾਂ ਦੁਆਰਾ ਲਿਖੇ ਹੋਏ ਗੀਤ ਵੀ ਰਿਕਾਰਡ ਕੀਤੇ। ਲੋ ਇੱਕ ਗੀਤ ਅੱਜ ਆਪਾਂ ਨਰਿੰਦਰ ਬੀਬਾ ਜੀ ਨੂੰ ਯਾਦ ਕਰਦੇ ਹਾਂ।

ਵਾਕਈ ਜੀ ਇਹ ਤਾਂ ਗੱਲ ਸੱਚੀ ਹੈ ਕਿ ਵਕਤੋਂ ਬੇਵਕਤ ਹੋਇਆ ਤਾਂ ਫਿਰ ਰੂਪ ਤੇਰੇ 'ਤੇ ਸਦਾ ਨਹੀਂ ਰਹਿਣਾ ਚੰਨੀਏ। ਲਓ ਜੀ ਕੋਲ ਬੈਠਿਆਂ ਰੱਬ ਪਛਾਣਿਆ ਨਹੀਂ, ਰਿਹਾ ਕਰਦਾ ਪਹੁੰਚ ਭਗਵਾਨ ਤੱਕਰ, ਰਿਹਾ ਪੂਜਦਾ।

0: ਪੱਥਰਾਂ ਮੂਰਤਾਂ ਨੂੰ, ਲੋੜ ਬੰਦੇ ਨੂੰ ਸੀਗੀ ਇਨਸਾਨ ਤੱਕਰ। ਸਾਰੀ ਜ਼ਿੰਦਗੀ ਹਾਕਮਾਂ ਝੱਖ ਮਾਰੀ ਅਤੇ ਕਦਮ ਇੱਕ ਨਹੀਂ ਗਿਆ ਗਿਆਨ ਤੱਕਰ, ਅਤੇ ਲੱਖਾਂ ਕੋਹਾਂ ਦਾ ਪਹੁੰਚ ਗਿਆ ਵਲ ਪਾ ਕੇ, ਅਤੇ ਸਫ਼ਰ ਘਰੋਂ ਸੀ ਸਾਰਾ ਸ਼ਮਸ਼ਾਨ ਤੱਕਰ। ਜ਼ਿੰਦਗੀ ਛੋਟੀ ਜੀ ਆ, ਕਦੀ ਕਦੀ ਲੱਗਦਾ ਕਿ ਇੰਨੀ ਕੁ ਛੋਟੀ ਹੈ ਕਿ ਇਹਦੇ ਵਿੱਚ ਅਸੀਂ ਬਹੁਤ ਸਾਰੇ ਫਲਸਫੇ ਅੱਖਾਂ ਪਰੋਖੇ ਕਰੀ ਜਾਂਦੇ ਹਾਂ, ਬਹੁਤ ਸਾਰੀਆਂ ਜ਼ਿੰਮੇਵਾਰੀਆਂ ਜਿਹੜੀਆਂ ਨੇ ਉਹ ਅਸੀਂ ਇੱਧਰੋਂ ਉੱਧਰ ਕਰੀ ਜਾਂਦੇ ਹਾਂ। ਕਹਿਣ ਦਾ ਮਤਲਬ ਇਹ ਹੈ ਕਿ ਹੁਣ ਜੇ ਅਸੀਂ ਨੈਤਿਕ ਕਦਰਾਂ ਕੀਮਤਾਂ ਦੀ ਗੱਲ ਕਰੀਏ ਜਾਂ ਫਿਰ ਆਪਣੀ ਸਿਹਤ ਦੀ ਗੱਲ ਕਰੀਏ, ਸਿਹਤ ਵਾਸਤੇ ਬੰਦਾ ਕੌਨਸ਼ੀਅਸ ਤਾਂ ਹੁੰਦਾ ਹੈ, ਪਰ ਕਿਸ ਤਰੀਕੇ ਦੇ ਨਾਲ ਹੁੰਦਾ ਹੈ, ਕਿਵੇਂ ਹੋਣਾ ਚਾਹੀਦਾ ਹੈ, ਕਿਹੋ ਜਿਹੇ ਉਹਦੇ ਮਨ ਦੇ ਵਿੱਚ ਸਵਾਲ ਨੇ, ਕੀ ਖਾਣਾ ਚਾਹੀਦਾ ਕੀ ਨਹੀਂ ਖਾਣਾ ਚਾਹੀਦਾ, ਮੌਸਮ ਕਿਹੋ ਜਿਹਾ। ਡਾਕਟਰ ਸੁਰਿੰਦਰ ਜਗਤ ਜੀ ਨੇ ਜਿਹੜੇ ਕਿ ਰਿਟਾਇਰਡ SMO ਨੇ, ਅਤੇ ਨਾਲ 5 ਸਾਲ ਦੀ ਉਹਨਾਂ ਦੀ ਸਰਵਿਸ ਹੋਰ ਵੀ ਹੈ, ਅਤੇ ਫਿਰ ਦੁਬਾਰਾ ਉਹ ਜੁਆਇਨ ਕਰ ਰਹੇ ਆ ਅਤੇ ਲੋਕਾਂ ਦੀ ਸੇਵਾ ਵਾਸਤੇ ਤਤਪਰ ਨੇ। ਤਾਂ ਲਓ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਜਾਣਕਾਰੀ ਲਵਾਂਗੇ। ਡਾਕਟਰ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ ਜੀ। ਹੈਲੋ ਹੈਲੋ ਮੈਨੂੰ ਲੱਗਦਾ ਕਿ ਡਾਕਟਰ ਸਾਹਿਬ ਦੀ ਆਵਾਜ਼ ਜਿਹੜੀ ਹੈਗੀ ਆ ਉਹ ਨਹੀਂ ਆ ਰਹੀ, ਅਤੇ ਹੁਣ ਆਪਾਂ ਜ਼ਰੀਆ ਜਿਹੜਾ ਹੈਗਾ ਉਹ ਦੂਸਰਾ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਪਰ ਫਿਰ ਵੀ ਹਾਂਜੀ ਡਾਕਟਰ ਸਾਹਿਬ ਬਹੁਤ ਸਵਾਗਤ ਹੈ ਜੀ ਤੁਹਾਡਾ।
1: ਥੈਂਕ ਯੂ ਸਰ, ਥੈਂਕ ਯੂ, ਧੰਨਵਾਦ ਸੌਦੀ ਸਾਹਿਬ।
0: ਹਾਂਜੀ ਡਾਕਟਰ ਸਾਹਿਬ, ਗੱਲ ਇੱਦਾਂ ਕਿ ਮੌਸਮ ਬਦਲ ਰਿਹਾ
1: ਜੀ,
0: ਬਦਲਦਾ ਹੋਇਆ ਮੌਸਮ ਅਤੇ ਬਦਲਦੇ ਹੋਏ ਲੋਕ ਬੜੀ ਤਕਲੀਫ ਦਿੰਦੇ ਆ
1: ਜੀ ਸਰ,
0: ਅਤੇ ਕੀ ਖਾਣ ਪੀਣ ਹੋਣਾ ਚਾਹੀਦਾ ਜੀ, ਬੱਚੇ ਬਜ਼ੁਰਗਾਂ ਮਹਿਲਾਵਾਂ ਦਾ, ਸੀਜ਼ਨਲ ਵੇਰੀਏਸ਼ਨਸ ਆ ਰਹੀਆਂ, ਸਲਾਹ ਦਿਓ ਜੀ ਸਾਡੇ ਸੁਣਨ ਵਾਲਿਆਂ ਨੂੰ।
1: ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਤੇ ਸਰੋਤਿਆਂ ਦਾ ਸਵਾਗਤ ਕਰਦਾ ਸਾਰਿਆਂ ਦਾ। ਤੇ ਜਿੱਦਾਂ ਸੌਂਦੀ ਸਾਹਿਬ ਨੇ ਦੱਸਿਆ ਮੌਸਮ ਬੜਾ ਬਦਲ ਰਿਹਾ, ਅੱਗੇ ਬਰਸਾਤੀ ਮੌਸਮ ਆਉਣ ਵਾਲਾ ਹੈਗਾ ਤੇ ਮੱਛਰ ਵਗੈਰਾ ਹੋ ਜਾਂਦਾ ਹੈਗਾ ਜਾਂ ਮੱਖੀ ਵਗੈਰਾ ਜ਼ਿਆਦਾ ਹੋ ਜਾਂਦੀ ਆ, ਤੇ ਇਸ ਕਰਕੇ ਉਹਨਾਂ ਤੋਂ ਸਾਡਾ ਉਹਨਾਂ ਵੱਖ ਵੱਖ ਹੋਣ ਵਾਲੀਆਂ ਬਿਮਾਰੀਆਂ ਜਿਹੜੀਆਂ, ਜਿੱਦਾਂ ਕਿ ਮੱਖੀ ਸਾਡੇ ਖਾਣੇ ਨੂੰ ਖਰਾਬ ਕਰਦੀ ਆ, ਉਹਨਾਂ ਸਾਡਾ ਟੱਟੀਆਂ ਉਲਟੀਆਂ ਲੱਗ ਜਾਂਦੀਆਂ ਜਾਂ ਬੁਖਾਰ ਹੋ ਜਾਂਦਾ ਆ, ਤੇ ਇਹ ਤੋਂ ਇਹਦੇ ਵਾਸਤੇ ਸਾਨੂੰ ਇਹੀ ਆ ਵੀ ਸਾਨੂੰ ਖਾਣਾ ਵਗੈਰਾ ਕੋਸ਼ਿਸ਼ ਕਰਨੀ ਚਾਹੀਦੀ ਆ, ਆਪਣਾ ਘਰ ਦਾ ਬੜਾ ਬਣਾ ਕੇ ਖਾਣਾ ਖਾਧਾ ਜਾਵੇ ਤੇ ਸਾਫ਼ ਸੁਥਰਾ ਪਾਣੀ ਪੀਤਾ ਜਾਵੇ, ਤੇ ਤਾਂ ਕਿ ਸਾਨੂੰ ਜਿਹੜੀ ਆ ਵਾਟਰ ਬੋਰਨ ਡਿਜ਼ੀਜ਼ ਆ, ਪਾਣੀ ਚ ਹੋਣ ਵਾਲੀਆਂ ਬਿਮਾਰੀਆਂ ਜਿੱਦਾਂ ਕਿ ਬੁਖਾਰ ਵਗੈਰਾ ਹੈਗਾ, ਪੀਲੀਆ ਵਗੈਰਾ ਹੋ ਜਾਂਦਾ ਆ, ਤੇ ਉਹ ਤੋਂ ਸਾਨੂੰ ਉਹਨਾਂ ਤੋਂ ਰਾਹਤ ਮਿਲ ਸਕੇ ਤਾਂ ਕਿ ਉਹ ਤੋਂ ਬਚਿਆ ਜਾ ਸਕੇ। ਮੱਛਰ ਜਿੱਦਾਂ ਮੱਛਰ ਦੇ ਸੌਣ ਵੇਲੇ ਸਾਨੂੰ ਮੱਛਰਦਾਨੀ ਲਾਉਣੀ ਚਾਹੀਦੀ ਆ, ਤਾਂ ਕਿ ਕੋਈ ਕਰੀਮ ਵਗੈਰਾ ਲਾਉਣੀ ਚਾਹੀਦੀ ਆ ਤਾਂ ਕਿ ਸਾਨੂੰ ਮੱਛਰ ਜਿਹੜਾ ਆ ਉਹ ਕੱਟ ਨਾ ਸਕੇ। ਨੰਬਰ 2 ਜਿਹੜਾ ਕਿ ਸਾਡੇ ਮੱਛਰ ਤੋਂ ਬਚਣ ਲਈ, ਤਾਂ ਕਿ ਮੱਛਰ ਸਾਡੇ ਆਲੇ ਦੁਆਲੇ ਪੈਦਾ ਹੀ ਨਾ ਹੋਵੇ, ਉਹਦੇ ਵਾਸਤੇ ਸਾਨੂੰ ਘਰ ਦੀਆਂ ਸਫਾਈ ਸੂਈ ਰੱਖਣੀ ਚਾਹੀਦੀ ਆ, ਕਿਸੇ ਵੀ ਜਿਹੜੇ ਪਾਣੀ ਵਗੈਰਾ ਕੋਈ ਟੋਇਆਂ ਦੇ ਵਿੱਚ ਜਾਂ ਕੋਈ ਛੱਪੜਾਂ ਦੇ ਵਿੱਚ ਜਾਂ ਕੋਈ ਪਾਣੀ ਨਹੀਂ ਇਕੱਠਾ ਹੋਣ ਦੇਣਾ ਚਾਹੀਦਾ। ਇਹਨਾਂ ਗੱਲਾਂ ਦਾ ਸਰ ਖਿਆਲ ਰੱਖਣਾ ਚਾਹੀਦਾ ਤਾਂ ਕਿ ਅਸੀਂ ਜਿਹੜੀਆਂ ਇਹਨਾਂ ਤੋਂ ਹੋਣ ਵਾਲੀਆਂ ਬਿਮਾਰੀਆਂ, ਇਹ ਸਾਰੇ ਗਰੁੱਪਾਂ ਵਾਸਤੇ ਆ, ਕੋਈ ਵੀ ਬੱਚੇ ਹੋਣ ਜਾਂ ਬੱਚੇ ਵੱਡੇ ਹੋਣ ਜੋ ਵੀ ਆ, ਇਹਨਾਂ ਵਾਸਤੇ ਇਹ ਸਾਰਾ ਸਾਨੂੰ ਧਿਆਨ ਰੱਖਣਾ ਚਾਹੀਦਾ ਤਾਂ ਕਿ ਸਾਨੂੰ ਜਿਹੜੀ ਆਪਣੀ ਸਿਹਤ ਦਾ ਖਿਆਲ ਰੱਖਿਆ ਜਾਵੇ।
0: ਤੇ ਖਾਣ ਪੀਣ ਕਿੱਦਾਂ ਦਾ ਹੋਵੇ ਜੀ?
1: ਖਾਣ ਪੀਣ ਮੈਂ ਤੁਹਾਨੂੰ ਦੱਸਿਆ ਜੀ ਪਹਿਲਾਂ ਵੀ, ਮਤਲਬ ਬਾਹਰ ਦਾ ਜਿੱਦਾਂ ਅੱਜ ਕੱਲ ਛੁੱਟੀਆਂ ਹੈਗੀਆਂ, ਬੱਚੇ ਜ਼ਿਆਦਾ ਬਾਹਰਲਾ ਜੰਕ ਫੂਡ ਪ੍ਰੈਫਰ ਕਰਦੇ ਆ, ਇਹ ਤੋਂ ਬਾਹਰਲੇ ਫੂਡ ਤੋਂ ਸਾਨੂੰ ਪਰਹੇਜ਼ ਕਰਨਾ ਚਾਹੀਦਾ। ਅੱਜ ਕੱਲ ਸਾਰੇ ਸੋਹਣੀਆਂ ਬਹੁਤ ਸਚੇਤ ਹੈਗੀਆਂ, ਸਾਰੇ ਤਕਰੀਬਨ ਆਪਾਂ ਯੂਟਿਊਬ ਹੈਗੀ ਆ ਜੋ ਵੀ ਆ, ਉਹਦੇ ਵਿੱਚ ਸਾਰਾ ਕੋਈ ਵਿਧੀ, ਕੋਈ ਵੀ ਖਾਣਾ ਬਣਾਉਣਾ ਆਪਾਂ ਗੋਲ ਗੱਪੇ ਖਾਣੇ, ਕੋਈ ਵੀ ਕਿਸੇ ਚੀਜ਼ ਘਰ ਚ ਬਣਾਈ ਜਾ ਸਕਦੀ, ਕੋਸ਼ਿਸ਼ ਕਰਨੀ ਚਾਹੀਦੀ ਘਰ ਚ ਬਣਾ ਕੇ ਤੇ ਬਾਹਰਲੀ ਚੀਜ਼ ਨਾ ਖਾਈ ਜਾਵੇ। ਤੇ ਜਿੱਦਾਂ ਬਾਹਰ ਹੁਣ ਪਾਣੀ ਦੀਆਂ ਆਪਣੇ ਵਗੈਰਾ ਛਬੀਲਾਂ ਵਗੈਰਾ ਲੱਗਦੀਆਂ, ਪਾਣੀ ਪੀਣ ਦੀ ਲੱਗਦੀ ਆ, ਉਹਦੇ ਵਾਸਤੇ ਮੈਂ ਵੀ ਬੇਨਤੀ ਕਰੂੰਗਾ ਜਿਹੜੇ ਆਉਂਦੇ ਆ ਉਹਨਾਂ ਨੂੰ ਧਿਆਨ ਰੱਖਿਆ ਜਾਵੇ ਤਾਂ ਵੀ ਕੋਈ ਸਾਨੂੰ ਪਾਣੀ ਵਗੈਰਾ ਜਿਹੜਾ ਉਹਦੇ ਵਿੱਚ ਇਨਫੈਕਸ਼ਨ ਨਾ ਜਾਵੇ, ਸਾਫ਼ ਸਫਾਈ ਦਾ ਧਿਆਨ ਰੱਖੇ, ਤਾਂ ਕਿ ਕੋਸ਼ਿਸ਼ ਕਰੀਏ ਘਰ ਦਾ ਹੀ ਖਾਣਾ ਬਣਾਉਣਾ ਚਾਹੀਦਾ ਸਾਨੂੰ
0: ਜੀ। ਤੇ ਡਾਕਟਰ ਸਾਹਿਬ, ਇਸ ਤੋਂ ਇਲਾਵਾ ਹੋਰ ਕਿਹੜੀਆਂ ਕਿਹੜੀਆਂ ਸਾਵਧਾਨੀਆਂ ਨੇ ਜਿਹਨਾਂ ਦਾ ਖਿਆਲ ਰੱਖੀਏ?
1: ਦੇਖੋ ਜਿੱਦਾਂ ਵੀ ਮਤਲਬ ਸਾਨੂੰ ਕੱਪੜੇ ਜਿਹੜੇ ਆਪਣੇ ਪੂਰੇ ਬਾਹਾਂ ਢਾਕੇ ਪਾਉਣੇ ਚਾਹੀਦੇ ਆ, ਤੇ ਤਾਂ ਕਿ ਵਗੈਰਾ ਬੰਕ ਮੱਛਰ ਵਗੈਰਾ ਕੱਟੇ ਨਾ, ਤੇ ਅੱਜ ਕੱਲ ਹੁਣ ਗਰਮੀ ਵੀ ਹੈਗੀ ਆ, ਗਰਮੀ ਦਾ ਮੌਸਮ ਹੈਗਾ, ਕੋਸ਼ਿਸ਼ ਕਰਨੀ ਚਾਹੀਦੀ ਆ ਸਿਰ ਵਗੈਰਾ ਢੱਕ ਕੇ ਜਾਓ ਜਾਂ ਬਾਹਰ ਜਾਣਾ ਆਪਾਂ ਤਾਂ ਪਾਣੀ ਦੀ ਬੋਤਲ ਵਗੈਰਾ ਨਾਲ, ਕੁਛ ਜਿਹੜੇ ਸਿਆਣੇ ਵਗੈਰਾ ਹੈਗੇ ਆ ਏਜਡ ਬੰਦੇ ਆ ਜਾਂ ਬੱਚੇ ਵੀ ਆ, ਉਹਨਾਂ ਵਾਸਤੇ ਉਹਨਾਂ ਨੂੰ ਚਾਹੀਦਾ ਵੀ ਆਪਣਾ ਪਾਣੀ ਦੀ ਬੋਤਲ ਵਗੈਰਾ ਨਾਲ ਲੈ ਕੇ ਜਾਣੀ ਚਾਹੀਦੀ ਆ, ਤਾਂ ਕਿ ਆਪਾਂ ਨੂੰ ਕਿਸੇ ਚੀਜ਼ ਦੀ ਉਹ ਲੋੜ ਪੈਣ ਤੇ ਉਹਨੂੰ ਤੁਰੰਤ ਉਹਨੂੰ ਕੀਤਾ ਜਾ ਸਕੇ, ਉਹਨੂੰ ਸਾਡਾ ਕਵਰ ਕੀਤਾ ਜਾ ਸਕੇ
0: ਜੀ। ਤੇ ਡਾਕਟਰ ਸਾਹਿਬ, ਜਿਵੇਂ ਹੁਣ ਬੱਚੇ ਨੇ, ਬਜ਼ੁਰਗ ਨੇ, ਮਹਿਲਾਵਾਂ ਨੇ
1: ਜੀ ਸਰ,
0: ਕੋਈ ਐਕਸਰਸਾਈਜ਼ ਵੀ ਦੱਸ ਸਕਦੇ ਆ ਤੁਸੀਂ ਜਿਹੜੀਆਂ ਕਿ ਰੂਟੀਨ

0: ਵਿੱਚ ਸ਼ਾਮਿਲ ਕੀਤੀਆਂ ਜਾਣ।
1: ਬਿਲਕੁਲ ਬਿਲਕੁਲ, ਦੇਖੋ ਆਪਾਂ ਨੂੰ ਰੂਟੀਨ ਕਰਨਾ ਚਾਹੀਦਾ। ਸਭ ਤੋਂ ਪਹਿਲਾਂ ਤਾਂ ਮੈਂ ਬੇਨਤੀ ਕਰੂੰਗਾ ਵੀ ਸਭ ਤੋਂ ਸ਼ਾਮ ਨੂੰ ਜਲਦੀ ਸੌਣਾ ਚਾਹੀਦਾ
0: ਜੀ,
1: ਤੇ ਜਲਦੀ ਉੱਠਣਾ ਚਾਹੀਦਾ,
0: ਰਾਤ ਨੂੰ
1: ਤਾਂ ਕਿ ਜੇ ਰਾਤ ਨੂੰ ਜਲਦੀ ਸੌਂਗੇ ਤੇ ਸਵੇਰੇ ਉੱਠਿਆ ਜਾਵੇ।
0: ਜੀ
1: ਕਹਿੰਦੇ ਅੰਮ੍ਰਿਤ ਵੇਲੇ ਉੱਠਣਾ ਚਾਹੀਦਾ ਬੰਦੇ ਨੂੰ, ਤੇ
0: ਜੀ
1: ਉਹਨਾਂ ਬਹੁਤ ਵਧੀਆ ਰਹਿੰਦਾ। ਔਰ ਸਵੇਰੇ ਸੁੱਤੇ ਉੱਠ ਕੇ ਤੁਸੀਂ ਕੋਈ ਆਪਣੇ ਪਾਰਕ ਵਗੈਰਾ ਜਾਓ, ਵਿਆਮ ਕਰੋ, ਯੋਗਾ ਕਰ ਸਕਦੇ ਹੋ, ਲਾਈਟ ਐਕਸਰਸਾਈਜ਼ ਕਰ ਸਕਦੇ ਹੋ,
0: ਜੀ
1: ਤੇ ਉਹਨਾਂ ਤੁਹਾਡਾ ਜਿਹੜਾ ਸਾਰਾ ਸਰੀਰ ਆ ਤੁਹਾਡਾ ਥਕਾਨ ਦੂਰ ਹੋ ਜਾਏਗੀ। ਉਹਨਾਂ ਸਾਡੀਆਂ ਬਿਮਾਰੀਆਂ ਜਿਹੜੀਆਂ ਮੋਟਾਪਾ ਵਗੈਰਾ ਕੰਮ ਹੁੰਦਾ, ਸ਼ੂਗਰ ਦੀ ਬਿਮਾਰੀ ਠੀਕ ਹੁੰਦੀ, ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਹੁਣ ਪਿੱਛੇ ਯੋਗਾ ਇੰਟਰਨੈਸ਼ਨਲ ਡੇ ਯੋਗਾ ਬਣਾ ਕੇ ਡੇ ਸੌਦੀ ਸਾਹਿਬ 21 ਤਰੀਕ ਨੂੰ
0: ਜੀ ਜੀ
1: ਥਰੂ ਆਊਟ ਇੰਡੀਆ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਨੇ ਕਲਕੱਤੇ ਜਿਹੜਾ ਆਪਣਾ ਉਹਦਾ ਸ਼ਿਰਕਤ ਕੀਤੀ ਆ ਆਪ ਉਹਨਾਂ ਨੇ, ਤੇ ਉਹਦਾ ਇਹੀ ਕਿ ਸਾਡੇ 14 ਸਾਲ ਹੋ ਗਏ ਇਹਨੂੰ ਕਰਦਿਆਂ ਨੂੰ, ਸਾਨੂੰ 12 ਸਾਲ ਹੋ ਗਏ, 14 ਦੇ ਵਿੱਚ ਸ਼ੁਰੂਆਤ ਹੋਈ ਸੀ ਸਾਡੇ ਇੰਟਰਨੈਸ਼ਨਲ ਯੋਗਾ ਡੇ। ਉਹਦਾ ਮਨੋਰਥ ਇਹ ਹੈ ਵੀ ਤਾਂ ਕਿ ਚੰਗੀ ਸਿਹਤ ਨਿਰੋਗ ਰਹੇ ਤੇ ਅਸੀਂ ਤੰਦਰੁਸਤ ਰਹਿ ਸਕੀਏ
0: ਜੀ। ਤੇ ਡਾਕਟਰ ਸਾਹਿਬ, ਜਿਵੇਂ ਹੁਣ ਗਰਮੀ ਪੈਂਦੀ ਆ, ਗਰਮੀ ਤੋਂ ਬਾਅਦ ਵਿੱਚ ਬਰਸਾਤ ਵੀ ਹੋ ਜੂਗੀ ਸ਼ੁਰੂ
1: ਜੀ ਸਰ,
0: ਤੇ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਬਿਮਾਰੀਆਂ ਨੇ ਜਿਹੜੀਆਂ ਲੱਗ ਸਕਦੀਆਂ ਨੇ, ਜਿਹਨਾਂ ਤੋਂ ਸੁਚੇਤ ਰਹਿਣ ਦੀ ਜ਼ਰੂਰਤ ਹੈ?
1: ਹਾਂਜੀ ਹਾਂਜੀ, ਮੈਂ ਤਾਂ ਹੀ ਦੱਸਿਆ ਜੀ, ਜਦੋਂ ਬਰਸਾਤ ਆ ਜਾਂਦੀ ਆ ਉਹ 'ਚ ਵੀ ਆਪਣੇ ਜਿਹੜੇ ਵੈਕਟਰ ਬੋਰਨ ਡਿਜ਼ੀਜ਼ ਸਾਡੀਆਂ ਜਿਹੜੀਆਂ ਮੱਛਰ ਵਗੈਰਾ ਗਾ, ਮੱਛੀ ਮੱਖੀ ਤੋਂ ਵਗੈਰਾ ਹੋਣ ਵਾਲੀਆਂ ਬਿਮਾਰੀਆਂ ਜਿਹੜੀਆਂ ਨਾ, ਜਿਹਦੇ ਵਿੱਚ ਸਭ ਤੋਂ ਇੰਪੋਰਟੈਂਟ ਚੀਜ਼ ਆ ਕਿ ਟੱਟੀਆਂ ਉਲਟੀਆਂ ਲੱਗ ਜਾਂਦੀਆਂ, ਉਹਨਾਂ ਸਾਡੇ ਕੋਲ ਜੇ ਟੱਟੀਆਂ ਉਲਟੀਆਂ ਲੱਗ ਜਾਣ ਉਹਦੇ 'ਚ ਪਾਣੀ ਦੀ, ਸਰੀਰ ਦੇ ਵਿੱਚ ਪਾਣੀ ਦੀ ਘਾਟ ਆ ਜਾਂਦੀ ਆ, ਉਹ ਤੋਂ ਸਾਨੂੰ ਸੁਚੇਤ ਹੋਣਾ ਚਾਹੀਦਾ। ਇਸ ਤਰ੍ਹਾਂ ਵਿੱਚ ਜੇਕਰ ਸਾਨੂੰ ਕੋਈ ਇੱਦਾਂ ਦੇ ਸੁਚੇਤ ਲੱਗਦੇ ਆ, ਬੱਚਿਆਂ ਦੇ ਵਿੱਚ ਖਾਸ ਕਰਕੇ ਜਿਹੜੀ ਆ ਪਾਣੀ ਦੀ ਘਾਟ ਹੋ ਜਾਂਦੀ ਆ, ਤੇ ਉਹ ਕੋਸ਼ਿਸ਼ ਕਰਨੀ ਚਾਹੀਦੀ ਸਾਨੂੰ ਘਰ ਦੇ ਵਿੱਚ ਨਿੰਬੂ ਪਾਣੀ, ਸ਼ਿਕੰਜਵੀ ਪਾਣੀ, ORS ਦਾ ਘੋਲ ਜਿਹੜਾ ਆ ਉਹ ਨਮਕ ਨਿੰਬੂ ਪਾ ਕੇ ਮਿਲਾ ਕੇ ਤੇ ਉਹ ਬੱਚਿਆਂ ਨੂੰ ਜ਼ਿਆਦਾ ਜ਼ਿਆਦਾ ਦੇਣਾ ਚਾਹੀਦਾ ਤਾਂ ਕਿ ਸਾਨੂੰ ਡੀਹਾਈਡਰੇਸ਼ਨ ਤੋਂ ਬਚਿਆ ਜਾ ਸਕੇ। ਬਾਕੀ ਗਰਮੀ ਦਾ ਮੌਸਮ ਆ, ਕਈ ਵਾਰ ਜੇ ਅਸੀਂ ਕੋਸ਼ਿਸ਼ ਕਰਨੀ ਚਾਹੀਦੀ 11 ਵਜੇ ਤੋਂ ਲੈ ਕੇ 4 ਵਜੇ ਦੇ ਵਿਚਕਾਰ ਵਿਚਾਰੇ ਜੇਕਰ ਜ਼ਿਆਦਾ ਜ਼ਰੂਰੀ ਹੈ ਬਾਹਰ ਜਾਓ, ਨਹੀਂ ਤਾਂ ਘਰ ਦੇ ਵਿੱਚ ਰਹਿਣ ਦੀ ਕੋਸ਼ਿਸ਼ ਕਰੋ, ਕਿਉਂਕਿ ਲੂ ਲੱਗਣ ਦਾ ਵੀ ਖਤਰਾ ਜਾਂਦਾ, ਜਿਹਨੂੰ ਆਪਾਂ ਹੀਟ ਸਟ੍ਰੋਕ ਵੀ ਕਹਿੰਦੇ ਹਾਂ
0: ਜੀ। ਤੇ ਡਾਕਟਰ ਸਾਹਿਬ, ਆਪਣੇ ਕੋਲ 2-3 ਮਿੰਟ ਹੋਰ ਨੇ, ਹੋਰ ਕਿਹੜੀਆਂ ਕਿਹੜੀਆਂ ਸਾਵਧਾਨੀਆਂ ਜਿਹਨਾਂ ਦਾ ਆਪਾਂ ਖਿਆਲ ਰੱਖੀਏ?
1: ਸਾਵਧਾਨੀਆਂ ਬਸ ਇਹੀ ਹੈ ਜੀ, ਆਪਣੇ ਆਪਣੇ ਜਿਹੜੇ ਇੱਕ ਮੈਂ ਹੋਰ ਬੇਨਤੀ ਕਰਨੀ ਹੈ ਕਿ ਸਵੇਰੇ ਜਿਹੜੇ ਬਜ਼ੁਰਗ ਵਗੈਰਾ ਹੈਗੇ, ਜਿਹੜੇ ਬਜ਼ੁਰਗ ਉਹਨਾਂ ਨੂੰ ਥੋੜਾ ਆਪਣਾ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ। ਇੱਕ ਮੈਂ ਸੌਂਦੀ ਸਾਹਿਬ ਜਨਰਲ ਵੀ ਗੱਲ ਕਰਨੀ ਹੈ ਕਿ ਸਾਡੇ ਨਾ ਕਈ ਵਾਰ ਦੇਖਿਆ ਗਿਆ ਕਿ ਬਜ਼ੁਰਗ ਜਿਹੜੇ ਆ ਉਹ ਉੱਠਣ ਲੱਗੇ ਬੈੱਡ ਤੋਂ ਉੱਠਣ ਲੱਗੇ, ਉਹਨਾਂ ਨੂੰ ਥੋੜਾ ਯਕਦਮ ਨਹੀਂ ਉੱਠਣਾ ਚਾਹੀਦਾ। ਕਈ ਵਾਰ ਦੇਖਿਆ ਵੀ ਯਕਦਮ ਉੱਠਦੇ ਆ ਅਸੀਂ, ਪਤਾ ਲੱਗ ਗਿਆ ਜੀ ਉਹ ਤਾਂ ਉੱਠਦੇ ਸਾਰ ਹੀ ਉਹਦੀ ਉਹ ਡਿੱਗ ਗਿਆ, ਮੌਤ ਹੋ ਗਈ। ਉਹਨਾਂ ਕੀ ਗੱਲ ਹੁੰਦੀ, ਜਦੋਂ ਯਕਦਮ ਉੱਠਦੇ ਆ ਤੇ ਸਾਡੇ ਉੱਠਦੇ ਸਾਰ ਬਲੱਡ ਜਿਹੜਾ ਸਪਲਾਈ ਆ ਬਲੱਡ ਦੀ ਉਹ ਬ੍ਰੇਨ ਨੂੰ ਘੜਦੀ ਆ। ਇਸ ਕਰਕੇ ਮੈਂ ਸਾਰੇ ਸਿਆਣੇ ਬੰਦਿਆਂ ਨੂੰ, ਬਜ਼ੁਰਗ ਆਪਣੇ ਜਿਹੜੇ ਭਾਈ ਹੈਗੇ ਆਪਣੇ ਜਿਹੜੇ ਆ, ਉਹਨਾਂ ਨੂੰ ਬੇਨਤੀ ਕਰੂੰਗਾ ਕਿ ਜਿਹੜਾ ਬਾਥਰੂਮ ਵਗੈਰਾ ਜਾਣ ਲਈ ਪਹਿਲਾਂ ਬੈੱਡ ਤੇ ਉੱਠਣਗੇ, ਘੱਟੋ ਘੱਟ 1 ਮਿੰਟ ਜ਼ਰੂਰ ਉਹ ਬੈਠਣ ਉੱਤੇ ਤਾਂ ਉਹ ਉੱਠਣ, ਤਾਂ ਕਿ ਇਹਨੂੰ ਜਿਹੜਾ ਬਲੱਡ ਪ੍ਰੈਸ਼ਰ ਦਾ ਅਟੈਕ ਵਗੈਰਾ ਜਿਹੜਾ ਘਟਣ ਦਾ ਆ ਉਹ ਤੋਂ ਬਚਿਆ ਜਾ ਸਕੇ। ਬਾਕੀ ਖਾਣ ਪੀਣ ਦਾ ਧਿਆਨ ਰੱਖੋ, ਜੰਕ ਫੂਡ ਤੋਂ ਪਰਹੇਜ਼ ਰੱਖੋ, ਬਾਹਰਲੀਆਂ ਚੀਜ਼ਾਂ ਨਹੀਂ ਖਾਣੀ ਚਾਹੀਦੀਆਂ
0: ਜੀ।
1: ਇਹ ਮੇਰਾ ਤੁਹਾਡੇ ਸੁਨੇਹੇ ਮੈਸੇਜ ਰਾਹੀਂ ਬੇਨਤੀ ਆ ਸਾਰੀਆਂ।
0: ਤੇ ਬਜ਼ੁਰਗ ਕਈ ਵਾਰੀ ਨਮਕ ਜ਼ਿਆਦਾ ਖਾ ਲੈਂਦੇ ਆ ਨਾ
1: ਜੀ ਸਰ, ਜੀ ਸਰ,
0: ਉਹਨਾਂ ਤੋਂ ਵੀ ਥੋੜਾ ਧਿਆਨ ਰੱਖਣਾ ਚਾਹੀਦਾ। ਪਾਣੀ ਦੀ ਮਾਤਰਾ ਕਿੰਨੀ ਕੁ ਹੋਵੇ ਜੀ?
1: ਪਾਣੀ ਦੀ ਮਾਤਰਾ ਸਰ, ਪਾਣੀ ਦਾ ਜਿੰਨਾ ਵੀ ਪੀ ਲਓ ਓਨਾ ਹੀ ਥੋੜਾ, ਕਿਉਂਕਿ ਪਾਣੀ ਜਿੰਨਾ ਪੀਓਗੇ ਓਨਾ ਪਿਸ਼ਾਬ ਆਏਗਾ ਤੁਹਾਨੂੰ, ਪਿਸ਼ਾਬ ਨਾਲ ਗੁਰਦੇ ਜਿਹੜੇ ਸਾਫ਼ ਹੋਣਗੇ ਗੁਰਦਿਆਂ ਤੇ ਅਸਰ ਰਹਿਣਗੇ, ਹੋਰ ਸਾਰੇ ਅੰਗ ਸਰੀਰ ਦੇ। ਪਾਣੀ ਦਾ ਇੱਕ ਨਿਆਮਤ ਆ, ਪਾਣੀ ਸਾਫ਼ ਪੀਣਾ ਚਾਹੀਦਾ, ਮਤਲਬ ਇਸ ਗੱਲ ਦਾ ਧਿਆਨ ਰੱਖੋ ਵੀ ਪਾਣੀ ਜਿਹੜਾ ਸ਼ੁੱਧ ਹੋਵੇ, ਗੰਦਾ ਨਾ ਹੋਵੇ ਪਾਣੀ, ਮਤਲਬ ਇਸ ਗੱਲ ਦਾ ਬਹੁਤ ਧਿਆਨ ਰੱਖਣਾ, ਇਹ ਪਾਣੀ ਵੱਧ ਤੋਂ ਵੱਧ ਪੀਓ ਜਿੰਨਾ ਪੀ ਸਕਦੇ।
0: ਠੀਕ ਹੈ ਜੀ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ, ਬਹੁਤ ਬਹੁਤ ਸ਼ੁਕਰੀਆ ਜੀ ਇੰਨਾ ਸਮਾਂ ਕੱਢਿਆ ਤੁਸੀਂ।
1: ਸੌਂਦੀ ਸਾਹਿਬ ਤੁਹਾਡਾ ਵੀ ਧੰਨਵਾਦ ਤੇ ਸਰੋਤਿਆਂ ਦਾ ਵੀ ਧੰਨਵਾਦ ਕਰਦਾ ਜਿਹਨਾਂ ਨੇ ਮੈਨੂੰ ਮੌਕਾ ਦਿੱਤਾ
0: ਜੀ, ਸ਼ੁਕਰੀਆ।
1: ਇੱਕ ਵਾਰ ਸਰ ਸੌਂਦੀ ਸਾਹਿਬ ਜਾਂਦੇ ਜਾਂਦੇ ਗੱਲ ਕਰਨੀ ਹੈ, ਮੈਂ ਅਖਬਾਰ ਪੜ੍ਹ ਰਿਹਾ ਸੀਗਾ ਤੇ ਸਿਹਤ ਵਿਭਾਗ ਪੂਰੀ ਅਰਾਊਂਡ 28 ਤੋਂ 30 ਜੂਨ ਤੱਕ ਹੋ ਰਿਹਾ।
0: ਠੀਕ ਹੈ ਜੀ,
1: ਤੇ ਮੈਂ ਬੇਨਤੀ ਕਰਨੀ ਕਿ ਸਾਰੇ ਬੱਚਿਆਂ ਜਿਹੜੇ ਆ 5 ਸਾਲ ਦੇ ਬੱਚੇ ਆ ਉਹਨਾਂ ਨੂੰ ਆਪਣੇ ਕੇਂਦਰਾਂ ਤੇ ਲੈ ਕੇ ਜਾਓ, ਤੇ ਭਾਵੇਂ ਪਲਸ ਪੋਲੀਓ ਸਾਡਾ ਖਤਮ ਹੋ ਚੁੱਕਾ ਪਰ ਹਾਲੇ ਵੀ ਸਾਡੇ ਜਿਹੜੇ ਗੁਆਂਢੀ ਮੁਲਕ ਆ ਉਹਨਾਂ ਵਿੱਚੋਂ ਕੋਈ ਨਾ ਕੋਈ ਕੇਸ ਹੁੰਦਾ ਰਹਿੰਦਾ, ਇਸ ਕਰਕੇ ਸਾਡੀ ਇਹ ਮੁਹਿੰਮ ਜਾਰੀ ਆ ਤੇ ਸਾਰੇ ਬੱਚੇ ਬੱਚਿਆਂ ਨੂੰ ਆਪਣੇ ਆਪਣੇ ਪੋਲੀਓ ਦੇ 2 ਬੰਦਾਂ ਜ਼ਰੂਰ ਪਵਾਓ।
0: ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ।
1: ਥੈਂਕ ਯੂ ਸਰ, ਧੰਨਵਾਦ।
0: ਸੋ ਇਹ ਸਨ ਡਾਕਟਰ ਸੁਰਿੰਦਰ ਜਗਤ, ਜਿਹੜੇ ਕਿ ਜਾਣਕਾਰੀ ਦੇ ਕੇ ਗਏ ਨੇ ਕਿ ਕਿਸ ਤਰੀਕੇ ਦੇ ਨਾਲ ਸਾਨੂੰ ਆਪਣਾ ਖਾਣ ਪੀਣ ਸੁਧਾਰਨ ਦੀ ਜ਼ਰੂਰਤ ਹੈ। ਅਸੀਂ ਹੌਲੀ ਹੌਲੀ ਗਰਮੀ ਤੋਂ ਬਰਸਾਤਾਂ ਵੱਲ ਜਾਣਾ, ਜਿਵੇਂ ਜਿਵੇਂ ਬਰਸਾਤਾਂ ਹੋਣੀਆਂ ਫਿਰ ਆਪਾਂ ਕੀ ਕਹਿਣਾ ਉਹ ਗੀਤ ਦੇ ਵਿੱਚ ਮੈਂ ਤੁਹਾਨੂੰ ਦੱਸ ਦੇਣਾ, ਪਰ ਜਾਣ ਨੂੰ ਹੁਣ ਦਿਲ ਤਾਂ ਨਹੀਂ ਕਰਦਾ, ਇਹ ਪ੍ਰੋਗਰਾਮ

ਇੱਥੇ ਹੀ ਸਮਾਪਤ ਹੁੰਦਾ। ਮੈਂ ਤੁਹਾਡੇ ਨਾਲ 11 ਵਜੇ ਤੱਕ ਇਸੇ ਤਰ੍ਹਾਂ ਨਾਲ ਬਣਿਆ ਰਹਾਂਗਾ। ਬਹੁਤ ਬਹੁਤ ਧੰਨਵਾਦ। ਆਪਣਾ ਖਿਆਲ ਰੱਖੋ, ਸਿਹਤ ਦਾ ਖਿਆਲ ਰੱਖੋ, ਬੱਚਿਆਂ ਦਾ ਵੀ ਖਿਆਲ ਰੱਖੋ ਅਤੇ ਆਉਣ ਵਾਲੇ ਭਵਿੱਖ ਨੂੰ ਉਜਵਲ ਕਰੋ, ਤਰੱਕੀਆਂ ਕਰੋ, ਖੁਸ਼ ਰਹੋ, ਆਨੰਦ ਮਾਣੋ। ਇਸ ਗੀਤ ਦੇ ਨਾਲ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ ਦੋਸਤੋ।

नमस्कार, ए आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਸੋਮਵਾਰ ਤੱਕ ਸੈਸ਼ਲਸ ਦੇ ਦੌਰੇ 'ਤੇ ਹੋਣਗੇ। ਉਹ ਸੈਸ਼ਲਸ ਦੇ ਰਾਸ਼ਟਰੀ ਦਿਵਸ 'ਤੇ 50 ਸਾਲਾ ਸਮਾਰੋਹ ਵਿੱਚ ਸ਼ਾਮਲ ਹੋਣਗੇ। ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਅੱਜ ਗੁਜਰਾਤ ਦੇ 14 ਸ਼ਹਿਰਾਂ ਵਿੱਚ ਭਾਰਤ ਦੀ ਪਹਿਲੀ ਸਹਿਕਾਰਤਾ ਆਧਾਰਿਤ ਟੈਕਸੀ ਸੇਵਾ ਭਾਰਤ ਟੈਕਸੀ ਦੀ ਸ਼ੁਰੂਆਤ ਕਰਨਗੇ। ਭਾਰਤ ਨੇ ਪਰਮਾਣੂ ਰਿਐਕਟਰ ਤੋਂ ਪੈਦਾ ਤਾਪ ਦੀ ਵਰਤੋਂ ਕਰਨ ਵਾਲਾ ਦੁਨੀਆ ਦਾ ਪਹਿਲਾ ਹਾਈਡਰੋਜਨ ਉਤਪਾਦਨ ਕੇਂਦਰ ਵਿਕਸਿਤ ਕੀਤਾ ਹੈ। ਵੈਨਜ਼ੂਏਲਾ ਵਿੱਚ ਆਏ ਭਿਆਨਕ ਭੂਚਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ 920 ਹੋ ਗਈ ਹੈ। ਭਾਰਤ ਨੇ ਸਹਾਇਤਾ ਲਈ ਓਪਰੇਸ਼ਨ ਅਮਿਸਤਾਦ ਸ਼ੁਰੂ ਕੀਤਾ ਹੈ ਅਤੇ ਮਰਦਾਂ ਦੇ FIH ਪ੍ਰੋ ਲੀਗ ਹਾਕੀ ਟੂਰਨਾਮੈਂਟ ਵਿੱਚ ਭਾਰਤ ਨੇ ਬੀਤੀ ਰਾਤ ਪਾਕਿਸਤਾਨ ਨੂੰ 7-1 ਨਾਲ ਹਰਾ ਦਿੱਤਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਸੋਮਵਾਰ ਤੱਕ ਸੈਸ਼ਲਸ ਦੇ ਦੌਰੇ 'ਤੇ ਹੋਣਗੇ। ਉਹ ਸੈਸ਼ਲ ਦੇ ਰਾਸ਼ਟਰੀ ਦਿਵਸ 'ਤੇ ਗੋਲਡਨ ਜੁਬਲੀ ਸਮਾਰੋਹ ਵਿੱਚ ਮੁੱਖ ਮਹਿਮਾਨ ਹੋਣਗੇ। ਸ੍ਰੀ ਮੋਦੀ ਪਹਿਲਾਂ 2015 ਵਿੱਚ ਸੈਸ਼ਲਸ ਗਏ ਸਨ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸਮੁੰਦਰੀ ਫੌਜ ਦੇ 2 ਜਹਾਜ਼ਾਂ ਸਮੇਤ ਭਾਰਤੀ ਰੱਖਿਆ ਬਲ ਦੀ ਇੱਕ ਟੁਕੜੀ ਗੋਲਡਨ ਜੁਬਲੀ ਸਮਾਰੋਹ ਵਿੱਚ ਸ਼ਾਮਲ ਹੋਏਗੀ। ਇਸ ਦੌਰੇ ਦੌਰਾਨ ਸ੍ਰੀ ਮੋਦੀ ਸੈਸ਼ਲਸ ਦੇ ਰਾਸ਼ਟਰਪਤੀ ਡਾਕਟਰ ਪੈਟ੍ਰਿਕ ਹਰਮਨੀ ਨਾਲ ਗੱਲਬਾਤ ਕਰਨਗੇ ਅਤੇ ਦੋਵਾਂ ਦੇਸ਼ਾਂ ਵਿਚਕਾਰ ਦੁਵੱਲੇ ਸਬੰਧਾਂ ਦੀ ਸਮੀਖਿਆ ਕਰਨਗੇ। ਆਪਸੀ ਹਿੱਤ ਦੇ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ 'ਤੇ ਵੀ ਚਰਚਾ ਕੀਤੀ ਜਾਏਗੀ। ਪ੍ਰਧਾਨ ਮੰਤਰੀ ਸੈਸ਼ਲਸ ਦੀ ਨੈਸ਼ਨਲ ਅਸੈਂਬਲੀ ਨੂੰ ਵੀ ਸੰਬੋਧਨ ਕਰਨਗੇ ਅਤੇ ਪ੍ਰਵਾਸੀ ਭਾਰਤੀਆਂ ਨਾਲ ਮੁਲਾਕਾਤ ਕਰਨਗੇ। ਭਾਰਤ ਸੈਸ਼ਲਸ ਸੰਬੰਧ ਇਤਿਹਾਸਕ, ਸੱਭਿਆਚਾਰਕ ਅਤੇ ਲੋਕਾਂ ਦਰਮਿਆਨ ਸੰਪਰਕ 'ਤੇ ਆਧਾਰਿਤ ਨੇ। ਇੱਕ ਮੁੱਖ ਸਮੁੰਦਰੀ ਭਾਈਵਾਲ ਵਜੋਂ ਸੈਸ਼ਲਸ ਖੇਤਰੀ ਸੁਰੱਖਿਆ ਅਤੇ ਸਮਾਵੇਸ਼ੀ ਵਿਕਾਸ ਲਈ ਭਾਰਤ ਦੇ ਮਹਾਂਸਾਗਰ ਦ੍ਰਿਸ਼ਟੀਕੋਣ ਵਿੱਚ ਇੱਕ ਮੁੱਖ ਭਾਈਵਾਲ ਹੈ। ਇਹ ਵਿਕਾਸਸ਼ੀਲ ਦੇਸ਼ਾਂ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਵੀ ਦਰਸਾਉਂਦਾ ਹੈ। ਇਹ ਦੌਰਾ ਦੋਹਾਂ ਦੇਸ਼ਾਂ ਵਿਚਕਾਰ ਲੰਮੇ ਸਮੇਂ ਤੋਂ ਚੱਲੀ ਆ ਰਹੀ ਦੋਸਤੀ ਅਤੇ ਸਾਰੇ ਖੇਤਰਾਂ ਵਿੱਚ ਦੁਵੱਲੇ ਸਬੰਧਾਂ ਨੂੰ ਵਧਾਉਣ ਲਈ ਉਹਨਾਂ ਦੀ ਸਾਂਝੀ

0: ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰੇਗਾ। ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਵਿਆਪਕ ਆਰਥਿਕ ਅਤੇ ਵਪਾਰ ਸਮਝੌਤੇ CETA ਨਾਲ ਭਾਰਤ ਅਤੇ ਬਰਤਾਨੀਆ ਦੇ ਸੰਬੰਧ ਇੱਕ ਮਹੱਤਵਪੂਰਨ ਮੀਲ ਪੱਥਰ ਵੱਲ ਵੱਧ ਰਹੇ ਨੇ। ਲੰਡਨ ਵਿੱਚ ਇੱਕ ਵਪਾਰਕ ਸੈਸ਼ਨ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਵੱਖ ਵੱਖ ਖੇਤਰਾਂ ਅਤੇ ਸਨਅਤੀ ਨੁਮਾਇੰਦਿਆਂ ਨਾਲ ਗੱਲਬਾਤ ਕਰਨਾ ਬਹੁਤ ਉਤਸ਼ਾਹਜਨਕ ਰਿਹਾ। ਸ੍ਰੀ ਗੋਇਲ ਨੇ ਕਿਹਾ ਕਿ ਹਰ ਕੋਈ ਇਸ ਸਾਂਝੇ ਵਿਸ਼ਵਾਸ ਤੋਂ ਪ੍ਰੇਰਿਤ ਹੈ ਕਿ ਭਵਿੱਖ ਵਿੱਚ ਦੋਹਾਂ ਦੇਸ਼ਾਂ ਵਿਚਕਾਰ ਸਹਿਯੋਗ ਅਤੇ ਵਿਕਾਸ ਲਈ ਅਥਾਹ ਸੰਭਾਵਨਾਵਾਂ ਨੇ। ਉਹਨਾਂ ਨੇ ਭਾਰਤੀ ਅਤੇ ਬਰਤਾਨਵੀ ਉਦਯੋਗਾਂ ਨੂੰ ਆਪਸੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ, ਨਵੀਨਤਾ ਨੂੰ ਤੇਜ਼ ਕਰਨ ਅਤੇ ਸਾਂਝੀ ਖੁਸ਼ਹਾਲੀ ਲਈ ਵਧੇਰੇ ਨਿਵੇਸ਼ ਕਰਨ ਦਾ ਸੱਦਾ ਦਿੱਤਾ। ਕੇਂਦਰੀ ਮੰਤਰੀ ਨੇ ਕਿਹਾ ਕਿ CETA ਇੱਕ ਬਹੁਤ ਸੰਤੁਲਿਤ ਸਮਝੌਤਾ ਹੈ ਅਤੇ ਦੋਹਾਂ ਦੇਸ਼ਾਂ ਲਈ ਵਿਕਾਸ ਅਤੇ ਵਪਾਰ ਲਈ ਨਵੇਂ ਰਾਹ ਖੋਲ੍ਹੇਗਾ।
1: ब्रिटेन के साथ हुआ समझौता बहुत ही व्यापक है। ये सिर्फ टैरिफ और रूल्स ऑफ ओरिजिन तक ही सीमित नहीं है, ना ही केवल सामान और सेवाओं के व्यापार के बारे में है। इसमें प्रौद्योगिकी, शिक्षा, संस्कृति और कला क्षेत्र में सहयोग भी शामिल है। इसका उद्देश्य दोनों देशों की बेहतरीन चीजों को एक दूसरे तक पहुँचाना है। ये एक निष्पक्ष, समान और बहुत संतुलित समझौता है।
0: ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਅੱਜ ਗੁਜਰਾਤ ਦੇ ਗਾਂਧੀ ਨਗਰ ਸਥਿਤ ਮਹਾਤਮਾ ਮੰਦਰ ਤੋਂ ਭਾਰਤ ਦੀ ਪਹਿਲੀ ਸਹਿਕਾਰਤਾ ਆਧਾਰਿਤ ਟੈਕਸੀ ਸੇਵਾ ਭਾਰਤ ਟੈਕਸੀ ਦੀ ਸ਼ੁਰੂਆਤ ਕਰਨਗੇ। ਇਹ ਸੇਵਾ ਸ਼ੁਰੂ ਵਿੱਚ ਰਾਜ ਦੇ 14 ਵੱਡੇ ਸ਼ਹਿਰਾਂ ਵਿੱਚ ਸ਼ੁਰੂ ਕੀਤੀ ਜਾਏਗੀ। ਸ੍ਰੀ ਸ਼ਾਹ ਕਈ ਮੁੱਖ ਪਹਿਲਕਦਮੀਆਂ ਦੀ ਸ਼ੁਰੂਆਤ ਕਰਨ ਅਤੇ ਸਮੀਖਿਆ ਮੀਟਿੰਗਾਂ ਕਰਨ ਲਈ ਗੁਜਰਾਤ ਦੇ 3 ਦਿਨਾਂ ਦੌਰੇ 'ਤੇ ਨੇ। ਮੁੱਖ ਮੰਤਰੀ ਭੁਪਿੰਦਰ ਪਟੇਲ, ਉਪ ਮੁੱਖ ਮੰਤਰੀ ਹਰੀਸ਼ ਸੰਘਵੀ, ਸਹਿਕਾਰੀ ਖੇਤਰ ਦੇ ਨੁਮਾਇੰਦੇ ਅਤੇ 4,000 ਤੋਂ ਵੱਧ ਡਰਾਈਵਰ ਇਸ ਸਮਾਗਮ ਵਿੱਚ ਹਿੱਸਾ ਲੈਣਗੇ। ਸ਼ਾਨਦਾਰੀ ਕਾਰਗੁਜ਼ਾਰੀ ਦਿਖਾਉਣ ਵਾਲੇ ਡਰਾਈਵਰਾਂ ਨੂੰ ਪ੍ਰਮਾਣ ਪੱਤਰ ਵੀ ਦਿੱਤੇ ਜਾਣਗੇ। ਸਹਿਕਾਰ ਟੈਕਸੀ ਕੋਆਪਰੇਟਿਵ ਲਿਮਿਟਡ ਵੱਲੋਂ ਅਮੂਲ, ਇਫਕੋ ਅਤੇ ਨਾਬਾਰਡ ਸਮੇਤ 8 ਪ੍ਰਮੁੱਖ ਸਹਿਕਾਰੀ ਸੰਸਥਾਵਾਂ ਦੇ ਸਹਿਯੋਗ ਨਾਲ ਵਿਕਸਿਤ ਕੀਤੀ ਗਈ ਭਾਰਤ ਟੈਕਸੀ ਡਰਾਈਵਰਾਂ ਨੂੰ ਸਿੱਧੇ ਤੌਰ 'ਤੇ ਵੱਧ ਤੋਂ ਵੱਧ ਵਿੱਤੀ ਲਾਭ ਪਹੁੰਚਾਉਣ ਲਈ 0 ਕਮਿਸ਼ਨ ਮਾਡਲ 'ਤੇ ਕੰਮ ਕਰਦੀ ਹੈ। ਅਯੋਧਿਆ ਦੀ ਇੱਕ ਅਦਾਲਤ ਨੇ ਰਾਮ ਮੰਦਰ ਦਾਨ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ 8 ਮੁਲਜ਼ਮਾਂ ਨੂੰ 29 ਜੂਨ ਤੱਕ ਅਦਾਲਤੀ ਹਿਰਾਸਤ ਵਿੱਚ ਭੇਜ ਦਿੱਤਾ ਹੈ। ਗ੍ਰਿਫਤਾਰੀ ਤੋਂ ਬਾਅਦ ਮੁਲਜ਼ਮਾਂ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਯੋਧਿਆ ਦੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ 'ਚ ਸਰਕਾਰੀ ਵਕੀਲ KC ਵਰਮਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਿਰਾਸਤ ਦੀ ਮਿਆਦ 29 ਜੂਨ ਤੱਕ ਹੈ। ਇਸ ਤੋਂ ਬਾਅਦ ਮੁਲਜ਼ਮਾਂ ਨੂੰ ਦੁਬਾਰਾ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ। ਸ੍ਰੀ ਵਰਮਾ ਨੇ ਕਿਹਾ ਕਿ ਮੁਲਜ਼ਮਾਂ ਤੋਂ 79,85,000 ਰੁਪਏ ਤੋਂ ਵੱਧ ਦੀ ਰਕਮ ਬਰਾਮਦ ਕੀਤੀ ਗਈ ਹੈ। ਇੱਕ ਮੁਲਜ਼ਮ ਸੁਭਾਸ਼ ਤੋਂ ਕੁਝ ਵੀ ਬਰਾਮਦ ਨਹੀਂ ਹੋਇਆ, ਹਾਲਾਂਕਿ ਉਹ ਸਾਜ਼ਿਸ਼ ਵਿੱਚ ਸ਼ਾਮਲ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਪਰਮਾਣੂ ਊਰਜਾ ਵਿਭਾਗ ਦੇ ਸਕੱਤਰ ਅਜੀਤ ਕੁਮਾਰ ਮੋਹੰਤੀ ਨੇ ਤਾਮਿਲਨਾਡੂ ਦੇ ਕਲਪੱਕਮ ਵਿੱਚ ਇੰਦਰਾ ਗਾਂਧੀ ਸੈਂਟਰ ਫਾਰ ਆਟੋਮੈਟਿਕ ਰਿਸਰਚ ਵਿਖੇ ਦੁਨੀਆ ਦੀ ਪਹਿਲੀ ਹਾਈਡਰੋਜਨ ਉਤਪਾਦਨ ਸਹੂਲਤ ਦਾ ਉਦਘਾਟਨ ਕੀਤਾ ਹੈ। ਇਹ ਸਹੂਲਤ ਫਾਸਟ ਬ੍ਰੀਡਰ ਟੈਸਟ ਰਿਐਕਟਰ ਤੋਂ ਪਰਮਾਣੂ ਤਾਪ ਦੀ ਵਰਤੋਂ ਕਰਦੇ ਹੋਏ ਇੱਕ ਕੋਪਰ ਕਲੋਰੀਨ ਥਰਮੋਕੈਮੀਕਲ ਪ੍ਰਕਿਰਿਆ ਦੁਆਰਾ ਸੰਚਾਲਿਤ ਹੈ। ਡਾਕਟਰ ਮੋਹੰਤੀ ਨੇ ਕਿਹਾ ਕਿ ਹਾਈਡਰੋਜਨ ਵਰਗੀਆਂ ਉਭਰੀਆਂ ਸਾਫ਼ ਸੁਥਰੀਆਂ ਊਰਜਾ ਤਕਨਾਲੋਜੀਆਂ ਨਾਲ ਪਰਮਾਣੂ ਊਰਜਾ ਦਾ ਏਕੀਕਰਨ ਇੱਕ ਟਿਕਾਊ ਊਰਜਾ ਭਵਿੱਖ ਵੱਲ ਇੱਕ ਮਹੱਤਵਪੂਰਨ ਕਦਮ ਹੈ। ਉਹਨਾਂ ਕਿਹਾ ਕਿ ਪਰਮਾਣੂ ਊਰਜਾ ਵਿੱਚ ਕਾਰਬਨ ਮੁਕਤ ਅਤੇ ਭਰੋਸੇਮੰਦ ਬਿਜਲੀ ਪ੍ਰਦਾਨ ਕਰਨ ਦੀ ਸਮਰੱਥਾ ਹੈ। ਇਹ ਹਾਈਡਰੋਜਨ ਉਤਪਾਦਨ ਸਹੂਲਤ ਬਾਬਾ ਪਰਮਾਣੂ ਖੋਜ ਕੇਂਦਰ ਵੱਲੋਂ ਸਵਦੇਸ਼ੀ ਤੌਰ 'ਤੇ ਵਿਕਸਿਤ ਕੀਤੀ ਗਈ ਹੈ। ਵੈਨੇਜ਼ੁਏਲਾ ਵਿੱਚ ਆਏ ਭਿਆਨਕ ਭੂਚਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ 920 ਹੋ ਗਈ ਹੈ। ਇਸ ਆਫਤ ਵਿੱਚ ਲਗਭਗ 3,000 ਲੋਕ ਜ਼ਖਮੀ ਵੀ ਹੋਏ ਨੇ। ਬਚਾਅ ਕਾਰਜ ਤੇਜ਼ੀ ਨਾਲ ਚੱਲ ਰਹੇ ਨੇ ਅਤੇ ਮਲਬੇ ਤੋਂ ਲੋਕਾਂ ਨੂੰ ਕੱਢਿਆ ਜਾ ਰਿਹਾ ਹੈ। ਵੈਨੇਜ਼ੁਏਲਾ 'ਚ 7.2 ਅਤੇ 7.5 ਤੀਬਰਤਾ ਦੇ ਭੂਚਾਲਾਂ ਨੇ ਭਾਰੀ ਤਬਾਹੀ ਮਚਾਈ ਹੈ। ਅੰਤਰਿਮ ਰਾਸ਼ਟਰਪਤੀ ਡੈਲਸੀ ਰੋਡਰਿਕਸ ਨੇ ਐਮਰਜੈਂਸੀ ਦਾ ਐਲਾਨ ਕੀਤਾ ਹੈ। ਕਈ ਦੇਸ਼ਾਂ ਨੇ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਹੈ। ਭਾਰਤ ਨੇ ਵੀ ਵੈਨੇਜ਼ੁਏਲਾ ਵਿੱਚ ਆਏ ਭਿਆਨਕ ਭੂਚਾਲ ਤੋਂ ਬਾਅਦ ਓਪਰੇਸ਼ਨ ਅਮਿਸਤਾਦ ਸ਼ੁਰੂ ਕੀਤਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਸ ਤਹਿਤ ਕੱਲ੍ਹ ਰਾਹਤ ਸਮੱਗਰੀ ਅਤੇ 41 ਮੈਂਬਰੀ ਬਚਾਅ ਟੀਮ ਭਾਰਤੀ ਹਵਾਈ ਫੌਜ ਦੇ 2 ਜਹਾਜ਼ਾਂ ਰਾਹੀਂ ਭੇਜੀ ਗਈ। ਰਾਹਤ ਸਮੱਗਰੀ ਵਿੱਚ ਡਾਕਟਰੀ ਅਮਲਾ, ਭਾਰਤੀ ਫੌਜ ਦੀ ਇੱਕ ਫੀਲਡ ਹਸਪਤਾਲ ਯੂਨਿਟ, ਡਾਕਟਰੀ ਉਪਕਰਨ, ਦਵਾਈਆਂ ਅਤੇ ਹੋਰ ਜ਼ਰੂਰੀ ਸਪਲਾਈ ਸ਼ਾਮਲ ਹੈ। 41 ਮੈਂਬਰੀ ਬਚਾਅ ਟੀਮ ਵਿੱਚ ਡਾਕਟਰੀ ਪੇਸ਼ੇਵਰ ਦੇ ਨਾਲ ਤਜਰਬੇਕਾਰ ਬਚਾਅ ਕਰਮਚਾਰੀ ਵੀ ਸ਼ਾਮਲ ਨੇ। ਪ੍ਰਕਿਰਤੀ ਕੀ ਬਾਤ ਆਕਾਸ਼ਵਾਣੀ ਕੇ ਸਾਥ ਲੜੀ ਦੇ ਹਿੱਸੇ ਵਜੋਂ ਅੱਜ ਛੱਤੀਸਗੜ੍ਹ ਦੇ ਗਾਰਬੇਜ ਕੈਫੇ 'ਤੇ ਇੱਕ ਚਰਚਾ ਪੇਸ਼ ਕੀਤੀ ਜਾਏਗੀ। ਅੰਬਿਕਾਪੁਰ ਨਗਰ ਨਿਗਮ ਵੱਲੋਂ ਚਲਾਇਆ ਜਾ ਰਿਹਾ ਕੈਫੇ ਪਲਾਸਟਿਕ ਦੇ ਕੂੜੇ ਦੇ ਬਦਲੇ ਭੋਜਨ ਪ੍ਰਦਾਨ ਕਰਦਾ ਹੈ। ਪ੍ਰੋਗਰਾਮ ਵਿੱਚ ਗਾਰਬੇਜ ਕੈਫੇ ਦੇ ਇੰਚਾਰਜ ਰਿਤੇਸ਼ ਸੈਣੀ ਨਾਲ ਗੱਲਬਾਤ ਕੀਤੀ ਜਾਏਗੀ। ਇਹ ਪ੍ਰੋਗਰਾਮ ਅੱਜ ਸ਼ਾਮੀ 5:10 'ਤੇ ਆਕਾਸ਼ਵਾਣੀ ਗੋਲਡ 'ਤੇ ਸੁਣਿਆ ਜਾ ਸਕਦਾ ਹੈ। ਇਹ ਨਿਊਜ਼ ਔਨ ਏਅਰ ਐਪ ਅਤੇ ਨਿਊਜ਼ ਔਨ ਏਅਰ ਓਫੀਸ਼ੀਅਲ ਯੂਟਿਊਬ ਚੈਨਲ 'ਤੇ ਵੀ ਉਪਲਬਧ ਹੋਏਗਾ। ਇਸ ਦਾ ਮੁੜ ਪ੍ਰਸਾਰਣ ਕੱਲ੍ਹ ਸਵੇਰੇ 9:10 'ਤੇ ਕੀਤਾ ਜਾਏਗਾ।
2: ਮਨ ਕੀ ਬਾਤ ਮੈਂ ਜਬ ਪ੍ਰਧਾਨ ਮੰਤਰੀ ਮੋਦੀ ਜੀ ਨੇ ਇਸਕਾ ਉਲੇਖ ਕੀਆ ਜੀ, ਉਸਕੇ ਬਾਅਦ ਕਿਆ ਪ੍ਰਭਾਵ ਪੜਾ?
3: ਉਸਕੇ ਬਾਅਦ ਯੇ ਪ੍ਰਭਾਵ ਪੜਾ ਕਿ ਇਤਨੇ ਬੜੇ

0: प्लेटफॉर्म पे अंबिकापुर का नाम आना, उससे बहुत सारे लोग थे जो गार्बेज कैफे के बारे में जान पाए। हमारे यहाँ डोर टू डोर कलेक्शन हो रहा है, प्रतिदिन 50 से 55 टन कचड़े का हम प्रोसेसिंग कर रहे हैं। विश्व के समस्त देशों तक गार्बेज कैफे वर्ड जो है वो अंबिकापुर से वहां तक पहुंच गया।
1: प्रकृति की बात आकाशवाणी के साथ।
2: ਮਰਦਾਂ ਦੇ ਐਫ ਆਈ ਐਚ ਪ੍ਰੋ ਲੀਗ ਹਾਕੀ ਟੂਰਨਾਮੈਂਟ ਵਿੱਚ ਭਾਰਤ ਨੇ ਬੀਤੀ ਰਾਤ ਪਾਕਿਸਤਾਨ ਨੂੰ 7-1 ਨਾਲ ਹਰਾ ਦਿੱਤਾ ਹੈ। ਲੰਡਨ ਦੇ ਲੀ ਵੈਲੀ ਹਾਕੀ ਸੈਂਟਰ ਵਿੱਚ ਪਹਿਲੇ ਕੁਆਟਰ ਵਿੱਚ ਅਬੂ ਬਕਰ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਪਾਕਿਸਤਾਨ ਨੂੰ ਲੀਡ ਦਿਵਾਈ। ਦੂਜੇ ਕੁਆਟਰ ਵਿੱਚ ਸੁਖਜੀਤ ਸਿੰਘ ਅਤੇ ਹਰਮਨਪ੍ਰੀਤ ਸਿੰਘ ਦੇ ਗੋਲਾਂ ਨੇ ਮੈਚ ਦਾ ਪਾਸਾ ਪਲਟ ਦਿੱਤਾ। ਫਿਰ ਹਾਰਦਿਕ ਸਿੰਘ, ਜੁਗਰਾਜ ਸਿੰਘ, ਅਭਿਸ਼ੇਕ ਅਤੇ ਰਾਜਕੁਮਾਰ ਪਾਲ ਨੇ ਤੀਜੇ ਕੁਆਟਰ ਵਿੱਚ 4 ਗੋਲ ਕੀਤੇ। ਦਿਲਪ੍ਰੀਤ ਸਿੰਘ ਨੇ ਚੌਥੇ ਕੁਆਟਰ ਵਿੱਚ 7ਵਾਂ ਗੋਲ ਕੀਤਾ। ਕੱਲ੍ਹ ਭਾਰਤ ਦਾ ਮੁਕਾਬਲਾ ਇੰਗਲੈਂਡ ਨਾਲ ਹੋਏਗਾ। ਆਇਰਲੈਂਡ ਨੇ ਕੱਲ੍ਹ ਬੈਲਫਾਸਟ ਵਿੱਚ 2 ਮੈਚਾਂ ਦੀ 2020 ਲੜੀ ਦੇ ਪਹਿਲੇ ਮੈਚ ਵਿੱਚ ਭਾਰਤ ਨੂੰ 34 ਦੌੜਾਂ ਨਾਲ ਹਰਾ ਦਿੱਤਾ ਹੈ। ਇਹ ਆਇਰਲੈਂਡ ਦੀ ਭਾਰਤ ਉੱਤੇ ਪਹਿਲੀ ਜਿੱਤ ਹੈ। 183 ਦੌੜਾਂ ਦੇ ਟੀਚੇ ਦੇ ਜਵਾਬ ਵਿੱਚ ਭਾਰਤੀ ਟੀਮ 19 ਓਵਰਾਂ ਵਿੱਚ 148 ਦੌੜਾਂ ਹੀ ਬਣਾ ਸਕੀ। ਜੰਮੂ ਕਸ਼ਮੀਰ ਵਿੱਚ ਸਲਾਨਾ ਸ਼੍ਰੀ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਤੇਜ਼ ਹੋ ਗਈਆਂ ਨੇ। 3 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਯਾਤਰਾ ਤੋਂ ਪਹਿਲਾਂ ਸੁਰੱਖਿਆ ਬਲਾਂ ਵੱਲੋਂ ਗਸ਼ਤ ਅਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਸਾਡੇ ਜੰਮੂ ਵਾਲੇ ਪੱਤਰਕਾਰ ਨੇ ਖਬਰ ਦਿੱਤੀ ਹੈ ਕਿ ਪੁਲਿਸ ਨੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ CISF ਅਤੇ ਸੀਮਾ ਸੁਰੱਖਿਆ ਬਲ BSF ਦੇ ਸਹਿਯੋਗ ਨਾਲ ਅਰਨੀਆਂ ਸਰਹੱਦੀ ਇਲਾਕੇ ਰਥਾਨਾ, ਸਲੇਹਰ, ਚੱਕ ਜਗਤੂ ਅਤੇ ਹੋਰ ਇਲਾਕਿਆਂ ਵਿੱਚ ਨਿਗਰਾਨੀ ਵਧਾ ਦਿੱਤੀ ਹੈ। ਜੰਮੂ ਸ਼੍ਰੀਨਗਰ ਰਾਸ਼ਟਰੀ ਸ਼ਾਹਰਾਹ 'ਤੇ ਵੀ ਚੌਕਸੀ ਵਧਾਈ ਜਾ ਰਹੀ ਹੈ। ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ਪਿਛਲੇ ਹਫ਼ਤੇ 96.3 ਕਰੋੜ ਡਾਲਰ ਵੱਧ ਕੇ 672 ਅਰਬ ਡਾਲਰ ਤੋਂ ਵੱਧ ਹੋ ਗਿਆ ਹੈ। ਭਾਰਤੀ ਰਿਜ਼ਰਵ ਬੈਂਕ ਅਨੁਸਾਰ ਇਹ ਵਾਧਾ ਮੁੱਖ ਤੌਰ 'ਤੇ ਸੋਨੇ ਦੇ ਭੰਡਾਰ ਵਿੱਚ ਵਾਧੇ ਕਾਰਨ ਹੋਇਆ ਹੈ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਸੋਮਵਾਰ ਤੱਕ ਸੈਸ਼ਲਸ ਦੇ ਦੌਰੇ 'ਤੇ ਹੋਣਗੇ। ਉਹ ਸੈਸ਼ਲਸ ਦੇ ਰਾਸ਼ਟਰੀ ਦਿਵਸ 'ਤੇ 50 ਸਾਲਾ ਸਮਾਰੋਹ ਵਿੱਚ ਸ਼ਾਮਲ ਹੋਣਗੇ। ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਅੱਜ ਗੁਜਰਾਤ ਦੇ 14 ਸ਼ਹਿਰਾਂ ਵਿੱਚ ਭਾਰਤ ਦੀ ਪਹਿਲੀ ਸਹਿਕਾਰਤਾ ਆਧਾਰਿਤ ਟੈਕਸੀ ਸੇਵਾ ਭਾਰਤ ਟੈਕਸੀ ਦੀ ਸ਼ੁਰੂਆਤ ਕਰਨਗੇ। ਭਾਰਤ ਨੇ ਪਰਮਾਣੂ ਰਿਐਕਟਰ ਤੋਂ ਪੈਦਾ ਤਾਪ ਦੀ ਵਰਤੋਂ ਕਰਨ ਵਾਲਾ ਦੁਨੀਆ ਦਾ ਪਹਿਲਾ ਹਾਈਡਰੋਜਨ ਉਤਪਾਦਨ ਕੇਂਦਰ ਵਿਕਸਿਤ ਕੀਤਾ ਹੈ। ਵੈਨਜ਼ੂਏਲਾ ਵਿੱਚ ਆਏ ਭਿਆਨਕ ਭੂਚਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ 920 ਹੋ ਗਈ ਹੈ। ਭਾਰਤ ਨੇ ਸਹਾਇਤਾ ਲਈ ਓਪਰੇਸ਼ਨ ਅਮਿਸਤਾਦ ਸ਼ੁਰੂ ਕੀਤਾ ਹੈ। ਅਤੇ ਮਰਦਾਂ ਦੇ ਐਫ ਆਈ ਐਚ ਪ੍ਰੋ ਲੀਗ ਹਾਕੀ ਟੂਰਨਾਮੈਂਟ ਵਿੱਚ ਭਾਰਤ ਨੇ ਬੀਤੀ ਰਾਤ ਪਾਕਿਸਤਾਨ ਨੂੰ 7-1 ਨਾਲ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ਕ ਖਬਰਾਂ ਦਾ ਬੁਲੇਟਿਨ ਦੁਪਹਿਰ ਬਾਅਦ 1:10 'ਤੇ ਹੋਏਗਾ। ਨਮਸਕਾਰ।
3: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਮਹਿਕ ਪੰਜਾਬ ਦੀ ਇਸ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ। ਆਓ ਸਭ ਤੋਂ ਪਹਿਲਾਂ ਸੁਣਦੇ ਹਾਂ ਮੁਹੰਮਦ ਰਫੀ ਅਤੇ ਦਿਲਰਾਜ ਕੌਰ ਦੀਆਂ ਆਵਾਜ਼ਾਂ 'ਚ ਮਾਹੀ ਮੁੰਡਾ ਫਿਲਮ ਦਾ ਇਹ ਗੀਤ।

ਕੇਂਦਰ ਤੋਂ ਤੁਸੀਂ ਸੁਣ ਰਹੇ ਹੋ ਮਹਿਕ ਪੰਜਾਬ ਦੀ। ਇਸ ਪ੍ਰੋਗਰਾਮ ਤਹਿਤ ਆਓ ਹੁਣ ਸੁਣਦੇ ਹਾਂ ਯਾਰਾਂ ਨਾਲ ਬਹਾਰਾਂ ਫਿਲਮ ਦਾ ਇਹ ਗੀਤ, ਆਵਾਜ਼ਾਂ ਅਰਵਿੰਦਰ ਸਿੰਘ, ਸੁਨਿਧੀ ਚੌਹਾਨ ਅਤੇ ਸਾਥੀਆਂ ਦੀਆਂ।

ਮਹਿਕ ਪੰਜਾਬੀ ਪ੍ਰੋਗਰਾਮ ਤੁਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਸੁਣ ਰਹੇ ਹੋ। ਆਓ ਹੁਣ ਸੁਣਦੇ ਹਾਂ ਅਸਾਨੂੰ ਮਾਣ ਵਤਨਾਂ ਦਾ। ਇਸ ਫਿਲਮ ਦਾ ਗੀਤ ਹਰਭਜਨ ਮਾਨ ਅਤੇ ਜਸਪਿੰਦਰ ਨਰੂਲਾ ਦੀਆਂ ਆਵਾਜ਼ਾਂ 'ਚ।

ਇਸੇ ਗੀਤ ਦੇ ਨਾਲ ਮਹਿਕ ਪੰਜਾਬ ਦੀ ਪ੍ਰੋਗਰਾਮ ਇੱਥੇ ਹੀ ਸਮਾਪਤ ਹੁੰਦਾ ਹੈ। ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਨਿਊਜ਼ ਹੈਡਲਾਈਨਸ, ਪੇਸ਼ ਨੇ ਮੁੱਖ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਸੋਮਵਾਰ ਤੱਕ ਸੇਸ਼ਲਸ ਦੇ ਦੌਰੇ 'ਤੇ ਰਹਿਣਗੇ। ਉਹ ਸੇਸ਼ਲਸ ਦੇ ਰਾਸ਼ਟਰੀ ਦਿਵਸ ਦੇ 50 ਸਾਲਾ ਸਮਾਰੋਹ 'ਚ ਸ਼ਾਮਲ ਹੋਣਗੇ। ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਅੱਜ ਗੁਜਰਾਤ ਦੇ 14 ਸ਼ਹਿਰਾਂ ਵਿੱਚ ਭਾਰਤ ਦੀ ਪਹਿਲੀ ਸਹਿਕਾਰਤਾ ਆਧਾਰਿਤ ਟੈਕਸੀ ਸੇਵਾ ਭਾਰਤ ਟੈਕਸੀ ਦੀ ਸ਼ੁਰੂਆਤ ਕਰਨਗੇ। ਭਾਰਤ ਨੇ ਪਰਮਾਣੂ ਰਿਐਕਟਰ ਤੋਂ ਪੈਦਾ ਤਾਪ ਦੀ ਵਰਤੋਂ ਕਰਨ ਵਾਲਾ ਦੁਨੀਆ ਦਾ ਪਹਿਲਾ ਹਾਈਡਰੋਜਨ ਉਤਪਾਦਨ ਕੇਂਦਰ ਵਿਕਸਿਤ ਕੀਤਾ। ਵੈਨਜ਼ੂਏਲਾ ਵਿੱਚ ਆਏ ਭਿਆਨਕ ਭੂਚਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ 920 ਹੋ ਗਈ ਹੈ। ਭਾਰਤ ਨੇ ਸਹਾਇਤਾ ਲਈ ਆਪਰੇਸ਼ਨ ਅਮਿਸਤਾਦ ਸ਼ੁਰੂ ਕੀਤਾ ਹੈ। ਅਯੁੱਧਿਆ ਦੀ ਇੱਕ ਅਦਾਲਤ ਨੇ ਰਾਮ ਮੰਦਰ ਦਾਨ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਸਾਰੇ 8 ਮੁਲਜ਼ਮਾਂ ਨੂੰ 29 ਜੂਨ ਤੱਕ ਅਦਾਲਤੀ ਹਿਰਾਸਤ ਵਿੱਚ ਭੇਜ ਦਿੱਤਾ ਹੈ। ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ਪਿਛਲੇ ਹਫ਼ਤੇ 96 ਕਰੋੜ 30 ਲੱਖ ਡਾਲਰ ਵੱਧ ਕੇ 672 ਅਰਬ ਡਾਲਰ ਤੋਂ ਵੱਧ ਹੋ ਗਿਆ ਹੈ। 3 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਸਾਲਾਨਾ ਸ੍ਰੀ ਅਮਰਨਾਥ ਯਾਤਰਾ ਲਈ ਤਿਆਰੀਆਂ ਤੇਜ਼ ਹੋ ਗਈਆਂ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਰਪੰਚਾਂ ਨੂੰ ਪਿੰਡਾਂ ਦੇ ਸਮੁੱਚੇ ਵਿਕਾਸ ਲਈ ਸਿਆਸਤ ਤੋਂ ਉੱਪਰ ਉੱਠਣ ਅਤੇ ਤਨਦੇਹੀ ਨਾਲ ਕੰਮ ਕਰਨ ਲਈ ਕਿਹਾ ਹੈ। ਜਲੰਧਰ ਕਮਿਸ਼ਨਰੇਟ ਪੁਲਿਸ ਨੇ ਗੈਰ ਕਾਨੂੰਨੀ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ 'ਚ 3 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ ਅਤੇ ਮਰਦਾਂ

0: ਅਤੇ ਐਫ ਆਈ ਐਚ ਪ੍ਰੋ ਲੀਗ ਹਾਕੀ ਟੂਰਨਾਮੈਂਟ 'ਚ ਭਾਰਤ ਨੇ ਬੀਤੀ ਰਾਤ ਪਾਕਿਸਤਾਨ ਨੂੰ 7-1 ਨਾਲ ਹਰਾ ਦਿੱਤਾ ਹੈ। ਇਹ ਸਨ ਨਿਊਜ਼ ਹੈਡਲਾਈਨਸ ਯਾਨੀ ਮੁੱਖ ਖਬਰਾਂ। ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
2: ਪ੍ਰਭਜੋਤ ਜੀ, ਮੈਂ ਸੁਣਿਆ ਵਸਦੇ ਵੇਲੇ ਪ੍ਰੋਗਰਾਮ 'ਚ ਕੁਝ ਤਬਦੀਲੀ ਹੋਈ ਹੈ।
3: ਬਿਲਕੁਲ ਸੁਖਜੀਤ ਜੀ, ਤਬਦੀਲੀ ਤਾਂ ਹੋਈ ਹੈ।
2: ਉਹ ਕਿਹੜੀ ਤਬਦੀਲੀ ਹੈ ਬਈ?
3: ਦੇਖੋ ਜੀ, ਜਿਹੜਾ ਪ੍ਰੋਗਰਾਮ ਆਂਦਾ ਸੀ ਨਾ ਬੁੱਧਵਾਰ ਨੂੰ, ਤੇ ਉਹ ਹੁਣ ਹੋ ਗਿਆ ਸ਼ਨੀਵਾਰ ਨੂੰ।
2: ਯਾਨੀ ਕਿ ਝਾਂਜਰਾਂ ਦੇ ਬੋਰ ਹੁਣ ਸ਼ਨੀਵਾਰ ਛਣ ਕਿਆ ਕਰਨਗੇ?
3: ਬਿਲਕੁਲ ਜੀ, ਤੇ ਜਿਹੜੇ ਸ਼ਨੀਵਾਰ ਨੂੰ ਪ੍ਰੋਗਰਾਮ ਸੀ ਨਾ, ਮੇਰੀ ਕਲਮ ਤੋਂ ਸਾਂਝ ਸ਼ਕਤੀ ਰੂਪਾ, ਇਹ ਤੁਸੀਂ ਸੁਣ ਸਕੋਗੇ ਬੁੱਧਵਾਰ ਨੂੰ।
2: ਯਾਨੀ ਕਿ ਬੁੱਧਵਾਰ ਦੀ ਝਾਂਜਰਾਂ ਦੇ ਬੋਰ ਵਾਲੀ ਫਰਮਾਇਸ਼ ਸ਼ਨੀਵਾਰ ਨੂੰ ਛਣ ਕਿਆ ਕਰੇਗੀ, ਤੇ ਸ਼ਨੀਵਾਰ ਦੇ ਸਾਰੇ ਸਿਲਸਿਲੇ ਅਸੀਂ ਬੁੱਧਵਾਰ ਪੇਸ਼ ਕਰਿਆ ਕਰਾਂਗੇ।

ਜਿਹੜੀ ਗੱਲ ਅਸੀਂ ਬੋਲਚਾਲ ਦੀ ਭਾਸ਼ਾ 'ਚ ਨਹੀਂ ਕਰ ਸਕਦੇ, ਲੋਕ ਗੀਤਾਂ ਦਾ ਸਹਾਰਾ ਲੈ ਕੇ ਬਖੂਬੀ ਕਹਿ ਦਿੰਦੇ ਹਾਂ। ਲੋਕ ਗੀਤਾਂ ਦੇ ਵੱਖ ਵੱਖ ਰੂਪ ਨੇ, ਜਨਮ ਤੋਂ ਲੈ ਕੇ ਅੰਤ ਸਮੇਂ ਤੱਕ, ਜਿਨ੍ਹਾਂ ਵਿੱਚ ਲੋਰੀ

0: ਕਵੀਸ਼ਰੀਆਂ
1: ਜੁੜਿਆ ਨਾਲ ਗੁਰਬਾਣੀ ਦੇ
0: ਟੱਪੇ ਤੇ ਮਾਇਆ ਸ਼ਾਮਲ ਹੈ। ਲੋਕ ਗੀਤਾਂ ਦੇ ਇਹਨਾਂ ਵੱਖ ਵੱਖ ਰੂਪਾਂ ਦਾ ਆਨੰਦ ਤੁਸੀਂ ਉਠਾ ਸਕਦੇ ਹੋ ਆਕਾਸ਼ਵਾਣੀ ਜਲੰਧਰ ਤੋਂ ਪੇਸ਼ ਹੋਣ ਵਾਲੇ ਪ੍ਰੋਗਰਾਮ ਰੰਗਲੀ ਧਰਤੀ ਚ ਦਿਨੇ 2:30 ਵਜੇ।

ਮੀਡੀਅਮ ਵੇਵ 373.6 ਮੀਟਰ ਯਾਨੀ 873 ਕਿਲੋਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਫਿਲਮ ਸੰਗੀਤ ਇਸ ਪ੍ਰੋਗਰਾਮ ਵਿੱਚ ਆਪ ਸਭ ਦਾ ਸਵਾਗਤ। ਅੱਜ ਫਿਲਮ ਸੰਗੀਤ ਦਾ ਅਨੁਵਾਨ ਜ਼ਿੰਦਗੀ। ਆਓ ਸਭ ਤੋਂ ਪਹਿਲਾਂ ਸੁਣਦੇ ਹਾਂ ਉਦਿਤ ਨਾਰਾਇਣ ਅਤੇ ਉਹਨਾਂ ਦੇ ਸਾਥੀਆਂ ਦੀਆਂ ਆਵਾਜ਼ਾਂ 'ਚ ਜ਼ਿੰਦਗੀ ਖੂਬਸੂਰਤ ਹੈ।

ਜ਼ਿੰਦਗੀ ਖੂਬਸੂਰਤ ਹੋ ਜਾਂਦੀ ਉਸ ਵੇਲੇ ਵੀ ਜਿਸ ਵੇਲੇ ਕੋਈ ਆਪਣਾ ਪਿਆਰਾ ਮੁਹੱਬਤ ਕਰਨ ਲੱਗ ਜਾਂਦਾ ਹੈ। ਅਨੁਰਾਧਾ ਪੌੜਵਾਲ ਅਤੇ ਕੁਮਾਰ ਸਾਨੂੰ ਦੀਆਂ ਆਵਾਜ਼ਾਂ 'ਚ ਆਓ ਆਸ਼ਕੀ ਫਿਲਮ ਦਾ ਇਹ ਗੀਤ ਸੁਣਦੇ ਹਾਂ।

0: ਫਿਲਮ ਸੰਗੀਤ ਪ੍ਰੋਗਰਾਮ ਤੁਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਸੁਣ ਰਹੇ ਹੋ।
1: ਮਨ ਕੀ ਬਾਤ, ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਆਪਣੇ ਮਨ ਕੀ ਬਾਤ। ਐਤਵਾਰ 28 ਜੂਨ 2026 ਨੂੰ ਦਿਨੇ 11 ਵਜੇ ਆਕਾਸ਼ਵਾਣੀ ਦੇ ਸਾਰੇ ਕੇਂਦਰ ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ ਨਾਲੋ ਨਾਲ। ਨਾਲ ਹੀ ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਨੈਸ਼ਨਲ ਚੈਨਲ DD ਨਿਊਜ਼, DD ਭਾਰਤੀ, DD ਇੰਡੀਆ ਤੇ DD ਕਿਸਾਨ ਚੈਨਲ ਤੇ ਵੀ ਕੀਤਾ ਜਾਏਗਾ। ਪ੍ਰਧਾਨ ਮੰਤਰੀ ਹੋਰਾਂ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਤੁਸੀਂ ਸਾਡੇ ਪ੍ਰਾਇਮਰੀ ਚੈਨਲ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, FM 102.7 ਮੈਗਾ ਹਰਟਸ, DTH ਦੀ AIR ਪੰਜਾਬ ਸੇਵਾ, DRM 864 ਕਿਲੋ ਹਰਟਸ, FM 100.6 ਮੈਗਾ ਹਰਟਸ ਵਿਵਿਧ ਭਾਰਤੀ, FM 103.6 ਮੈਗਾ ਹਰਟਸ ਅੰਮ੍ਰਿਤਸਰ, FM 100.9 ਮੈਗਾ ਹਰਟਸ, FM 100.8 ਮੈਗਾ ਹਰਟਸ ਆਕਾਸ਼ਵਾਣੀ ਬਠਿੰਡਾ, ਆਕਾਸ਼ਵਾਣੀ ਪਟਿਆਲਾ, ਵਿਵਿਧ ਭਾਰਤੀ ਲੁਧਿਆਣਾ ਤੇ ਆਕਾਸ਼ਵਾਣੀ ਚੰਡੀਗੜ੍ਹ ਤੋਂ ਸੁਣ ਸਕੋ।

ਇਸ ਤੋਂ ਫੌਰਨ ਬਾਅਦ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਕੀਤਾ ਜਾਏਗਾ ਰਾਤ 8 ਵਜੇ। ਸੁਣਨਾ ਜ਼ਰੂਰ ਮਨ ਕੀ ਬਾਤ ਦੀ 135ਵੀਂ ਕੜੀ।

0: ਫਿਲਮ 'ਮਿਊਜ਼ਿਕ ਪ੍ਰੋਗਰਾਮ ਤੁਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਸੁਣ ਰਹੇ ਹੋ। ਆ ਹੁਣ ਸੁਣਦੇ ਹਾਂ ਲਤਾ ਮੰਗੇਸ਼ਕਰ, ਆਸ਼ਾ ਭੋਂਸਲੇ, ਮਹਿੰਦਰ ਕਪੂਰ ਅਤੇ ਉਹਨਾਂ ਦੇ ਸਾਥੀਆਂ ਦੀਆਂ ਆਵਾਜ਼ਾਂ 'ਚ ਮੁਕੱਦਰ ਕਾ ਸਿਕੰਦਰ ਫਿਲਮ ਦਾ ਇਹ ਗੀਤ।
1: Hey man, you dig this sort of music, eh? You like it?

0: 72 किलोहर्ट्ज़ एफएम 102.7 मेगाहर्ट्ज़ डीटीएच दी एआईआर पंजाब सेवा डीआरएम 864 किलोहर्ट्ज़ एफएम 100.6 मेगाहर्ट्ज़ विविध भारती एफएम 103.6 मेगाहर्ट्ज़ अमृतसर एफएम 100.9 मेगाहर्ट्ज़ एफएम 100.8 मेगाहर्ट्ज़ आकाशवाणी बठिंडा आकाशवाणी पटियाला विविध भारती लुधियाना ते आकाशवाणी चंडीगढ़ तो सुन सकोगे। इस तो फौरन बाद पंजाबी रूपांतर का मुड़ प्रसारण किया जाएगा रात 8 बजे। सुनना जरूर मन की बात की 135वीं कड़ी।
1: हुणे तुसीं आकाशवाणी के जलंधर केंद्र तो प्रोग्राम सुन रहे सी फिल्म म्यूजिक। मीडियम वेव 343.6 मीटर यानी 873 किलोहर्ट्स ते आकाशवाणी का यह जलंधर केंद्र है। आ हुण सुनदे आं स्रोतियां दे खतां ते आधारित प्रोग्राम तुहाडी चिट्ठी मिली।
2: ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਲੈ ਕੇ ਮੈਂ ਸੋਹਣ ਕੁਮਾਰ ਹਾਜ਼ਰ
3: ਅਤੇ ਮੈਂ ਪ੍ਰਭਜੋਤ ਵੀ ਹਾਜ਼ਰ ਜੀ।
2: ਬਹੁਤ ਬਹੁਤ ਸਵਾਗਤ ਹੈ ਮੈਡਮ ਤੁਹਾਡਾ ਵੀ ਇਸ ਪ੍ਰੋਗਰਾਮ ਦੇ ਵਿੱਚ ਜੀ। ਸਾਡੇ ਸਰੋਤਿਆਂ ਦਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੇ ਇਸ ਪ੍ਰੋਗਰਾਮ 'ਚ।
3: ਬਿਲਕੁਲ ਸੋਹਣ ਜੀ ਨਮਸਕਾਰ ਅਤੇ ਸੁਣਨ ਵਾਲਿਆਂ ਨੂੰ ਵੀ ਨਮਸਕਾਰ।
2: ਤੁਹਾਨੂੰ ਵੀ ਬਹੁਤ ਬਹੁਤ ਨਮਸਕਾਰ ਮੈਡਮ। ਅੱਜ ਮੈਂ ਦੇਖ ਰਿਹਾ ਕਿ ਚਿੱਠੀਆਂ ਵੀ ਨੇ ਤੁਹਾਡੇ ਹੱਥ ਵਿੱਚ ਔਰ ਕੁਛ ਖਤ ਵੀ ਨੇ।
3: ਬਿਲਕੁਲ ਜੀ, ਈਮੇਲ ਵੀ ਨੇ ਮੇਰੇ ਕੋਲ।
2: ਇਹ ਸਿਲਸਿਲਾ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਥੋੜ੍ਹੀ ਜਿਹੀ ਗੱਲਾਂ ਕਰ ਲਈਏ।
3: ਜੀ ਜ਼ਰੂਰ।
2: ਮੌਸਮ ਜਿਸ ਤਰ੍ਹਾਂ ਦਾ ਚੱਲ ਰਿਹਾ,
3: ਅੱਛਾ,
2: ਗਰਮੀ ਪੈ ਰਹੀ ਹੈ, ਕਦੇ ਬਰਸਾਤ ਹੋ ਰਹੀ ਹੈ, ਬਾਰਿਸ਼ਾਂ ਵੀ ਪੈ ਰਹੀਆਂ ਨੇ, ਇਹਦੇ ਨਾਲ ਕੀ ਹੈ ਕਿ ਮੌਸਮ ਦੇ ਵਿੱਚ ਜਿਹੜੀ ਇੰਨੀ ਤਬਦੀਲੀ ਆਉਂਦੀ ਹੈ, ਟੈਂਪਰੇਚਰ ਦੇ ਵਿੱਚ ਗਿਰਾਵਟ ਆਉਂਦੀ ਹੈ, ਕਦੇ ਬਹੁਤ ਜ਼ਿਆਦਾ ਵੱਧ ਜਾਂਦਾ, ਸਿਹਤ ਦੇ ਉੱਪਰ ਅਸਰ ਪੈਂਦਾ।
3: ਬਿਲਕੁਲ ਜੀ, ਔਰ ਜਦੋਂ ਅਸੀਂ ਕਦੀ ਕਦੀ ਏਸੀ ਚੋਂ ਨਿਕਲ ਕੇ ਬਾਹਰ ਜਾਂਦੇ ਹਾਂ
2: ਜੀ,
3: ਤੇ ਉਸ ਵੇਲੇ ਵੀ ਸਾਡੀ ਬਾਡੀ ਜਿਹੜੀ ਹੈ ਉਹ ਚੱਲ ਨਹੀਂ ਪਾਉਂਦੀ ਔਰ ਬਹੁਤ ਸਾਰੀਆਂ ਪ੍ਰੋਬਲਮਸ ਜਿਹੜੀਆਂ ਨੇ ਉਹ ਸ਼ੁਰੂ ਹੋ ਜਾਂਦੀ।
2: ਗਰਮ ਸਰਦ ਹੋ ਜਾਂਦਾ, ਉਹਦੇ ਨਾਲ ਗਰਮੀ ਦੀ ਰੁੱਤ ਵਿੱਚ ਜ਼ੁਕਾਮ ਲੱਗ ਜਾਂਦਾ।
3: ਬਿਲਕੁਲ ਜੀ, ਔਰ ਬਰਸਾਤਾਂ ਦਾ ਮੌਸਮ ਜਿਹੜਾ ਹੈ ਉਹ
2: ਸ਼ੁਰੂ ਹੋਣ ਵਾਲਾ। ਬਿਲਕੁਲ,
3: ਔਰ ਬਰਸਾਤਾਂ ਕਿਤੇ ਕਿਤੇ ਹੋ ਵੀ ਰਹੀ ਹੈ, ਬਾਰਿਸ਼ ਹੋ ਵੀ ਰਹੀ ਹੈ, ਔਰ ਇਸ ਕਰਕੇ ਥੋੜ੍ਹਾ ਬਹੁਤਾ ਖਿਆਲ ਜਿਹੜਾ ਆਪਣਾ ਰੱਖਣਾ ਚਾਹੀਦਾ।
2: ਆਪਣਾ ਜ਼ਰੂਰ ਖਿਆਲ ਰੱਖਣਾ ਚਾਹੀਦਾ ਹੈ, ਔਰ ਜਦੋਂ ਇਹ ਜ਼ੁਕਾਮ ਲੱਗਦਾ ਅਸੀਂ ਜ਼ੁਕਾਮ ਦੀ ਦਵਾਈ ਲੈਂਦੇ ਹਾਂ, ਉਹਦੇ ਨਾਲ ਕੀ ਹੁੰਦਾ ਹੈ ਜ਼ੁਕਾਮ ਅੰਦਰ ਛਾਤੀ ਜੰਮ ਜਾਂਦੀ ਹੈ।
3: ਬਿਲਕੁਲ ਜੀ, ਔਰ ਦੇਖੋ
2: ਖਾਂਸੀ ਲੱਗ ਜਾਂਦੀ ਹੈ, ਔਰ ਕਈ ਤਰ੍ਹਾਂ ਦੀ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਨੇ।
3: ਔਰ ਸੁਣ ਜੀ, ਛੁੱਟੀਆਂ ਖਤਮ ਹੋ ਰਹੀਆਂ ਨੇ
2: ਜੀ ਜੀ,
3: ਤੇ ਸਕੂਲ ਖੁੱਲ ਰਹੇ ਨੇ
2: ਜੀ,
3: ਤੇ ਜਿਹੜੇ ਸਾਡੇ ਅਧਿਆਪਕ ਨੇ ਉਹਨਾਂ ਨੇ ਵੀ ਸਕੂਲ ਜਾਣਾ ਤੇ ਬੱਚਿਆਂ ਨੇ ਵੀ ਸਕੂਲ ਜਾਣਾ
2: ਜੀ,
3: ਔਰ ਜਦੋਂ ਸਕੂਲ ਜਾਣਾ ਬੱਚਿਆਂ ਨੇ ਉਦੋਂ ਖਾਸ ਖਿਆਲ ਰੱਖਣਾ ਚਾਹੀਦਾ।
2: ਬੱਚੇ ਛੋਟੇ ਨੇ, ਉਹਨਾਂ ਨੂੰ ਇਸ ਚੀਜ਼ ਦਾ ਖਾਸ ਧਿਆਨ, ਉਹਨਾਂ ਦੇ ਪੇਰੈਂਟਸ ਨੂੰ, ਉਹਨਾਂ ਦੇ ਮਾਤਾ ਪਿਤਾ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਕਿ ਬੱਚਿਆਂ ਦੀ ਮੌਸਮ ਦੇ ਜਿਹੜੀ ਆਪਣਾ ਸਖਤੀ ਹੁੰਦੀ ਹੈ ਉਸ ਤੋਂ ਬਚਾ ਕੇ ਰੱਖਿਆ ਜਾਵੇ।
3: ਬਿਲਕੁਲ ਜੀ, ਔਰ ਅਧਿਆਪਕਾਂ ਨੇ ਵੀ ਖਾਸ ਖਿਆਲ ਰੱਖਣਾ ਕਿਉਂਕਿ ਇੱਕ ਮਹੀਨੇ ਦੀਆਂ ਛੁੱਟੀਆਂ ਜਿਹੜੀਆਂ ਨੇ ਉਹ ਕੱਟ ਕੇ ਤੇ ਆਪਣੇ ਸਕੂਲਾਂ ਨੂੰ ਜਾ ਰਹੇ ਨੇ।
2: ਹੁਣ ਤੱਕ ਲੱਗਦਾ ਕਿ ਬੱਚਿਆਂ ਨੇ ਸਕੂਲ ਦਾ ਕੰਮ ਤੇ ਜਿਹੜਾ ਛੁੱਟੀਆਂ ਦੇ ਵਿੱਚ ਕਰਨ ਨੂੰ ਮਿਲਦਾ ਉਹ ਕਰ ਲਿਆ ਹੋਏਗਾ।
3: ਬਿਲਕੁਲ, ਕਰਕੇ ਹੀ ਜਾਣਗੇ ਜੀ
2: ਜੀ ਜੀ,
3: ਕਿਉਂਕਿ ਪੇਰੈਂਟਸ ਵੀ ਪੂਰਾ ਜ਼ੋਰ ਲਗਾਉਂਦੇ ਨੇ ਕਿ ਆਪਣਾ ਹੋਮਵਰਕ ਜਿਹੜਾ ਖਤਮ ਕਰਕੇ ਜਾਓ
2: ਜੀ,
3: ਔਰ ਜੇ ਕਿਤੇ ਕਿਤੇ ਹੋਮਵਰਕ ਨਾ ਵੀ ਹੋਇਆ ਹੋਵੇ ਤੇ ਬਹੁਤ ਜ਼ਿਆਦਾ ਸਖਤੀ ਜਿਹੜੀ ਹੈ ਉਹ ਟੀਚਰਸ ਨੂੰ ਨਹੀਂ
2: ਵਰਤਣੀ ਚਾਹੀਦੀ। ਔਰ ਬੱਚਿਆਂ ਨੂੰ ਦੇਖੋ, ਛੁੱਟੀਆਂ ਦੇ ਵਿੱਚ ਕਈ ਤਰ੍ਹਾਂ ਦੀ ਬੱਚਿਆਂ ਨੇ ਆਸਾਂ ਲਾਈਆਂ ਹੁੰਦੀਆਂ ਨੇ ਕਿ ਇੱਥੇ ਘੁੰਮਣ ਜਾਵਾਂਗੇ, ਬਹੁਤ ਸਾਰੇ ਬੱਚੇ ਜਾਂਦੇ ਵੀ ਨੇ ਤੇ ਆਪਸ ਦੇ ਵਿੱਚ ਬੱਚਿਆਂ ਨੂੰ ਜਿਹੜੇ ਤਜਰਬੇ ਹੋਏ ਨੇ ਛੁੱਟੀਆਂ ਦੇ ਵਿੱਚ ਜਿੱਥੇ ਜਿੱਥੇ ਗਏ ਨੇ, ਜਿਹੜੀ ਜਿਹੜੀ ਥਾਵਾਂ ਦੇਖੀਆਂ ਨੇ, ਉਹਨਾਂ ਬਾਰੇ ਜ਼ਰੂਰ ਆਪਣੇ ਸਾਥੀਆਂ ਨਾਲ ਜਾਣਕਾਰੀ ਸ਼ੇਅਰ ਕਰਨੀ ਚਾਹੀਦੀ।
3: ਔਰ ਦੇਖੋ ਜੀ, ਮੈਂ ਤਾਂ ਇਹ ਕਹਾਂਗੀ ਕਿ ਕੁਝ ਕੁਝ ਲਿਖਣਾ ਵੀ ਚਾਹੀਦਾ
2: ਜੀ,
3: ਕਿਉਂਕਿ ਜਿਹੜਾ ਇਹ ਟਾਈਮ ਹੁੰਦਾ ਜਦੋਂ ਤੁਸੀਂ ਇਹਦੇ 'ਚ ਲਿਖਣਾ ਸ਼ੁਰੂ ਕਰ ਦਿੰਦੇ ਹੋ, ਆਪਣੇ ਅਧਿਆਪਕ ਨੂੰ ਦਿਖਾਉਂਦੇ ਹੋ, ਤਾਂ ਫਿਰ ਤੁਸੀਂ ਬਹੁਤ ਵਧੀਆ ਲਿਖਾਰੀ ਬਣ ਸਕਦੇ ਹੋ।
2: ਬੱਚੇ ਦੀ ਰਚਨਾਸ਼ੀਲਤਾ ਵਧੀ, ਬੱਚੇ ਨੂੰ ਆਪਣੀ ਗੱਲ ਕਹਿਣ ਦਾ ਇੱਕ ਹੁਨਰ ਵਿਕਸਿਤ ਹੁੰਦਾ ਉਹ ਜਿਹੜਾ ਉਸ ਦੀ ਸਾਰੀ ਉਮਰ ਸਹਾਇਤਾ ਕਰਦਾ।
3: ਬਿਲਕੁਲ ਜੀ, ਸੋ ਅਸੀਂ ਇਸ ਉਮੀਦ ਦੇ ਨਾਲ ਕਿ ਅਧਿਆਪਕ ਵੀ ਉਹਨਾਂ ਦੀ ਮਦਦ ਕਰਨਗੇ
2: ਤੇ
3: ਬੱਚੇ ਵੀ ਅਧਿਆਪਕ ਦੀ ਮਦਦ।
2: ਔਰ ਬਦਲ ਰਹੇ ਜਿਹੜੇ ਮੌਸਮ ਦੇ ਵਿੱਚ ਉਤਾਰ ਚੜਾਅ ਆ ਰਹੇ ਨੇ, ਇਹਦੇ ਵਿੱਚ ਸਾਰੇ ਸਾਡੇ ਸਰੋਤੇ ਆਪਣਾ ਤੇ ਆਪਣੇ ਬੱਚਿਆਂ ਦਾ ਸਾਰਿਆਂ ਦਾ ਖਿਆਲ ਰੱਖਣਗੇ। ਤੇ ਕਰੀਏ ਜੀ ਸਿਲਸਿਲਾ ਸ਼ੁਰੂ ਫਿਰ ਚਿੱਠੀਆਂ ਦਾ।
3: ਜੀ ਬਿਲਕੁਲ, ਤੇ ਇਹ ਪਹਿਲਾ ਖਤ ਹੈ ਮੇਰੇ ਕੋਲ ਪਿੰਡ ਚਤਰਾ ਤਹਿਸੀਲ ਜ਼ੀਰਾ ਜ਼ਿਲ੍ਹਾ ਫਿਰੋਜ਼ਪੁਰ ਤੋਂ।
2: ਜੀ,
3: ਜਗਜੀਤ ਸਿੰਘ ਚਤਰਾ, ਟਹਿਲ ਸਿੰਘ, ਪ੍ਰੇਮ ਭੂਸ਼ਣ ਗੁਪਤਾ, ਬੂਟਾ ਸਿੰਘ, ਅਜੀਤ ਸੋਹਤਾ, ਜੀਤ ਸਿੰਘ ਪੈਂਚ, ਗੁਰਸੇਵਕ ਸਿੰਘ, ਕੁਲਦੀਪ ਸਿੰਘ, ਹਰਨੇਕ ਸਿੰਘ, ਗੁਰਚੈਨ, ਸੁਖਚੈਨ ਤੇ ਲਿਖਾਰੀ ਸਭਾ ਦੇ ਸਾਰੇ ਮੈਂਬਰ ਕਹਿੰਦੇ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ।
3: 13/6 ਨੂੰ ਕਹਿੰਦੀ ਆਪਣੀ ਚਿੱਠੀ ਦਾ ਜਵਾਬ ਸੁਣਿਆ, ਸਾਡੇ ਸਾਰੇ ਹੀ ਮੈਂਬਰ ਜਿਹੜੇ ਲਿਖਾਰੀ ਸਭਾ ਦੇ ਨੇ ਬਹੁਤ ਜ਼ਿਆਦਾ ਖੁਸ਼ ਹੋਏ
2: ਜੀ।
3: ਕਹਿੰਦੇ ਤੁਸੀਂ ਬਹੁਤ ਵਧੀਆ ਪ੍ਰੋਗਰਾਮ ਜਿਹੜਾ ਉਹ ਪੇਸ਼ ਕਰਦੇ ਹੋ ਔਰ ਸਾਰੇ ਸਿਲਸਿਲੇ ਤੁਹਾਡੇ ਬਹੁਤ ਵਧੀਆ ਚੱਲਦੇ ਨੇ
2: ਜੀ।
3: ਤੇ ਕਹਿੰਦੇ ਕਿ ਆਪ ਜੋ ਕਿਸੇ ਸਵਾਰਥ ਤੋਂ ਬਿਨਾਂ ਉੱਪਰ ਉੱਠ ਕੇ ਸੇਵਾ ਕਰ ਰਹੇ ਹੋ, ਇਹ ਆਕਾਸ਼ਵਾਣੀ ਦੇ ਸਾਰੇ ਮੈਂਬਰਾਂ ਨੂੰ ਵਧਾਈ ਦਿੰਦੇ ਨੇ ਜੀ।
2: ਦੇਖੋ ਜੀ, ਇਹ ਤੁਹਾਡਾ ਪਿਆਰ ਹੈ ਜਿਹੜਾ ਸਾਨੂੰ

0: ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਪੇਸ਼ ਕਰਨ ਵਾਸਤੇ ਉਤਸ਼ਾਹਿਤ ਕਰਦਾ ਹੈ ਔਰ ਸਾਡੇ ਸਾਰੇ ਸਾਥੀ ਸਾਰੇ ਹੀ ਪ੍ਰੋਗਰਾਮ ਪੇਸ਼ਕਰਤਾ ਬੜੇ ਹੀ ਤਨਦੇਹੀ ਦੇ ਨਾਲ ਪ੍ਰੋਗਰਾਮ ਤਿਆਰ ਕਰਦੇ ਨੇ। ਤੁਸੀਂ ਉਹਨਾਂ ਨੂੰ ਪਸੰਦ ਕਰਦੇ ਹੋ, ਇਸ ਦੇ ਨਾਲ ਸਾਡੀ ਮਿਹਨਤ ਸਫਲ ਹੁੰਦੀ ਹੈ।
1: ਬਿਲਕੁਲ ਜੀ, ਇਸੇ ਤਰ੍ਹਾਂ ਦੇ ਇਹਨਾਂ ਦੇ ਦੋ ਖੱਤ ਹੋਰ ਨੇ, ਉਹਦੇ ਵਿੱਚ ਵੀ ਇਹਨਾਂ ਨੇ ਇਹੀ ਲਿਖਿਆ
0: ਜੀ
1: ਕਿ ਅਸੀਂ ਸਾਰੇ ਜਾਣੇ ਸਾਥ 'ਚ ਬੈਠ ਕੇ ਜੀ ਪ੍ਰੋਗਰਾਮ ਸੁਣਦੇ ਹਾਂ।
0: ਹਾਂ, ਇਹ ਅੱਗੇ ਵੀ ਲਿਖਦੇ ਨੇ ਕਿ ਜਦੋਂ ਵੀ ਅਸੀਂ ਕੋਈ ਆਪਣੇ ਘਰ ਵਿੱਚ ਬੈਠ ਕੇ ਵੀ ਪ੍ਰੋਗਰਾਮ ਸੁਣਦਾ ਹੈ ਤਾਂ ਅਸੀਂ ਜਦੋਂ ਵੀ ਇਕੱਠੇ ਹੁੰਦੇ ਹਾਂ ਲਿਖਾਰੀ ਸਭਾ ਦੇ ਜਿੰਨੇ ਵੀ ਇਹਨਾਂ ਦੇ ਪਿੰਡ ਦੇ ਮੈਂਬਰ ਨੇ, ਜਦੋਂ ਵੀ ਉਹ ਇਕੱਠੇ ਹੁੰਦੇ ਨੇ ਤਾਂ ਪ੍ਰੋਗਰਾਮਾਂ ਬਾਰੇ, ਰੇਡੀਓ 'ਤੇ ਜਿਹੜੇ ਪ੍ਰਸਾਰਿਤ ਕੀਤੇ ਗਏ ਪ੍ਰੋਗਰਾਮ ਨੇ ਉਹਨਾਂ ਦੇ ਬਾਰੇ ਆਪਸ ਵਿੱਚ ਚਰਚਾ ਕਰਦੇ ਨੇ ਕਿ ਉਹ ਫਲਾਣਾ ਪ੍ਰੋਗਰਾਮ ਸੁਣਿਆ, ਉਹਦੇ ਵਿੱਚ ਇਹ ਗੱਲ ਕਹੀ ਗਈ ਸੀ। ਤਾਂ ਆਪਸ ਦੇ ਵਿੱਚ ਜਿਹੜਾ ਵਿਚਾਰ ਵਟਾਂਦਰਾ ਵੀ ਕਰਦੇ ਨੇ ਔਰ ਜਾਣਕਾਰੀ ਦਾ ਤਬਾਦਲਾ ਵੀ ਕਰਦੇ ਨੇ। ਸਾਨੂੰ ਉਮੀਦ ਹੈ ਕਿ ਜਿਹੜੇ ਲੋਕ ਜਿਨ੍ਹਾਂ ਨੇ ਪ੍ਰੋਗਰਾਮ ਨਹੀਂ ਸੁਣਿਆ ਹੁੰਦਾ ਉਹ ਤਾਂ ਉਹਨਾਂ ਤੱਕ ਵੀ ਉਹ ਜਾਣਕਾਰੀ ਪਹੁੰਚਦੀ ਹੈ। ਇਹਨਾਂ ਦਾ ਬਹੁਤ ਵਧੀਆ ਉਪਰਾਲਾ ਹੈ। ਬਹੁਤ ਸਾਰੇ ਲੋਕ ਤਾਂ ਚਲੋ ਰੇਡੀਓ ਸੁਣਦੇ ਨੇ, ਜਿਹੜੇ ਲੋਕ ਨਹੀਂ ਸੁਣਦੇ ਉਹਨਾਂ ਤੱਕ ਵੀ ਇਹ ਰੇਡੀਓ ਦੇ ਪ੍ਰੋਗਰਾਮਾਂ ਦੇ ਬਾਰੇ ਵਿੱਚ ਜਾਣਕਾਰੀ ਪਹੁੰਚਾਉਂਦੇ ਨੇ।
1: ਬਿਲਕੁਲ ਜੀ, ਅਤੇ ਨਾਲੇ ਨਾਲੇ ਇਹ ਸਾਡੇ ਲਈ ਅਰਦਾਸ ਵੀ ਕਰ ਰਹੇ ਨੇ
0: ਜੀ
1: ਕਿ ਸਾਨੂੰ ਤੰਦਰੁਸਤੀਆਂ ਬਖਸ਼ਣ ਜਿੰਨੇ ਵੀ ਸਾਰੇ ਪ੍ਰੋਗਰਾਮ ਪੇਸ਼ ਕਰਦੇ ਨੇ
0: ਜੀ। ਸਾਡੇ ਵੱਲੋਂ ਵੀ ਪਰਮਾਤਮਾ ਅੱਗੇ ਇਹੀ ਅਰਦਾਸ ਹੈ ਕਿ ਜਿੰਨੇ ਵੀ ਸਾਡੇ ਸਰੋਤੇ ਨੇ, ਜਿੰਨੇ ਵੀ ਸਾਡੇ ਪ੍ਰੋਗਰਾਮ ਸੁਣਦੇ ਨੇ, ਉਹ ਸਾਰੇ ਹੀ ਤੰਦਰੁਸਤ ਰਹਿਣ, ਖੁਸ਼ ਰਹਿਣ ਅਤੇ ਸਿਹਤਯਾਬ ਰਹਿਣ।
1: ਸੁਨੀਲ ਜੋਸ਼ੀ ਪੰਖੂ ਅਤੇ ਨੀਤੂ ਭਾਰਦਵਾਜ ਤਲਵਾੜਾ ਹਾਜੀਪੁਰ ਤੋਂ ਲਿਖ ਰਹੇ ਨੇ
0: ਜੀ।
1: ਇਹਨਾਂ ਦਾ ਖੱਤ ਵੀ ਹੈ ਜੀ, ਇੱਕ ਲੰਬਾ ਸਾਰਾ ਖੱਤ ਵੀ ਇਹਨਾਂ ਦਾ
0: ਜੀ। ਕੀ ਲਿਖਿਆ ਇਹਨਾਂ ਨੇ?
1: ਇਹਨਾਂ ਨੇ ਲਿਖਿਆ ਹੈ ਕਿ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਪੇਸ਼ ਕਰਨ ਵਾਲੇ ਪ੍ਰਸਤੁਤਕਰਤਾ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ। ਆਕਾਸ਼ਵਾਣੀ ਦੇ 90 ਸਾਲ ਪੂਰੇ ਹੋਣ, ਆਕਾਸ਼ਵਾਣੀ ਵੱਲੋਂ ਵਿਸ਼ੇਸ਼ ਪ੍ਰੋਗਰਾਮ ਪੇਸ਼ ਕੀਤੇ ਗਏ
0: ਜੀ।
1: ਆਕਾਸ਼ਵਾਣੀ ਦੀ ਉਪਯੋਗਤਾ, ਮਹੱਤਵ ਅਤੇ ਸਮਾਜ ਵਿੱਚ ਬਹੁਜਨ ਹਿਤਾਏ, ਬਹੁਜਨ ਸੁਖਾਏ ਅਤੇ ਮੰਤਵ ਨੂੰ ਉਜਾਗਰ ਕੀਤਾ
0: ਜੀ।
1: ਗਿਆਨ, ਮਨੋਰੰਜਨ ਅਤੇ ਸਿੱਖਿਆ ਦਾ ਪ੍ਰਸਾਰ ਕਰਦਾ ਹੈ ਆਕਾਸ਼ਵਾਣੀ। ਹਰ ਵਰਗ ਲਈ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਹਰ ਵਰਗ ਦਾ ਮਿਆਰ, ਲਹਿਜ਼ਾ, ਸਵਰ, ਉਚਾਰਨ ਬਹੁਤ ਹੀ ਸਟੀਕ, ਉੱਤਮ ਅਤੇ ਉੱਚ ਕੋਟੀ ਦਾ ਹੁੰਦਾ ਹੈ
0: ਜੀ।
1: ਕਹਿੰਦੇ ਆਕਾਸ਼ਵਾਣੀ ਦੀ ਯਾਤਰਾ ਅਨੰਦ ਹੈ, ਭਾਰਤੀ ਸੱਭਿਅਤਾ ਵਿਰਾਸਤ ਦੀ ਸੰਭਾਲ ਕਰ ਰਹੀ ਹੈ ਆਕਾਸ਼ਵਾਣੀ
0: ਜੀ।
1: ਆਕਾਸ਼ਵਾਣੀ ਨੇ ਸਮੇਂ ਦੇ ਨਾਲ ਹਰ ਖੇਤਰ ਵਿੱਚ ਬਦਲਾਵ ਕੀਤਾ ਹੈ
0: ਜੀ,
1: ਜਿਸ ਨਾਲ ਉਪਯੋਗਿਤ ਕਹਿੰਦੇ ਸਾਨੂੰ ਜਾਣਕਾਰੀਆਂ ਮਿਲਦੀਆਂ ਨੇ
0: ਜੀ।
1: ਆਕਾਸ਼ਵਾਣੀ ਇੱਕ ਮਾਡਲ ਹੈ
0: ਜੀ,
1: ਤੇ ਆਕਾਸ਼ਵਾਣੀ ਮਲਟੀਮੀਡੀਆ ਦੇ ਯੁੱਗ ਵਿੱਚ ਆਪਣੀ ਉਪਯੋਗਤਾ ਸਿੱਧ ਕਰ ਰਿਹਾ
0: ਜੀ।
1: ਰੇਡੀਓ ਹੁਣ ਘਰ ਤੱਕ ਸੀਮਿਤ ਨਹੀਂ ਹੈ, ਸਗੋਂ ਗੱਡੀਆਂ ਵਿੱਚ ਵੀ ਨਿਰੰਤਰ ਸੁਣਿਆ ਜਾਂਦਾ ਹੈ
0: ਜੀ।
1: ਆਕਾਸ਼ਵਾਣੀ 'ਤੇ ਸਾਨੂੰ ਮਾਣ ਹੈ, ਸਾਡੀ ਪਹਿਚਾਣ ਹੈ ਆਕਾਸ਼ਵਾਣੀ। ਅੱਗੇ ਲਿਖਿਆ ਜੀ ਇਹਨਾਂ ਨੇ ਪ੍ਰੋਗਰਾਮਾਂ ਬਾਰੇ
0: ਜੀ।
1: 22 ਨੂੰ ਰੂਬਰੂ ਪ੍ਰੋਗਰਾਮ ਸੁਣਿਆ, ਕਹਿੰਦੇ ਸਾਨੂੰ ਬਹੁਤ ਹੀ ਵਧੀਆ ਲੱਗਾ। ਇਹਨਾਂ ਨੇ ਲਿਖਿਆ ਜੀ ਸਾਨੂੰ ਕਿ ਵਾਤਾਵਰਣ ਦੇ ਉੱਤੇ ਜਿਹੜਾ ਪ੍ਰੋਗਰਾਮ ਪੇਸ਼ ਕੀਤਾ ਵਧੀਆ ਲੱਗਿਆ। ਦਿਹਾਤੀ ਪ੍ਰੋਗਰਾਮ ਵਿੱਚ ਯੋਗ ਦੇ ਮਹੱਤਵ 'ਤੇ ਇੱਕ ਵਿਸ਼ੇਸ਼ ਪ੍ਰੋਗਰਾਮ ਪੇਸ਼ ਕੀਤਾ ਗਿਆ, ਯੋਗ ਗੁਰੂ ਸਵਾਮੀ ਰਘੁਨਾਥ ਜੀ ਨਾਲ
0: ਜੀ,
1: ਸਰਬਜੀਤ ਰਿਸ਼ੀ ਜੀ ਦੀ ਵਿਸਥਾਰ ਪੂਰਵਕ
0: ਗੱਲਬਾਤ ਕੀਤੀ ਸੁਣਿਆ ਨੇ
1: ਜੀ। ਇਸੇ ਤਰ੍ਹਾਂ ਹੀ 26 ਨੂੰ ਵਸਦੇ ਬੜੇ ਪ੍ਰੋਗਰਾਮ ਵਿੱਚ ਉਡਾਰੀਆਂ ਪ੍ਰੋਗਰਾਮ ਦੇ ਤਹਿਤ ਆਰਤੀ ਛਾਬੜਾ ਜੀ ਨਾਲ ਉਹਨਾਂ ਦੀ ਜ਼ਿੰਦਗੀ 'ਤੇ ਇੱਕ ਝਾਤ ਪ੍ਰੇਰਣਾ ਸਰੋਤ ਸੀ
0: ਜੀ।
1: ਖੇਡ ਸੰਸਾਰ ਪ੍ਰੋਗਰਾਮ ਵਿੱਚ ਜੂਨੀਅਰ ਬਾਕਸਿੰਗ ਐਥਲੀਟ ਕ੍ਰਿਤਿਕਾ ਜੀ ਨਾਲ ਬਿਰਿੰਦਰ ਜੀ ਨੇ ਗੱਲਬਾਤ ਕੀਤੀ, ਬਹੁਤ ਵਧੀਆ ਲੱਗੀ। 28 ਨੂੰ ਸੁਰ ਸਾਧਨਾ ਪ੍ਰੋਗਰਾਮ ਵਿੱਚ ਜਤਿੰਦਰ ਅਭਿਸ਼ੇਕ ਜੀ ਦਾ ਗਾਇਨ ਆਨੰਦ ਭਰਪੂਰ ਸੀ
0: ਜੀ।
1: 30 ਨੂੰ ਸਾਹਿਤ ਅਤੇ ਸੁਧਾ ਪ੍ਰੋਗਰਾਮ ਵਿੱਚ ਸੰਸਕ੍ਰਿਤ ਸਾਹਿਤ ਵਿੱਚ ਯੋਗ ਦੇ ਮਹੱਤਵ, ਜ਼ਰੂਰਤ ਦੇ ਆਰੰਭ ਬਾਰੇ ਡਾਕਟਰ ਮਧੂ ਜੀ ਦੀ ਵਾਰਤਾ ਸ਼ਲਾਘਾਯੋਗ ਰਹੀ
0: ਜੀ ਜੀ।
1: 31 ਨੂੰ ਸਿਰਜਣਾ ਪ੍ਰੋਗਰਾਮ ਵਿੱਚ ਗੁਰਤੇਜ ਜੀ ਦੀ ਜਿਹੜੀਆਂ ਰਚਨਾਵਾਂ ਸਨ, ਸੁਖਜਿੰਦਰ ਜੀ ਵੱਲੋਂ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਗਈ, ਬਹੁਤ ਵਧੀਆ ਸੀ
0: ਜੀ।
1: ਇਸੇ ਤਰ੍ਹਾਂ ਹੀ ਵਗਦੇ ਪਾਣੀ ਪ੍ਰੋਗਰਾਮ ਵਿੱਚ ਬੀਰਪਾਲ ਕੌਰ ਜੀ ਦੀਆਂ ਕਵਿਤਾਵਾਂ ਮਨ ਪਾਉਂਦੀਆਂ ਤੇ ਸ਼ਲਾਘਾਯੋਗ।
0: ਆਪਾਂ ਪਹਿਲਾਂ ਇਸੇ ਚਿੱਠੀ ਦੀ ਗੱਲ ਕਰ ਲਈਏ,
1: ਬਿਲਕੁਲ ਜੀ,
0: ਇੱਕ ਚਿੱਠੀ ਹੋਰ ਲਿਖੀ ਹੈ ਨਾ, ਪਹਿਲਾਂ ਇਹਦੀ ਗੱਲ ਕਰਦੇ ਹਾਂ। ਦੇਖੋ, ਇਹਨਾਂ ਨੇ ਸਾਡੇ ਜਿਹੜਾ ਆਕਾਸ਼ਵਾਣੀ ਪੂਰੀ ਸੰਸਥਾ ਹੈ ਉਹਦੇ ਵੱਲੋਂ ਸਮਾਜ ਦੇ ਵਿੱਚ ਪਾਏ ਗਏ ਯੋਗਦਾਨ ਦੀ ਗੱਲ ਕੀਤੀ ਪਹਿਲਾਂ, ਫਿਰ ਉਸ ਦੇ 90 ਸਾਲਾਂ ਸਫ਼ਰ ਦੀ ਗੱਲ ਕੀਤੀ ਹੈ। ਉਸ ਤੋਂ ਬਾਅਦ ਇਹਨਾਂ ਨੇ ਪਿਛਲੇ ਹਫ਼ਤੇ ਜਿਹੜੇ ਖਾਸ ਖਾਸ ਪ੍ਰੋਗਰਾਮ ਇਹਨਾਂ ਨੇ ਸੁਣੇ ਨੇ ਉਹਨਾਂ ਦੇ ਬਾਰੇ ਲਿਖਿਆ। ਤੁਸੀਂ ਸਾਡੇ ਪ੍ਰੋਗਰਾਮ ਸੁਣੇ ਔਰ ਬੜੇ ਵਿਸਤਾਰ ਦੇ ਨਾਲ ਸਾਨੂੰ ਖੱਤ ਲਿਖਿਆ, ਇਸ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਵੱਖ ਵੱਖ ਪ੍ਰੋਗਰਾਮ ਜਿਹੜੇ ਸਾਹਿਤ ਸੁਧਾ ਹੋ ਗਈ, ਸਿਰਜਣਾ ਪ੍ਰੋਗਰਾਮ ਹੋ ਗਿਆ, ਦਿਹਾਤੀ ਪ੍ਰੋਗਰਾਮ ਦੇ ਵਿੱਚ ਪੇਸ਼ ਕੀਤੀ ਗਈ ਜਿਹੜੀ ਵਾਰਤਾ ਸੀ, ਭੇਟ ਸੀਗੀ, ਭੇਟ ਵਾਰਤਾ ਰਘੁਨਾਥ ਜੀ ਦੇ ਨਾਲ, ਸਵਾਮੀ ਰਘੁਨਾਥ ਜੀ ਦੇ ਨਾਲ, ਉਹ ਵੀ ਤੁਹਾਨੂੰ ਪਸੰਦ ਆਈ। ਇਸ ਦੇ ਨਾਲ ਵਸਦੇ ਵੇੜੇ ਪ੍ਰੋਗਰਾਮ ਦੇ ਵਿੱਚ ਆਰਤੀ ਛਾਬੜੀਆ ਜੀ ਨਾਲ ਜਿਹੜੀ ਗੱਲਬਾਤ ਕੀਤੀ, ਗੱਲ ਕੀ ਕਿ ਤੁਸੀਂ ਬਹੁਤ ਸਾਰੇ ਪ੍ਰੋਗਰਾਮ ਸੁਣੇ ਨੇ ਅਤੇ ਉਹਨਾਂ ਨੂੰ ਪਸੰਦ ਕੀਤਾ ਹੈ ਤੁਹਾਡਾ ਪ੍ਰੋਗਰਾਮ ਸੁਣਨ ਵਾਸਤੇ ਸੁਨੀਲ ਜੋਸ਼ੀ ਜੀ, ਅਤੇ ਪ੍ਰੋਗਰਾਮ ਪਸੰਦ ਕਰਨ ਵਾਸਤੇ ਬਹੁਤ ਬਹੁਤ ਸ਼ੁਕਰੀਆ। ਉਸ ਤੋਂ ਵੀ ਅਗਲੀ ਗੱਲ, ਆਪਣੀ ਪਸੰਦ ਸਾਡੇ ਤੱਕ ਭੇਜਣ ਵਾਸਤੇ, ਚਿੱਠੀ ਭੇਜਣ ਵਾਸਤੇ ਬਹੁਤ ਬਹੁਤ

0: ਤੁਹਾਡਾ ਧੰਨਵਾਦ ਜੀ। ਸਾਨੂੰ ਉਮੀਦ ਹੈ ਕਿ ਸਾਡੇ ਪ੍ਰੋਗਰਾਮਾਂ ਦੇ ਨਾਲ ਤੁਸੀਂ ਇਸੇ ਤਰ੍ਹਾਂ ਜੁੜ ਕੇ ਸਾਡੇ ਪ੍ਰੋਗਰਾਮ ਸੁਣਦੇ ਰਹੋਗੇ ਔਰ ਸਾਨੂੰ ਇਸੇ ਤਰ੍ਹਾਂ ਖਤ ਲਿਖਦੇ ਰਹੋਗੇ। ਖਤ ਲਿਖਣ ਵਾਸਤੇ ਤੁਹਾਡਾ ਇੱਕ ਵਾਰ ਤੋਂ ਫਿਰ ਸ਼ੁਕਰੀਆ ਜੀ।
1: ਅਤੇ ਜੀ, ਇਹਨਾਂ ਨੇ ਦੂਸਰੇ ਖੱਤ ਵਿੱਚ ਵੀ ਆਪਣਾ ਇਸੇ ਤਰ੍ਹਾਂ ਦਾ ਹੀ ਕੁਝ ਲਿਖਿਆ
0: ਜੀ।
1: ਇਹ ਥੋੜ੍ਹਾ ਜਿਹਾ ਪੁਰਾਣਾ ਖੱਤ ਹੈ ਕਿਉਂਕਿ ਜਿਹੜੇ ਮਈ ਦੇ ਪ੍ਰੋਗਰਾਮ ਚੱਲੇ ਨੇ ਉਹਨਾਂ ਬਾਰੇ ਇਹਨਾਂ ਨੇ ਕੁਝ ਜ਼ਿਕਰ ਕੀਤੇ ਨੇ ਕਿ 18 ਮਈ ਨੂੰ ਸੋਹਣੀ ਸਵੇਰ ਪ੍ਰੋਗਰਾਮ ਵਿੱਚ ਬੀਰਿੰਦਰ ਜੀ ਵੱਲੋਂ ਦਿਲਕਸ਼ ਢੰਗ ਨਾਲ ਪੇਸ਼ ਕੀਤਾ ਗਿਆ। ਮਜ਼ਦੂਰ ਤੋਂ ਗਾਇਕ ਬਣੇ ਅਸ਼ੋਕ ਜੀ ਨਾਲ ਉਹਨਾਂ ਦੀ ਪ੍ਰਤਿਭਾ ਬਾਰੇ ਦੱਸਿਆ ਗਿਆ, ਬਹੁਤ ਰੋਚਕ ਤੱਤ ਸੀ। ਇਸੇ ਤਰ੍ਹਾਂ ਹੀ ਕਹਿੰਦੇ ਕਿ ਬੇਗਮ ਪਰਵੀਨ ਸੁਲਤਾਨਾ ਦਾ ਰਾਗ ਤੌੜੀ ਸੁਣਿਆ, ਆਨੰਦ ਭਰਪੂਰ ਰਿਹਾ। ਇਸੇ ਪ੍ਰੋਗਰਾਮ ਵਿੱਚ ਪੰਡਿਤ ਜਗਦੀਸ਼ ਪ੍ਰਸਾਦ ਜੀ ਤੋਂ ਰਾਗ ਪਹਾੜੀ ਠੁਮਰੀ ਸੁਣਿਆ, ਬਹੁਤ ਜ਼ਿਆਦਾ ਕਹਿੰਦੇ ਆਨੰਦ ਆਇਆ। ਇਸੇ ਤਰ੍ਹਾਂ ਜੀ ਇਹਨਾਂ ਨੇ ਸਾਇੰਸ ਪ੍ਰੋਗਰਾਮ ਦੀ ਵੀ ਤਾਰੀਫ ਕੀਤੀ ਹੈ
0: ਜੀ।
1: ਵਸਦੇ ਵੜੇ ਪ੍ਰੋਗਰਾਮ ਦੀ ਵੀ ਇਹਨਾਂ ਨੇ ਤਾਰੀਫ ਕੀਤੀ ਹੈ ਕਿ ਸਾਨੂੰ ਜਿਹੜੀ ਤੁਸੀਂ ਵਰਲਡ ਵੈਕਸੀਨ ਡੇ ਸੀ ਨਾ
0: ਜੀ ਜੀ,
1: ਉਸ ਦਿਨ ਤੁਸੀਂ ਜਿਹੜਾ ਡਾਕਟਰ ਸਵੈਜੀਤ ਜੀ ਨਾਲ ਗੱਲਬਾਤ ਸੁਣਾਈ ਸੀ ਉਹ ਸਾਨੂੰ ਬਹੁਤ ਚੰਗੀ ਲੱਗੀ
0: ਜੀ।
1: ਇਸੇ ਤਰ੍ਹਾਂ ਹੀ ਮਹਿਮਾਨ ਰੂਹਾਂ ਦੇ ਪ੍ਰੋਗਰਾਮ ਰੰਗਲੀ ਧਰਤੀ ਪ੍ਰੋਗਰਾਮ ਵੀ ਚੰਗਾ ਲੱਗਿਆ ਇਹਨਾਂ ਨੂੰ। 19 ਨੂੰ ਕਹਿੰਦੇ ਅੰਗਰੇਜ਼ੀ ਵਾਰਤਾ ਦੇ ਪ੍ਰੋਗਰਾਮ ਵਿੱਚ ਹਰਲੀਨ ਕੌਰ ਦੀ ਜਿਹੜੀ ਵਾਰਤਾ ਸੀ ਉਹ ਸਾਨੂੰ ਬਹੁਤ ਚੰਗੀ ਲੱਗੀ। ਕਹਿਣ ਦਾ ਭਾਵ ਹੈ ਕਿ ਸੋਨ ਜੀ ਇਹ ਸਾਰੇ ਪ੍ਰੋਗਰਾਮ ਬਹੁਤ ਧਿਆਨ ਨਾਲ ਸੁਣਦੇ ਨੇ। ਖੇਡ ਸੰਸਾਰ ਪ੍ਰੋਗਰਾਮ ਦੇ ਵਿੱਚ ਵੀ ਇਹਨਾਂ ਨੇ ਤਾਰੀਫ ਲਿਖੀ ਹੈ ਕਿ ਜੂਨੀਅਰ ਐਥਲੀਟ ਜਿਹੜੀ ਨਾਲ ਗੱਲਬਾਤ ਕੀਤੀ ਖੇਡ ਪ੍ਰਾਪਤੀਆਂ ਬਾਰੇ
0: ਜੀ,
1: ਕਹਿੰਦੇ ਸਾਨੂੰ ਬਹੁਤ ਚੰਗੀ ਲੱਗੀ।
0: ਵਾਹ, ਦੇਖੋ ਇੱਕ ਇਹਨਾਂ ਦੀ ਚਿੱਠੀ ਤੋਂ ਮੈਨੂੰ ਇੱਕ ਗੱਲ ਸਮਝ ਲੱਗੀ ਹੈ ਕਿ ਇਹਨਾਂ ਨੇ ਪ੍ਰੋਗਰਾਮ ਸਵੇਰ ਤੋਂ ਲੈ ਕੇ ਸ਼ਾਮ ਤੱਕ
1: ਜੀ
0: ਪ੍ਰੋਗਰਾਮ ਸੁਣੇ ਨੇ। ਕੁਛ ਪ੍ਰੋਗਰਾਮ ਇਸ ਤਰ੍ਹਾਂ ਦੇ ਜਿਹੜੇ ਸਵੇਰੇ ਪੇਸ਼ ਕੀਤੇ ਜਾਂਦੇ ਨੇ, ਹੈਂਜੀ ਵਿਮੈਨ ਪ੍ਰੋਗਰਾਮ ਹੈ, ਦੁਪਹਿਰੇ ਵਸਦੇ ਵਿਹੜੇ, ਉਹਦੇ ਵਿੱਚ ਜਿਹੜੇ ਵੱਖ ਵੱਖ ਸਿਲਸਿਲੇ ਪੇਸ਼ ਕੀਤੇ ਜਾਂਦੇ ਨੇ ਉਹ ਵੀ ਇਹਨਾਂ ਨੇ ਸੁਣੇ ਨੇ। ਇਸੇ ਤਰ੍ਹਾਂ ਰਾਤੀ 9:30 ਵਜੇ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਖੇਡ ਸੰਸਾਰ, ਉਹ ਵੀ ਇਹਨਾਂ ਨੇ ਪਸੰਦ ਕੀਤਾ ਹੈ ਪ੍ਰੋਗਰਾਮ ਪਸੰਦ ਕਰਨ ਵਾਸਤੇ। ਔਰ ਸਾਨੂੰ ਖਤ ਲਿਖਣ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਇੱਕ ਵਾਰ ਫਿਰ ਤੋਂ। ਸਾਨੂੰ ਉਮੀਦ ਹੈ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਆਪਣਾ ਜਿਹੜਾ ਸਿਲਸਿਲਾ ਹੈ ਬਣਾਈ ਰੱਖੋਗੇ। ਔਰ ਇੱਕ ਇਹਨਾਂ ਨੇ ਪੰਜਾਬੀ ਸਾਹਿਤ ਦੇ ਵਿੱਚ ਪੰਜਾਬੀ ਲੋਕਧਾਰਾ ਵਿਸ਼ੇ 'ਤੇ ਭਾਵਾਂ ਦੀ ਮਹੱਤਤਾ ਇਸ ਬਾਰੇ ਜਿਹੜੀ ਗੱਲਬਾਤ ਸੁਣਾਈ ਸੀ, ਵਾਰਤਾ ਸੁਣਾਈ ਸੀ, ਉਹ ਵੀ ਇਹਨਾਂ ਨੂੰ ਚੰਗੀ ਲੱਗੀ ਹੈ। ਤੋ ਸਾਡੇ ਪ੍ਰੋਗਰਾਮ ਤੁਸੀਂ ਪਸੰਦ ਕੀਤੇ ਨੇ ਸੁਨੀਲ ਜੋਸ਼ੀ ਜੀ, ਔਰ ਉਹਨਾਂ ਦੀ ਤਾਰੀਫ ਲਿਖ ਕੇ ਸਾਨੂੰ ਭੇਜੀ ਹੈ। ਸਾਡੇ ਪ੍ਰੋਗਰਾਮ ਸੁਣਨ ਵਾਸਤੇ, ਉਹਨਾਂ ਦੀ ਤਾਰੀਫ ਲਿਖਣ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਸਾਡੀ ਇਸੇ ਤਰ੍ਹਾਂ ਹੌਸਲਾ ਅਫਜ਼ਾਈ ਕਰਦੇ ਰਹੋ, ਬਹੁਤ ਬਹੁਤ ਧੰਨਵਾਦ ਜੀ।
1: ਸੋਨ ਜੀ, ਮੈਂ ਤਾਂ ਇਹ ਸੋਚ ਰਹੀ ਹਾਂ ਕਿ ਦੇਖੋ ਇਹਦਾ ਮਤਲਬ ਇਹ ਹੈ ਕਿ ਸਾਰਾ ਦਿਨ ਇਹਨਾਂ ਦੇ ਘਰ ਰੇਡੀਓ ਜਿਹੜਾ ਉਹ ਚੱਲਦਾ, ਕਿੰਨੀ ਵਧੀਆ ਗੱਲ ਹੈ।
0: ਰੇਡੀਓ ਦੀਆਂ ਆਵਾਜ਼ਾਂ ਇਹਨਾਂ ਦੇ ਘਰ ਵਿੱਚ ਗੂੰਜਦੀ ਰਹਿੰਦੀਆਂ ਨੇ, ਔਰ ਘਰ ਦਾ ਕੋਈ ਨਾ ਕੋਈ ਮੈਂਬਰ ਰੇਡੀਓ ਜ਼ਰੂਰ ਸੁਣਦਾ ਰਹਿੰਦਾ।
1: ਔਰ ਕਿੰਨਾ ਵਧੀਆ ਹੁੰਦਾ ਹੋਏਗਾ ਇਹਨਾਂ ਦੇ ਘਰ ਦਾ ਮਾਹੌਲ,
0: ਬਿਲਕੁਲ,
1: ਕਿ ਘਰ 'ਚ ਕਦੀ ਸੰਗੀਤ ਵੱਜ ਰਿਹਾ, ਕਦੀ ਵਾਰਤਾ ਚੱਲ ਰਹੀ
0: ਹੈ, ਬਿਲਕੁਲ,
1: ਕਦੀ ਕੋਈ ਨਾਟਕ ਚੱਲ ਰਿਹਾ
0: ਹੈ, ਜੀ ਜੀ,
1: ਤੇ ਬਹੁਤ ਸੋਹਣੀ।
0: ਔਰ ਦੇਖੋ ਇਹਦੇ ਨਾਲ ਇਹਨਾਂ ਦੇ ਕੰਮ ਦੇ ਵਿੱਚ ਵੀ ਰਿਕੁਆਇਰਮੈਂਟ ਪੈਂਦੀ, ਕੋਈ ਵੀ ਆਪਣੇ ਆਪਣੇ ਕੰਮ ਵਿੱਚ ਵੀ ਲੱਗੇ ਹੋਏ ਨੇ ਤੇ ਨਾਲੋ ਨਾਲ ਰੇਡੀਓ ਵੀ ਸੁਣਦੇ ਰਹਿੰਦੇ ਨੇ।
1: ਬਿਲਕੁਲ ਜੀ, ਤੇ ਇਹ ਲਿਖਣ ਵਾਲੇ ਨੇ ਅਮਨ ਵਰਮਾ, ਰਮਨ ਵਰਮਾ, ਦਿਵਿਆਂਸ਼ ਵਰਮਾ, ਡਾਕਟਰ ਮਦਨ ਲਾਲ ਵਰਮਾ ਤੇ ਇਹਨਾਂ ਦੀ ਸਾਰੀ ਫੈਮਿਲੀ ਬੁਰਜ ਹਨੂਮਾਨਗੜ੍ਹ ਫਾਜ਼ਿਲਕਾ ਤੋਂ।
0: ਜੀ ਕੀ ਲਿਖਦੇ ਨੇ ਜੀ?
1: ਕਹਿੰਦੇ ਪਿਆਰ ਭਰੀ ਸਤਿ ਸ਼੍ਰੀ ਅਕਾਲ, ਕਹਿੰਦੇ ਅਸੀਂ ਤਹਿ ਦਿਲ ਤੋਂ ਧੰਨਵਾਦੀ ਹਾਂ ਤੁਹਾਡੇ ਕਿ ਸਾਰੇ ਪ੍ਰੋਗਰਾਮ ਬਹੁਤ ਵਧੀਆ ਨੇ, ਪਰ ਇੱਕ ਗੱਲ ਇਹ ਹੈ ਕਿ ਸਭ ਦੀ ਪਸੰਦ ਪ੍ਰੋਗਰਾਮ ਜਿਹੜਾ ਚੱਲਦਾ ਸੀ ਦਿਹਾਤੀ ਦੇ ਵਿੱਚ, ਦਿਹਾਤੀ ਪ੍ਰੋਗਰਾਮ ਦੇ ਵਿੱਚ, ਉਹ ਕਿਉਂ ਨਹੀਂ ਆ ਰਿਹਾ, ਤੁਸੀਂ ਸਾਨੂੰ ਜ਼ਰੂਰ ਦੱਸੋ।
0: ਸਾਡੇ ਪ੍ਰੋਗਰਾਮ ਪਸੰਦ ਕਰਨ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਜਿਹੜੇ ਤੁਸੀਂ ਲਿਖਿਆ ਨਾ ਕਿ ਸਭ ਦੀ ਪਸੰਦ ਪ੍ਰੋਗਰਾਮ ਨਹੀਂ ਆ ਰਿਹਾ, ਦਿਹਾਤੀ ਪ੍ਰੋਗਰਾਮ ਦੇ ਵਿੱਚ ਨਾ ਇੱਕ ਸਿਲਸਿਲਾ ਸ਼ੁਰੂ ਕੀਤਾ ਹੋਇਆ ਕਿ ਸੀਰੀਅਲ ਅਸੀਂ ਉੱਥੇ ਬ੍ਰੌਡਕਾਸਟ ਕਰ ਰਹੇ ਸੀ, ਅਤੇ ਉਹ ਸੀਰੀਅਲ ਜਿਵੇਂ ਹੀ ਖਤਮ ਹੁੰਦਾ ਉਸ ਤੋਂ ਬਾਅਦ ਸਭ ਦੀ ਪਸੰਦ ਪ੍ਰੋਗਰਾਮ ਦਾ ਸਿਲਸਿਲਾ ਵੀ ਸ਼ੁਰੂ ਕੀਤਾ ਜਾਏਗਾ ਬੜੀ ਜਲਦੀ, ਔਰ ਤੁਹਾਡੀ ਇਹ ਸ਼ਿਕਾਇਤ ਵੀ ਜ਼ਰੂਰ ਦੂਰ ਕੀਤੀ ਜਾਏਗੀ। ਖਤ ਲਿਖਣ ਵਾਸਤੇ, ਸਾਡੇ ਪ੍ਰੋਗਰਾਮ ਪਸੰਦ ਕਰਨ ਵਾਸਤੇ ਬਹੁਤ ਬਹੁਤ ਸ਼ੁਕਰੀਆ ਅਮਨ ਵਰਮਾ, ਰਮਨ ਵਰਮਾ ਅਤੇ ਉਹਨਾਂ ਦੇ ਬਹੁਤ ਸਾਰੇ ਪਰਿਵਾਰ ਦੇ ਮੈਂਬਰ ਨੇ ਜੀ, ਬਹੁਤ ਬਹੁਤ ਧੰਨਵਾਦ ਜੀ ਖਤ ਲਿਖਣ ਵਾਸਤੇ।
1: ਪਿੰਡ ਹੀਰਾਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ
0: ਜੀ
1: ਸੁਭਾਸ਼ ਗੁਦਾਰਾ, ਬਿਮਲਾ ਗੁਦਾਰਾ, ਇੰਦੂ ਪਾਰਵਤੀ, ਹਿਮਾਂਸ਼ੂ ਗੁਦਾਰਾ, ਸਰਵਣ, ਰਿਣਵਾ, ਹਜ਼ਾਰੀ ਲਾਲ ਸ਼ਰਮਾ ਕਹਿੰਦੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਜੀ
1: 20 ਤਰੀਕ ਨੂੰ ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ, ਕਹਿੰਦੇ ਸੋਨ ਜੀ ਅਤੇ ਮੈਂ
0: ਜੀ
1: ਪੇਸ਼ ਕੀਤਾ, ਕਹਿੰਦੇ ਸਾਨੂੰ ਬਹੁਤ ਵਧੀਆ ਲੱਗਿਆ,
0: ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ ਜੀ।
1: ਕਹਿੰਦੇ ਗੱਲ ਇਹ ਵਧੀਆ ਲੱਗੀ ਕਿ ਸ਼ੁਰੂਆਤ ਦੇ ਵਿੱਚ ਯੋਗ ਦਿਵਸ ਬਾਰੇ ਗੱਲਬਾਤ ਕੀਤੀ
0: ਜੀ।
1: 21 ਤਰੀਕ ਨੂੰ ਸਵੇਰੇ FM ਰੇਨਬੋ ਜਲੰਧਰ ਦਾ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਸੁਣਿਆ, RJ ਅੰਜਲੀ ਜੀ ਨੇ ਯੋਗ ਦਿਵਸ ਦੇ ਮੌਕੇ 'ਤੇ ਸਿਮਰਨ ਹੈਰੀ ਨਾਲ ਕੀਤੀ ਗੱਲਬਾਤ, ਕਹਿੰਦੇ ਬਹੁਤ ਵਧੀਆ ਲੱਗੀ
0: ਜੀ।
1: 23 ਤਰੀਕ ਨੂੰ ਰਾਤੀ ਖੇਡ ਸੰਸਾਰ ਪ੍ਰੋਗਰਾਮ ਵਿੱਚ ਬੀਰਿੰਦਰ ਜੀ ਨੇ ਇੰਟਰਨੈਸ਼ਨਲ ਓਲੰਪਿਕ ਡੇ 'ਤੇ ਹਾਕੀ ਬਾਰੇ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ। 23 ਤਰੀਕ ਨੂੰ ਸ਼ਾਮੀ RJ

0: दीक्षा ते रितिका जी ने युवानी दे विच फैमिली नंबर 1 दी पेशकारी बहुत वधिया सी।
1: जी
0: 24 तरीक नूं युवानी दे यंगिस्तान विच आरजे भूमिका जी ने गायक परवन नाल कीती गलबात बहुत ही वधिया लगी। इसे तरह ही तुहाडे बाकी सिलसिले तमक जलंधर पेन दी हैलो फरमाइश, चिट्ठियां मिठियां, सोहनी सवेर, वसदे वेड़े प्रोग्राम ते रात दी सभा विच FM रेनबो साडा सारा मनोरंजन कर रहा है। ਅਤੇ ਕਹਿੰਦੇ ਜੀ ਸਾਨੂੰ ਤਾਂ ਗਗਨਦੀਪ ਸੋਂਧੀ ਜ਼ਿਆਦਾ ਪਸੰਦ ਆਉਂਦਾ ਜੀ, ਬਹੁਤ ਵਧੀਆ ਪੇਸ਼ਕਾਰੀ ਕਰਦੇ ਨੇ।
1: ਨਹੀਂ ਜੀ, ਉਹਨਾਂ ਦੀ ਵੀ ਸੇਵਾਵਾਂ ਅਸੀਂ ਲੈਂਦੇ ਰਹਿੰਦੇ ਹਾਂ ਸਮੇਂ ਸਮੇਂ 'ਤੇ
0: ਜੀ। ਔਰ ਇਹਨਾਂ ਨੇ ਇੱਕ ਖਾਸ ਧੰਨਵਾਦ ਕੀਤਾ ਜੀ, ਕਹਿੰਦੇ ਕਿ ਮਹਿਲਾਵਾਂ ਦੇ ਵਿਸ਼ਵ ਕ੍ਰਿਕਟ ਜਿਹੜੀ ਕਮੈਂਟਰੀ ਹੈ
1: ਜੀ ਜੀ
0: ਕ੍ਰਿਕਟ ਕੱਪ ਦੀ, ਉਹ ਤੁਸੀਂ ਸੁਣਾ ਰਹੇ ਹੋ, ਕਹਿੰਦੇ ਤੁਹਾਡਾ ਬਹੁਤ ਬਹੁਤ ਧੰਨਵਾਦ।
1: ਬਹੁਤ ਬਹੁਤ ਸ਼ੁਕਰੀਆ ਜੀ। ਹੋਰ ਵੀ ਤੁਸੀਂ ਸਾਡੇ ਪ੍ਰੋਗਰਾਮ ਜਿਹੜੇ ਪਸੰਦ ਕੀਤੇ ਨੇ, ਔਰ ਸਾਨੂੰ ਬੜੀ ਦੂਰ ਤੋਂ ਤੁਸੀਂ ਖਤ ਲਿਖਿਆ, ਹੀਰਾਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ। ਸਾਡੇ ਪ੍ਰੋਗਰਾਮ ਤੁਸੀਂ FM ਰੇਨਬੋ ਦੇ ਪ੍ਰੋਗਰਾਮ ਜਿਹੜੇ ਨੇ ਉਹ ਵੀ ਸੁਣਦੇ ਹੋ, ਔਰ ਸਾਡੇ ਜਿਹੜਾ ਖੇਤਰੀ ਚੈਨਲ ਹੈ ਉੱਥੇ ਜਿਹੜੇ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ ਉਹ ਵੀ ਤੁਸੀਂ ਸੁਣਦੇ ਹੋ। ਜਿਵੇਂ ਖੇਡ ਸੰਸਾਰ ਹੈ, ਇਹ ਤੁਸੀਂ ਪ੍ਰਾਇਮਰੀ ਚੈਨਲ ਦੇ ਪ੍ਰੋਗਰਾਮ ਦੀ ਗੱਲ ਕਰ ਰਹੇ ਹੋ, ਯੁਵਾਣੀ ਪ੍ਰੋਗਰਾਮ ਹੈ, ਔਰ ਇਸੇ ਤਰ੍ਹਾਂ ਗੁੱਡ ਮਾਰਨਿੰਗ ਜਲੰਧਰ ਹੈ, ਇਹ ਸਾਡੇ FM ਰੇਨਬੋ ਦੇ ਪ੍ਰੋਗਰਾਮ ਨੇ। ਤੁਸੀਂ ਸਾਰੇ ਪ੍ਰੋਗਰਾਮ ਸੁਣਦੇ ਹੋ ਔਰ ਉਹਨਾਂ ਦੇ ਬਾਰੇ ਸਾਨੂੰ ਆਪਣੀ ਰਾਏ ਲਿਖ ਕੇ ਭੇਜੀ ਹੈ, ਔਰ ਸਾਡੇ ਪ੍ਰੋਗਰਾਮ ਪਸੰਦ ਵੀ ਕਰਦੇ ਹੋ। ਇਹ ਸਾਡੇ ਆਕਾਸ਼ਵਾਣੀ ਦੇ ਇਸ ਉਦਮ ਦੀ ਵੀ ਤੁਸੀਂ ਸ਼ਲਾਘਾ ਕੀਤੀ ਹੈ ਕਿ ਜਿਹੜਾ ਵਿਸ਼ਵ ਮਹਿਲਾਵਾਂ ਦੇ ਵਿਸ਼ਵ ਕੱਪ ਕ੍ਰਿਕਟ ਦੀ ਕਮੈਂਟਰੀ ਸੁਣਵਾਈ ਜਾ ਰਹੀ ਹੈ ਉਹਨੂੰ ਵੀ ਤੁਸੀਂ ਪਸੰਦ ਕੀਤਾ ਹੈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਪ੍ਰੋਗਰਾਮ ਪਸੰਦ ਕਰਨ ਵਾਸਤੇ। ਸਾਨੂੰ ਉਮੀਦ ਹੈ ਕਿ ਤੁਸੀਂ ਸਾਡੇ ਪ੍ਰੋਗਰਾਮ ਇਸੇ ਤਰ੍ਹਾਂ ਸੁਣ ਕੇ ਸਾਨੂੰ ਆਪਣੀ ਰਾਏ ਲਿਖ ਕੇ ਭੇਜਦੇ ਰਹੋਗੇ।
0: ਬਿਲਕੁਲ ਜੀ, ਔਰ ਦੇਖੋ ਅਸੀਂ ਤਾਂ ਇਹ ਚਾਹਾਂਗੇ ਕਿ ਕੁਝ ਨਾ ਕੁਝ ਜੇ ਕੁਝ ਨਾ ਕੁਝ ਕੋਈ ਕਮੀ ਰਹਿੰਦੀ ਹੈ ਸਾਡੇ ਪ੍ਰੋਗਰਾਮਾਂ ਦੇ ਵਿੱਚ ਤੇ ਸਾਨੂੰ ਜ਼ਰੂਰ ਲਿਖ ਕੇ
1: ਜ਼ਰੂਰ ਲਿਖਣਾ ਚਾਹੀਦਾ, ਝਿਜਕਣਾ ਨਹੀਂ ਬਿਲਕੁਲ ਵੀ। ਜੇ ਚੰਗਾ ਲੱਗਿਆ ਤਾਂ ਕਿਉਂ ਚੰਗਾ ਲੱਗਿਆ, ਜੇ ਮਾੜਾ ਲੱਗਿਆ ਤਾਂ ਕਿਉਂ ਮਾੜਾ ਲੱਗਿਆ, ਜ਼ਰੂਰ ਲਿਖ ਕੇ ਭੇਜੋ ਸਾਨੂੰ। ਖਤ ਲਿਖਣ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ।
0: ਤੇ ਦੇਖੋ ਜੀ, ਇਹ ਅਮਨ ਵਰਮਾ, ਰਮਨ ਵਰਮਾ, ਇਹਨਾਂ ਦਾ ਦੁਬਾਰਾ ਇੱਕ ਖਤ ਮੇਰੇ
1: ਈਮੇਲ ਵੀ ਆ ਗਈ ਹੈ ਨਾ
0: ਜੀ, ਈਮੇਲ ਵੀ ਆ ਗਈ ਇਹਨਾਂ ਦੀ
1: ਜੀ, ਕੋਈ ਗੱਲ ਨਹੀਂ।
0: ਹਾਂ, ਬੁਰਜ ਹਨੂਮਾਨਗੜ੍ਹ ਜ਼ਿਲ੍ਹਾ ਫਾਜ਼ਿਲਕਾ ਤੋਂ
1: ਜੀ।
0: ਇਹ ਕਹਿੰਦੇ ਕਿ ਤੁਸੀਂ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਸ਼ਹਾਦਤ ਦੇ ਉੱਤੇ
1: ਜੀ ਜੀ
0: ਜਿਹੜੇ ਪ੍ਰੋਗਰਾਮ ਪੇਸ਼ ਕੀਤੇ ਬਹੁਤ ਵਧੀਆ ਸੀ, ਤੇ ਅਸੀਂ ਵੀ ਉਹਨਾਂ ਨੂੰ ਕੋਟ ਕੋਟ ਪ੍ਰਣਾਮ ਕਰਦੇ ਹਾਂ
1: ਜੀ।
0: ਇਸ ਤਹਿਤ ਵਿਸ਼ੇਸ਼ ਕਵੀਸ਼ਰੀ ਸੁਣੀ ਜੋ ਲਖਵੀਰ ਸਿੰਘ ਕਵੀਸ਼ਰ ਜੀ ਬਹੁਤ ਹੀ ਵਿਸਥਾਰ ਸਹਿਤ ਕਵੀਸ਼ਰੀ ਪੇਸ਼ ਕੀਤੀ, ਆਪ ਜੀ ਦਾ ਧੰਨਵਾਦ। ਇਸੇ ਦਿਨ ਕਹਿੰਦੇ ਡਾਕਟਰ ਸਤੀਸ਼ ਵਰਮਾ ਜੀ ਨਾਲ ਇੰਟਰਵਿਊ ਸੁਣੀ ਜਿਹੜੀ ਵਸਦੇ ਵੇੜੇ ਵਿੱਚ ਚੱਲੀ, ਕਹਿੰਦੇ ਬਹੁਤ ਹੀ ਆਨੰਦ ਆਇਆ, ਉਹਨਾਂ ਦੀ ਜਰਨੀ ਬਾਰੇ ਜਾਣ ਕੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਮਿਲੀ। FM ਰੇਨਬੋ ਯੁਵਾਣੀ ਤਹਿਤ ਜੋ ਇੰਟਰਵਿਊਆਂ ਵੀ ਸੁਣਦੇ ਹਾਂ ਅਸੀਂ, ਕਹਿੰਦੇ ਸਾਨੂੰ ਬਹੁਤ ਹੀ ਵਧੀਆ ਲੱਗਦੀਆਂ ਨੇ। ਤੁਹਾਡਾ ਬਹੁਤ ਬਹੁਤ ਧੰਨਵਾਦ।
1: ਦੇਖੋ ਸਾਡੇ ਕਿੰਨੇ ਪ੍ਰੋਗਰਾਮ ਸੁਣਦੇ ਨੇ ਇਹ, ਔਰ ਉਹਨਾਂ ਦੇ ਬਾਰੇ ਸਾਨੂੰ ਲਿਖ ਕੇ ਭੇਜਿਆ। ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਦੇ ਮੌਕੇ 'ਤੇ ਜਿਹੜੇ ਅਸੀਂ ਵੱਖ ਵੱਖ ਤਰ੍ਹਾਂ ਦੇ ਪ੍ਰੋਗਰਾਮ ਪੇਸ਼ ਕੀਤੇ ਗਏ ਆਕਾਸ਼ਵਾਣੀ ਜਲੰਧਰ ਵੱਲੋਂ, ਉਹ ਵੀ ਇਹਨਾਂ ਨੇ ਪਸੰਦ ਕੀਤੇ ਨੇ। ਬਹੁਤ ਬਹੁਤ ਧੰਨਵਾਦ ਜੀ, ਔਰ ਸਾਨੂੰ ਉਮੀਦ ਹੈ ਰਮਨ ਵਰਮਾ ਜੀ, ਤੁਹਾਡੇ ਖਤ ਵੀ ਸਾਨੂੰ ਲਗਾਤਾਰ ਮਿਲਦੇ ਰਹਿੰਦੇ ਨੇ, ਔਰ ਸਾਡੇ ਪ੍ਰੋਗਰਾਮਾਂ ਦੇ ਨਾਲ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ, ਔਰ ਸਾਡੀ ਜਿਹੜੀ ਹੈ ਹੌਸਲਾ ਅਫਜ਼ਾਈ ਨਾਲ ਹੁੰਦੀ ਹੈ ਕਿ ਸਾਡੇ ਪ੍ਰੋਗਰਾਮਾਂ ਨੂੰ ਤੁਸੀਂ ਸੁਣਦੇ ਹੋ, ਪਸੰਦ ਕਰਦੇ ਹੋ, ਔਰ ਸਾਨੂੰ ਚਿੱਠੀ ਲਿਖ ਕੇ ਭੇਜ ਦਿਓ। ਤੇ ਹੁਣ ਜਾਣ ਤੋਂ ਪਹਿਲਾਂ, ਚਿੱਠੀਆਂ ਤਾਂ ਅੱਜ ਥੋੜੀਆਂ ਸੀਗੀਆਂ, ਜਾਣ ਤੋਂ ਪਹਿਲਾਂ ਸਾਡੇ ਜਿਹੜੇ ਸਰੋਤੇ ਅੱਜ ਪ੍ਰੋਗਰਾਮ ਪਹਿਲੀ ਵਾਰ ਸੁਣ ਰਹੇ ਨੇ, ਉਹਨਾਂ ਨੂੰ ਦੱਸ ਦਈਏ ਕਿ ਜੇ ਤੁਸੀਂ ਵੀ ਸਾਡੇ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣਾ ਚਾਹੋ ਤਾਂ ਸਾਡਾ ਪਤਾ ਨੋਟ ਕਰ ਲਓ। ਸਾਡਾ ਪਤਾ ਹੈ ਜੀ,
0: ਜੀ
1: ਤੁਹਾਡੀ ਚਿੱਠੀ ਮਿਲੀ, ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ, ਕੇਂਦਰ ਨਿਦੇਸ਼ਕ ਆਕਾਸ਼ਵਾਣੀ ਜਲੰਧਰ। ਸਾਡਾ ਪਿੰਨ ਕੋਡ ਹੈ 1440001, ਅਤੇ ਈਮੇਲ ਆਈ ਡੀ ਮੈਡਮ ਤੁਸੀਂ ਦੱਸ ਦਿਓ।
0: ਬਿਲਕੁਲ ਜੀ, ਸਾਡੀ ਈਮੇਲ ਆਈ ਡੀ ਹੈ tcmjalandhar@gmail.com। ਸੋ ਜੀ, ਉਮੀਦ ਕਰਦੇ ਹਾਂ ਕਿ ਸਾਨੂੰ ਬਹੁਤ ਸਾਰੀਆਂ ਈਮੇਲਸ ਆਣਗੀਆਂ, ਚਿੱਠੀਆਂ ਵੀ ਆਣਗੀਆਂ ਸਾਨੂੰ।
1: ਜਿਹੜੇ ਜਿਹੜੇ ਸਾਥੀ ਸਾਡੇ ਪ੍ਰੋਗਰਾਮ ਸੁਣਦੇ ਨੇ, ਸਾਡੇ ਤੱਕ ਆਪਣੀ ਰਾਏ ਜ਼ਰੂਰ ਲਿਖ ਕੇ ਭੇਜੋ ਜੀ।
0: ਜੀ,
1: ਇਹ ਗਰੰਟੀ ਹੈ ਕਿ ਤੁਹਾਡਾ ਖਤ ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ਾਮਿਲ ਕੀਤਾ ਜਾਏਗਾ।
0: ਬਿਲਕੁਲ ਜੀ, ਦੇਖੋ ਜਿਹੜੀ ਅਸੀਂ ਸ਼ੁਰੂ 'ਚ ਗੱਲ ਕੀਤੀ ਹੈ ਕਿ ਹੁਣ ਛੁੱਟੀਆਂ ਮੁੱਕ ਰਹੀਆਂ ਨੇ, ਸੈਰਾਂ ਸਾਰਿਆਂ ਦੀ ਖਤਮ ਹੋ ਰਹੀਆਂ ਨੇ, ਤੇ ਹੁਣ ਆਪਾਂ ਕੰਮ ਦੇ ਵਿੱਚ
1: ਫਿਰ ਕੰਮ ਤੇ ਲੱਗ ਜਾਣਾ ਹੈ।
0: ਜੀ,
1: ਬੱਚਿਆਂ ਨੇ ਪੜ੍ਹਾਈ ਤੇ ਲੱਗ ਜਾਣਾ ਹੈ, ਔਰ ਜਿਹੜੇ ਅਧਿਆਪਕ ਸਾਹਿਬਾਨ ਨੇ ਉਹਨਾਂ ਨੇ ਸਕੂਲਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਸੇਧ ਦੇਣੀ ਹੈ, ਬੱਚਿਆਂ ਦੀ ਪੜ੍ਹਾਈ ਸ਼ੁਰੂ ਕਰਨੀ ਹੈ।
0: ਬਿਲਕੁਲ ਜੀ, ਵੈਸੇ ਤਾਂ ਡਿਜੀਟਲ ਯੁੱਗ ਦਾ ਜ਼ਮਾਨਾ ਹੈ
1: ਜੀ ਜੀ,
0: ਬੱਚੇ ਬਹੁਤ ਕੁਛ ਅੱਜ ਕੱਲ੍ਹ ਗੈਜਟਸ ਬਹੁਤ ਨੇ
1: ਜੀ ਜੀ,
0: ਬੱਚੇ ਬਹੁਤ ਕੁਛ
1: ਸਿੱਖਦੇ ਨੇ,
0: ਪਰ ਜੋ ਚੀਜ਼ ਬੱਚੇ ਅਧਿਆਪਕ ਕੋਲੋਂ ਸਿੱਖ ਸਕਦੇ ਨੇ
1: ਜੀ ਜੀ,
0: ਉਹ ਹੋਰ ਕਿਸੇ ਕੋਲੋਂ ਵੀ ਨਹੀਂ ਸਿੱਖ ਸਕਦੇ।
1: ਮੰਨਦੇ ਨੇ ਜੀ, ਟੀਚਰ ਦੀ ਮੰਨ

0: नहीं,
1: हाँ
0: भी साढ़े टीचर ने इस तरह कहा, साढ़े अध्यापक ने इस
1: जी
0: तरह कहा सी।
1: बिल्कुल बिल्कुल है ना।
0: जी
1: सो जी फिर हुन सिलसिला मुकदा पे है
0: जी
1: ते
0: इजाजत
1: फिर
0: लीए फिर
1: लईए इजाजत
0: सन, इस दे नाल ही प्रोग्राम खत्म करन दी। मैनू सोहन कुमार नू
1: ते मैनू प्रभजोत नू दियो इजाजत।
0: नमस्कार।
1: नमस्कार।
2: ਹੁਣੇ ਤੁਸੀਂ ਪ੍ਰੋਗਰਾਮ ਸੁਣ ਰਹੇ ਸੀ ਤੁਹਾਡੀ ਚਿੱਠੀ ਮਿਲੀ, ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਏ।
3: ਮਨ ਕੀ ਬਾਤ, ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਆਪਣੇ ਮਨ ਕੀ ਬਾਤ, ਐਤਵਾਰ 28 ਜੂਨ 2026 ਨੂੰ ਦਿਨੇ 11 ਵਜੇ। ਆਕਾਸ਼ਵਾਣੀ ਦੇ ਸਾਰੇ ਕੇਂਦਰ ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ ਨਾਲੋ ਨਾਲ। ਨਾਲ ਹੀ ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਨੈਸ਼ਨਲ ਚੈਨਲ DD ਨਿਊਜ਼, DD ਭਾਰਤੀ, DD ਇੰਡੀਆ ਤੇ DD ਕਿਸਾਨ ਚੈਨਲ ਤੇ ਵੀ ਕੀਤਾ ਜਾਏਗਾ। ਪ੍ਰਧਾਨ ਮੰਤਰੀ ਹੋਰਾਂ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਤੁਸੀਂ ਸਾਡੇ ਪ੍ਰਾਇਮਰੀ ਚੈਨਲ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, FM 102.7 ਮੈਗਾਹਰਟਸ, DTH ਦੀ AIR ਪੰਜਾਬ ਸੇਵਾ, DRM 864 ਕਿਲੋ ਹਰਟਸ, FM 100.6 ਮੈਗਾਹਰਟਸ ਵਿਵਿਧ ਭਾਰਤੀ, FM 103.6 ਮੈਗਾਹਰਟਸ ਅੰਮ੍ਰਿਤਸਰ, FM 100.9 ਮੈਗਾਹਰਟਸ, FM 100.8 ਮੈਗਾਹਰਟਸ ਆਕਾਸ਼ਵਾਣੀ ਬਠਿੰਡਾ, ਆਕਾਸ਼ਵਾਣੀ ਪਟਿਆਲਾ, ਵਿਵਿਧ ਭਾਰਤੀ ਲੁਧਿਆਣਾ ਤੇ ਆਕਾਸ਼ਵਾਣੀ ਚੰਡੀਗੜ੍ਹ ਤੋਂ ਸੁਣ ਸਕੋਗੇ। ਇਸ ਤੋਂ ਫੌਰਨ ਬਾਅਦ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਕੀਤਾ ਜਾਏਗਾ ਰਾਤ 8 ਵਜੇ। ਸੁਣਨਾ ਜ਼ਰੂਰ ਮਨ ਕੀ ਬਾਤ ਦੀ 135ਵੀਂ ਕੜੀ।
2: ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਏ। ਆਓ ਸੁਣਦੇ ਹਾਂ ਸਮੂਹ ਗਾਨ।

ਹੁਣ ਇਹ ਤੁਸੀਂ ਸਮੂਹ ਗਾਨ ਸੁਣ ਰਹੇ ਸੀ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ।

ਜਦੋਂ ਉਹਨਾਂ ਦੇ ਜੀਵਨ 'ਤੇ ਝਾਤ ਮਾਰਦੇ ਹਾਂ ਤਾਂ ਸਰਬ ਪ੍ਰਵਾਨਿਤ ਸਰੋਤਾਂ ਅਤੇ ਵਿਦਵਾਨਾਂ ਦੇ ਅਨੁਸਾਰ ਉਹਨਾਂ ਦੀ ਉਮਰ ਕਰੀਬ 120 ਸਾਲ ਮੰਨੀ ਗਈ ਹੈ। ਆਪ ਦਾ ਜਨਮ 1398 ਈਸਵੀ ਨੂੰ ਹੋਇਆ। ਭਗਤ ਕਬੀਰ ਜੀ ਦਾ ਪਰਲੋਕ ਸੁਧਾਰਨਾ 1518 ਈਸਵੀ ਵਿੱਚ ਮੰਨਿਆ ਗਿਆ ਹੈ। ਇਤਿਹਾਸ ਅੰਦਰ ਆਪ ਦੇ ਪਿਤਾ ਜੀ ਦਾ ਨਾਮ ਨੀਰੂ ਅਤੇ ਮਾਤਾ ਜੀ ਦਾ ਨਾਮ ਨੀਮਾ ਅਤੇ ਧਰਮ ਸੁਪਤਨੀ ਦਾ ਨਾਮ ਮਾਤਾ ਲੋਈ ਜੀ ਆਉਂਦਾ ਹੈ। ਵਰਣ ਵੰਡ ਦੇ ਆਧਾਰ 'ਤੇ ਸਿਰਜੇ ਸਮਾਜ ਨੇ ਜਾਤੀ ਦੇ ਰੂਪ ਵਿੱਚ ਇਹ ਮੰਨਿਆ ਕਿ ਆਪ ਨੀਵੀਂ ਜਾਤ ਵਿੱਚ ਪੈਦਾ ਹੋਏ ਨੇ। ਇਸ ਮਹਿਣੇ ਨੂੰ ਉਹਨਾਂ ਨੇ ਮਾਣ ਨਾਲ ਪ੍ਰਵਾਨ ਹੀ ਨਹੀਂ ਕੀਤਾ, ਸਗੋਂ ਹੌਕਾ ਦੇ ਕੇ ਆਖਿਆ, ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ, ਬਲਹਾਰੀ ਇਸ ਜਾਤ ਕੋ ਇਹ ਜਪਿਓ ਸਿਰਜਣਹਾਰ।

0: ਬਹੁਤ ਖੁੱਲ੍ਹ ਕੇ ਆਖਿਆ ਕਿ ਲੋਕ ਹੱਸਦੇ ਨੇ ਕਿ ਮੇਰੀ ਜਾਤ ਛੋਟੀ ਹੈ, ਮੈਂ ਜੁਲਾਹਾ ਹਾਂ, ਲੇਕਿਨ ਮੈਨੂੰ ਮਾਣ ਹੈ ਕਿ ਮੈਂ ਇਸ ਜਾਤ ਵਿੱਚ ਪੈਦਾ ਹੋਇਆ। ਪੈਦਾ ਹੀ ਨਹੀਂ ਹੋਇਆ, ਸਗੋਂ ਮਾਲਕ ਨੇ ਕਿਰਪਾ ਕੀਤੀ ਕਿ ਮੈਂ ਉਸ ਮਾਲਕ ਦੀ ਰਹਿਮਤ ਦੇ ਨਾਲ ਉਸ ਦੀ ਆਰਾਧਨਾ ਕੀਤੀ ਅਤੇ ਉਸ ਦੀ ਪ੍ਰਾਪਤੀ ਵੀ ਮੈਨੂੰ ਹੋਈ ਹੈ। ਜਦ ਭਗਤਾਂ ਦੀ ਬਾਣੀ ਦਾ ਜ਼ਿਕਰ ਆਉਂਦਾ ਹੈ ਤਾਂ ਸੰਨ 800 ਤੋਂ ਲੈ ਕੇ ਸੰਨ 1700 ਤੱਕ ਚੱਲੀ ਭਗਤੀ ਲਹਿਰ ਦਾ ਇਤਿਹਾਸ ਸਾਹਮਣੇ ਆ ਜਾਂਦਾ ਹੈ। ਜਦ ਭਗਤੀ ਲਹਿਰ ਦਾ ਮੁੱਢ ਬੱਝਾ, ਭਗਤੀ ਲਹਿਰ ਦੇ ਦਰਸ਼ਨ ਪ੍ਰਾਚੀਨ ਵੈਦਿਕ ਸਾਹਿਤ ਵਿੱਚ ਵੀ ਕੀਤੇ ਜਾ ਸਕਦੇ ਨੇ। ਉਸ ਵਕਤ ਜਾਤੀਵਾਦ ਅਤੇ ਕਰਮਕਾਂਡੀ ਅਵਸਥਾਵਾਂ ਨੇ ਸਮਾਜ ਵਿੱਚ ਆਪਣੀ ਥਾਂ ਬਣਾ ਲਈ ਸੀ। ਸਮਾਜ ਦੇ ਇੱਕ ਵਰਗ ਨੂੰ ਹੀਣ ਭਾਵਨਾ ਅਤੇ ਕਾਣੀ ਵੰਡ ਦਾ ਸ਼ਿਕਾਰ ਹੋਣਾ ਪੈ ਰਿਹਾ ਸੀ। ਭਗਤ ਕਬੀਰ ਜੀ ਨੇ ਸਮੂਹ ਚੁਣੌਤੀਆਂ ਦਾ ਸਾਹਮਣਾ ਪੂਰੀ ਦਲੇਰੀ ਅਤੇ ਹਿੰਮਤ ਨਾਲ ਕੀਤਾ। ਆਪ ਸਤਿਕਾਰਤ ਭਗਤ ਸਨ ਜਿਨ੍ਹਾਂ ਨੇ ਸੇਵਾ, ਸਿਮਰਨ ਅਤੇ ਬੰਦਗੀ ਰਾਹੀਂ ਉਸ ਇੱਕ ਸਰਗੁਣ ਸਰੂਪ ਪ੍ਰਭੂ ਨੂੰ ਜਾਣਿਆ ਅਤੇ ਗੁਰੂ ਸਾਹਿਬਾਨ ਵੱਲੋਂ ਉਹਨਾਂ ਦੁਆਰਾ ਕੀਤੀ ਰਚਨਾ ਨੂੰ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਕੀਤਾ ਗਿਆ ਤਾਂ ਉਹਨਾਂ ਸਮੂਹ ਭਗਤਾਂ ਦਾ ਇਹ ਸਿਧਾਂਤ ਸਪਸ਼ਟ ਰੂਪ ਵਿੱਚ ਉੱਭਰ ਕੇ ਸਾਹਮਣੇ ਆ ਗਿਆ ਕਿ ਸਮਾਜ ਅੰਦਰ ਕਰਮਕਾਂਡੀ ਅਤੇ ਫੋਕਟ ਕਰਮਾਂ ਲਈ ਕੋਈ ਥਾਂ ਨਹੀਂ ਹੈ। ਇਹਨਾਂ ਇਨਕਲਾਬੀ ਭਗਤ ਜਨਾਂ ਨੇ ਇਸ ਸਿਧਾਂਤ 'ਤੇ ਡਟ ਕੇ ਪਹਿਰਾ ਦਿੱਤਾ ਕਿ ਪਰਮਾਤਮਾ ਇੱਕ ਹੈ, ਸਿਰਫ ਅਤੇ ਸਿਰਫ ਇੱਕ ਦੀ ਹੀ ਆਰਾਧਨਾ ਕੀਤੀ ਜਾਣੀ ਹੈ। ਹੋਰ ਕੋਈ ਵੀ ਸ਼ਕਤੀ ਉਸ ਅਕਾਲ ਪੁਰਖ ਦੇ ਤੁਲ ਨਹੀਂ ਹੈ। ਉਹਨਾਂ ਨੇ ਆਪਣੇ ਬੋਲਾਂ ਨੂੰ ਸਿਰਫ ਕਥਨ ਦੇ ਵਿੱਚ ਹੀ ਨਹੀਂ ਸਗੋਂ ਲਿਖਤ ਦੇ ਰੂਪ ਵਿੱਚ ਵੀ ਸਮਾਜ ਵਿੱਚ ਰੱਖਿਆ ਅਤੇ ਉਹਨਾਂ ਦੇ ਇਹ ਬੋਲ ਸਦੀਵੀ ਰੂਪ ਦੇ ਵਿੱਚ ਅਮਰ ਹੋ ਗਏ। ਕਬੀਰ ਸਾਹਿਬ ਦੀ ਬਾਣੀ ਬਾਰੇ ਅਵਤਾਰ ਸਿੰਘ ਕਹਿੰਦੇ ਨੇ,
1: ਮੈਂ ਉਹਨਾਂ ਵਿੱਚ ਦੋ ਹੀ ਨੁਕਤੇ ਤੁਹਾਡੇ ਸਾਹਮਣੇ ਰੱਖੂੰਗਾ। ਇੱਕ ਤਾਂ ਦੇਖੋ, ਜੇ ਸੱਚ ਹਮੇਸ਼ਾ ਹੈ, ਸਰਵ ਵਿਆਪਕ ਹੈ, ਤਾਂ ਦੁਨੀਆਂ ਦਾ ਹਰ ਬੰਦਾ, ਉਹ ਚਾਹੇ ਗੋਰਾ, ਚਾਹੇ ਕਾਲਾ ਆ, ਚਾਹੇ ਭਾਰਤੀ ਆ, ਚਾਹੇ ਪੂਰਬੀ ਆ, ਚਾਹੇ ਪੱਛਮੀ ਆ, ਚਾਹੇ ਪੰਜਾਬੀ ਆ, ਚਾਹੇ ਕਿਸੇ ਵੀ ਥਾਂ ਦਾ ਆ, ਉਹ ਇੱਕ ਆ। ਕਿਉਂਕਿ ਪਰਮਾਤਮਾ ਉਹ ਮੰਨਦੇ ਆ ਵੀ ਕਣ ਕਣ ਵਿੱਚ ਵੱਸਦਾ, ਅਤੇ ਕੋਈ ਵੀ ਕਣ ਐਸਾ ਨਹੀਂ ਹੈ ਜਿਹਨੂੰ ਤੁਸੀਂ ਮਹਾਨ ਮੰਨ ਲਓ, ਜਿਹਨੂੰ ਤੁਸੀਂ ਆਮ ਮੰਨ ਲਓ। ਅਤੇ ਉਹ ਸਾਰੇ ਮਤਲਬ ਜਿਵੇਂ ਉਹਨਾਂ ਨੇ ਲਿਖਿਆ ਵੀ ਇੱਕ ਨੂਰ 'ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇਹ ਉਹਨਾਂ ਦਾ ਵਿਚਾਰ ਹੈ ਵੀ ਦੁਨੀਆਂ ਦਾ ਕੋਈ ਵੀ ਸ਼ਖਸ, ਕੋਈ ਵੀ ਵਿਅਕਤੀ, ਕੋਈ ਵੀ ਇਨਸਾਨ ਇੱਕ ਦੂਜੇ ਤੋਂ ਸ੍ਰੇਸ਼ਟ ਜਾਂ ਇੱਕ ਦੂਜੇ ਤੋਂ ਥੱਲੇ ਊਚ ਨੀਚ ਨਹੀਂ ਹੈ ਕਿਸੇ ਵੀ ਤਰ੍ਹਾਂ ਦੀ। ਇਹ ਉਹਨਾਂ ਦਾ ਵਿਚਾਰ ਬਹੁਤ, ਮੇਰਾ ਖਿਆਲ ਹੈ ਵੀ ਉਹ ਨਵਾਂ ਵਿਚਾਰ ਨਹੀਂ ਹੈ, ਉਹ ਪੁਰਾਣੇ ਵਿਚਾਰ ਦੇ ਆਧਾਰ 'ਤੇ ਜਿਹੜੀਆਂ ਉਸ ਪੁਰਾਣੇ ਵਿਚਾਰ ਵਿੱਚ ਕੁਰੀਤੀਆਂ ਆ ਜਾਂਦੀਆਂ, ਉਸਦੇ ਵਿੱਚ ਜਿਹੜਾ ਗਲਤ ਸਮਝ ਉਹਦੀ ਬਣ ਜਾਂਦੀ ਆ, ਉਹਨੂੰ ਰੱਦ ਕਰਦੇ ਆ। ਅਤੇ ਫਿਰ ਇੱਕ ਕਬੀਰ ਸਾਹਿਬ ਦੇ ਵੇਲੇ ਥਾਂ ਦੇ ਵਿੱਚ ਵੀ ਇੱਕ ਫਰਕ ਕੀਤਾ ਜਾਂਦਾ ਸੀਗਾ। ਅਸੀਂ ਸਾਰੇ ਜਾਣਦੇ ਹਾਂ ਵੀ ਕਾਂਸ਼ੀ ਦੇ ਵਿੱਚ ਉਹਦੇ ਨਾਲ ਹੀ ਇੱਕ ਥਾਂ ਸੀ ਮਗਹਰ, ਔਰ ਉੱਥੇ ਬਾਰੇ ਪ੍ਰਚਲਿਤ ਸੀ ਵੀ ਕਾਂਸ਼ੀ ਨੂੰ ਇੰਨਾ ਪਵਿੱਤਰ ਮੰਨਿਆ ਜਾਂਦਾ ਸੀਗਾ ਔਰ ਮਗਹਰ ਨੂੰ ਇੰਨਾ ਅਪਵਿੱਤਰ ਮੰਨਿਆ ਜਾਂਦਾ ਸੀਗਾ ਵੀ ਜਿਹੜਾ ਬੰਦਾ ਮਗਹਰ ਵਿੱਚ ਰਹਿਣ ਵਾਲੇ ਜਦੋਂ ਮਰਨ ਕਿਨਾਰੇ ਹੁੰਦਾ ਸੀਗਾ ਤਾਂ ਉਹਨੂੰ ਕਾਂਸ਼ੀ ਵਿੱਚ ਲਿਆਉਂਦੇ ਸੀਗੇ, ਤਾਂ ਇਹ ਮੰਨਿਆ ਜਾਂਦਾ ਸੀਗਾ ਜਿਹੜਾ ਮਗਹਰ ਵਿੱਚ ਮਰਦਾ ਉਹ ਨਰਕਾਂ ਨੂੰ ਜਾਂਦਾ, ਜਿਹੜਾ ਕਾਂਸ਼ੀ ਵਿੱਚ ਮਰਦਾ ਉਹ ਸਵਰਗਾਂ ਨੂੰ ਜਾਂਦਾ। ਔਰ ਜਿਸ ਵੇਲੇ ਕਹਿੰਦੇ ਕਬੀਰ ਸਾਹਿਬ ਕਾਂਸ਼ੀ ਵਿੱਚ ਰਹਿੰਦੇ ਸੀਗੇ ਔਰ ਜਦੋਂ ਕਬੀਰ ਸਾਹਿਬ ਦਾ ਅੰਤਮ ਸਮਾਂ ਆਇਆ, ਇਹ ਕਹਿੰਦੇ ਮੈਨੂੰ ਮਗਹਰ ਲੈ ਚਲੋ। ਉਹਨਾਂ ਦਾ ਵਿਚਾਰ ਸੀ ਵੀ ਜੇ ਪਰਮਾਤਮਾ ਸੱਚਾ ਆ, ਉਹ ਸਰਵ ਵਿਆਪਕ ਹੈ, ਇਹ ਨਹੀਂ ਹੈ ਵੀ ਉਹ ਕਾਂਸ਼ੀ ਨੂੰ ਜ਼ਿਆਦਾ ਪਿਆਰ ਕਰਦਾ, ਉਹ ਮਗਹਰ ਨੂੰ ਪਿਆਰ ਨਹੀਂ ਕਰਦਾ, ਉਹ ਹਰ ਥਾਂ ਨੂੰ ਪਿਆਰ ਕਰਦਾ। ਇਸ ਕਰਕੇ ਜਿਹੜਾ ਅਸੀਂ ਹਿੰਦੁਸਤਾਨ ਵਿੱਚ ਕਿਸੇ ਥਾਂ ਨੂੰ ਪਵਿੱਤਰ ਮੰਨ ਲੈਂਦੇ ਹਾਂ, ਕਿਸੇ ਥਾਂ ਨੂੰ ਅਪਵਿੱਤਰ ਮੰਨ ਲੈਂਦੇ ਹਾਂ ਜਾਂ ਕਿਸੇ ਥਾਂ ਨੂੰ ਅਸੀਂ ਮਹਾਨ ਮੰਨ ਲੈਂਦੇ ਹਾਂ, ਇਸ ਵਿਚਾਰ ਨੂੰ ਵੀ ਉਹਨਾਂ ਨੇ ਰੱਦ ਕੀਤਾ। ਮੈਂ ਸਮਝਦਾ ਵੀ ਕਬੀਰ ਸਾਹਿਬ ਦਾ ਇਹ ਵਿਚਾਰ ਜਿਹੜਾ, ਨਾ ਹੀ ਕੋਈ ਇਨਸਾਨ ਇੱਕ ਦੂਜੇ ਤੋਂ ਉੱਪਰ ਥੱਲੇ ਆ, ਨਾ ਹੀ ਕੋਈ ਸਥਾਨ ਜਿਹੜਾ ਉਹ ਇੱਕ ਦੂਜੇ ਤੋਂ ਉੱਪਰ ਥੱਲੇ ਆ। ਇਹ ਵਿਚਾਰ ਨੂੰ, ਸਦੀਵੀ ਸਰਵ ਵਿਆਪਕ ਵਿਚਾਰ ਨੂੰ ਕਬੀਰ ਸਾਹਿਬ ਨੇ ਆਪਣੇ ਵਿਚਾਰਾਂ ਵਿੱਚ ਪ੍ਰਚਾਰਿਆ ਉਹਨਾਂ ਨੇ।
0: ਭਗਤ ਕਬੀਰ ਜੀ ਦੀ ਰਚਨਾ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਪ੍ਰਮੁੱਖਤਾ ਨਾਲ ਪ੍ਰਵਾਨ ਕੀਤਾ ਗਿਆ ਹੈ। ਇਹਨਾਂ ਦੀ ਬਾਣੀ ਨੂੰ ਜਾਣਨ ਦਾ ਮੁੱਖ ਸਰੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 6 ਗੁਰੂ ਸਾਹਿਬਾਨਾਂ, 15 ਭਗਤਾਂ, 11 ਭੱਟਾਂ ਅਤੇ 4 ਗੁਰਸਿੱਖਾਂ ਦੀ ਬਾਣੀ ਦਰਜ ਕੀਤੀ ਗਈ। ਸਮੂਹ ਭਗਤਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਬਾਣੀ ਭਗਤ ਕਬੀਰ ਜੀ ਦੀ ਹੈ ਅਤੇ

ਸਮੁੱਚੇ ਰੂਪ ਦੇ ਵਿੱਚ ਅਗਰ ਗਿਣਤੀ ਦੇ ਅਨੁਸਾਰ ਵੇਖਿਆ ਜਾਵੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਰਚਨਾ ਦੇ ਆਧਾਰ ਤੇ ਭਗਤ ਕਬੀਰ ਜੀ ਦੀ ਬਾਣੀ 5ਵੇਂ ਨੰਬਰ ਤੇ ਆਉਂਦੀ ਹੈ। ਭਗਤ ਕਬੀਰ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ 17 ਰਾਗਾਂ ਸ੍ਰੀ ਰਾਗ ਗੌੜੀ ਆਸਾ ਗੁਜਰੀ ਸੋਰਠ ਧਨਾਸਰੀ ਤਿਲੰਗ ਸੂਹੀ ਬਿਲਾਵਲ ਗੌਂਡ ਰਾਮਕਲੀ ਮਾਰੂ ਕੇਦਾਰਾ ਭੈਰੋ ਬਸੰਤ ਸਾਰੰਗ ਤੇ ਪ੍ਰਭਾਤੀ ਰਾਗ ਅੰਦਰ ਦਰਜ ਹੈ। ਭਗਤ ਕਬੀਰ ਜੀ ਦੇ 292 ਸ਼ਬਦ ਤੇ 232 ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਕਬੀਰ ਬੀਜਕ, ਕਬੀਰ ਪਰਿਚੈ, ਸਾਖੀ ਗ੍ਰੰਥ ਤੇ ਕਬੀਰ ਗ੍ਰੰਥਾਵਲੀ ਵਿੱਚ ਵੀ ਕਬੀਰ ਜੀ ਦੀ ਰਚਨਾ ਮਿਲਦੀ ਹੈ। ਭਗਤ ਕਬੀਰ ਜੀ ਦੀ ਬਾਣੀ ਵਿੱਚ ਉਹਨਾਂ ਦੀ ਨਿਡਰਤਾ, ਬੇਬਾਕ ਸਮਰੱਥਾ ਤੇ ਸੱਚ ਕਹਿਣ ਵਿੱਚ ਤਿੱਖੇਪਨ ਦਾ ਝਲਕਾਰਾ ਸਪਸ਼ਟ ਮਿਲਦਾ ਹੈ। ਉਹਨਾਂ ਦੀ ਰਚਨਾ ਗੁਰਮਤਿ ਦੇ ਸਿਧਾਂਤ ਦੀ ਵਿਆਖਿਆ ਹੈ ਤੇ ਗੁਰੂ ਸਾਹਿਬ ਜੀ ਦੁਆਰਾ ਦਰਸਾਏ ਮਾਰਗ ਦੀ ਪ੍ਰੌੜਤਾ ਵੀ ਹੈ। ਕਈ ਵਿਦਵਾਨਾਂ ਦਾ ਤੇ ਇਹ ਵੀ ਕਹਿਣਾ ਹੈ ਕਿ ਗੁਰੂ ਨਾਨਕ ਦੇਵ ਜੀ ਦੁਆਰਾ ਦਿਖਾਏ ਗੁਰਮਤਿ ਦੇ ਮਾਰਗ ਦਾ ਮੁੱਢ ਭਗਤ ਕਬੀਰ ਜੀ ਨੇ ਬਹੁਤ ਸਾਲ ਪਹਿਲਾਂ ਹੀ ਬੰਨ ਦਿੱਤਾ ਸੀ। ਉਹਨਾਂ ਦਾ ਇਹ ਸੁਨੇਹਾ ਸੀ ਕਿ ਪ੍ਰਭੂ ਦੀ ਪ੍ਰਾਪਤੀ ਲਈ ਪ੍ਰਭੂ ਦਾ ਹੋਣਾ ਪੈਣਾ ਹੈ, ਪ੍ਰਭੂ ਦਾ ਸਿਮਰਨ ਕਰਨਾ ਪੈਣਾ ਹੈ। ਸਿਮਰਨ ਬੰਦਗੀ ਤੇ ਧਰਮ ਦੀ ਮਾਨਤਾ ਤੇ ਕਿਸੇ ਵਿਸ਼ੇਸ਼ ਜਾਤੀ ਦਾ ਅਧਿਕਾਰ ਨਹੀਂ ਹੈ। ਜਿਹੜਾ ਉਸ ਹਰੀ ਦਾ ਭਜਨ ਕਰਦਾ ਹੈ ਉਹੀ ਹਰੀ ਦਾ ਹੋ ਜਾਂਦਾ ਹੈ।

0: आप जी दी इनकलाबी सोच ने धरती ते पसरी बिपर दी रीत नू करारी चोट मारी, सफलतापूर्वक उस नू नकारिया। लड़ाई विचारां दी लड़दे ने ते हर हालत विच भारू भी साबित हुंदे ने। जिस मौत तो इंसान डरदा है, भगत कबीर जी उस चों परम आनंद की प्राप्ति दसदे हुए फरमान करते ने, कबीर जिस मरने ते जग डर है मेरे मन आनंद, मरने ही ते पाइए पूरन परमानंद। अज भी समुचे संसार विच संगतां गुरबाणी दे प्रवाह अंदर भगत कबीर जी दे सलोक एकाग्रचित हो के बड़े प्यार दे नाल सरवण करदियां ने। इन्हां सलोकां अंदर जिंदगी दे हर फलसफे दा बखूबी चित्रण किया गया है। गुरु नानक देव यूनिवर्सिटी दे पंजाबी विभाग दे प्रोफेसर ते मुखी डॉक्टर मनजिंदर सिंह कहिंदे ने,
1: उन्हां दी दार्शनिकता बारे आपां गल करिए तां उन्हां दी फिलोसफी दे बारे बहुत महान साडे समाज शास्त्री ने डॉक्टर JPS ओबराय, उन्होंने ये कहा है कि भारत दे विच जिहड़ी आधुनिकता का आरंभ है, जिहड़ी भारतीय आधुनिकता है, उहदा आरंभ भगत बाणी दे नाल हुंदा। ते भगत बाणी दे विच सब तो प्रमुख शख्सियतां दे विचों भगत कबीर जी का नाम आउंदा है। आधुनिकता का एक लक्षण यह भी हुंदा है कि जदों क्लासिकीयता की मिथ टुटदी है ते जिहड़ा सधारण मनुख है वह केंद्र दे विच आउंदा, जदों विशिष्टता श्रेष्ठता दीआं मिथां टुटण लगदीआं। भगत बाणी विच पहली वार हुंदा कि जिहड़े साडे धार्मिक प्रवचन आ जिहड़े क्लासिकी भाषावां दे विच सीगे, जिवें संस्कृत दे विच आ जां अरेबिक च आ जां हिब्रू च आ, पहली वारी जिहड़ी आम बंदे दी भाषा आ जिवें उह पंजाबी आ जां बंगाली आ जां ब्रज भाषा आ, इह आम बंदिआं दीआं भाषावां सी। भगतां ने अध्यात्मिकता दी गल, रब दी गल, परमात्मा दी गल जिहड़ी आ उह आम बंदे दी भाषा च पहली वारी कीती। इवें करन नाल होया की कि आम बंदे दा संबंध सिद्धे रूप दे विच परमात्मा दे नाल भगतां ने जोड़िया। उस तों पहला आम बंदे नूं रब तक पहुंच करन लई विच इक पुरोहित दी लोड़ हुंदी सी। पुरोहित जिहड़ा उह क्लासिकी भाषा दा जाणू हुंदा सी, उह क्लासिकी भाषा दे मंत्र पढ़ के आम बंदे नूं उहदी व्याख्या करके दसदा सी। लेकिन जदों आम बंदे दी अपनी भाषा दे विच अध्यात्मिकता आ गई, उहदी आम बंदे दी भाषा दे विच रब दी गल आ गई, तां आम बंदे दा सिद्धा नाता जिहड़ा उह रब दे नाल जुड़दा है। दूसरी गल जिहड़ी कबीर साहिब ने वड्डी कीती ਉਹ ਇਤਿਹਾਸ ਦੇ ਵਿੱਚ ਉਹਨਾਂ ਨੇ ਕੀਤਾ ਕਿ ਉਹਨਾਂ ਨੇ ਰੱਬ ਦੇ ਨਾਂ ਦੇ ਉੱਤੇ ਜਿੰਨੇ ਵੀ ਆਪਸ ਦੇ ਵਿੱਚ ਟਕਰਾਅ ਚੱਲ ਰਹੇ ਸੀਗੇ ਉਹਨਾਂ ਟਕਰਾਵਾਂ ਨੂੰ ਉਹਨਾਂ ਨੇ ਖਤਮ ਕੀਤਾ। ਉਹਦੇ ਵਿੱਚ ਸਭ ਤੋਂ ਵੱਡਾ ਟਕਰਾਅ ਜਿਹੜਾ ਹੈ ਉਹ ਸਾਮੀ ਤੇ ਆਰਿਆਈ ਧਰਮਾਂ ਦਾ ਆਪਸ ਦੇ ਵਿੱਚ ਸੀ। ਆਰਿਆਈ ਤੇ ਸਾਮੀ ਪਰੰਪਰਾਵਾਂ ਤੋਂ ਮੇਰਾ ਭਾਵ ਇਹ ਹੈ ਕਿ ਇੱਕ ਤਾਂ ਉਹ ਧਰਮ ਸਨ ਜਿਹੜੇ ਭਾਰਤੀ ਪਰੰਪਰਾਵਾਂ ਦੇ ਵਿੱਚ ਪੈਦਾ ਹੋਏ, ਦੂਜੇ ਪਾਸੇ ਉਹ ਧਰਮ ਨੇ ਜਿਹੜੇ ਸੈਮਿਟਿਕ ਟਰੈਡੀਸ਼ਨ ਦੇ ਵਿੱਚੋਂ ਆਏ, ਜਿਹਦੇ ਵਿੱਚੋਂ ਇਸਲਾਮ ਆਉਂਦਾ ਹੈ, ਭਾਰਤੀ ਪਰੰਪਰਾ ਦੇ ਵਿੱਚੋਂ ਸਨਾਤਨ ਮਤ ਆਉਂਦਾ, ਬੌਧ ਜੈਨ ਤੇ ਭਗਤੀ ਪਰੰਪਰਾ ਦੇ ਮਤ ਆਉਂਦੇ ਆ। ਇਹਦੇ ਵਿੱਚ ਜਿਹੜਾ ਰੱਬ ਦੇ ਵੱਖੋ ਵੱਖਰੇ ਸੰਕਲਪ ਸੀ ਤੇ ਉਹ ਆਪਸ ਦੇ ਵਿੱਚ ਟਕਰਾਉਂਦੇ ਸੀ। ਕਬੀਰ ਸਾਹਿਬ ਨੇ ਕੀ ਕੀਤਾ ਕਿ ਉਹਨਾਂ ਨੇ ਪਹਿਲੀ ਵਾਰੀ ਕੀ ਕੀਤਾ ਕਿ ਰੱਬ ਦੇ ਲਈ ਸਾਮੀ ਪਰੰਪਰਾ ਦੇ ਵਿੱਚ ਰੱਬ ਦੇ ਜਿਹੜੇ ਨਾਂ ਆ ਜਿਹਦੇ ਵਿੱਚ ਅੱਲਾ ਆ, ਪਰਵਰਦਿਗਾਰ ਆ, ਉਹ ਵੀ ਲੈ ਲਿਆ। ਤੇ ਇਧਰੋਂ ਜਿਹੜੇ ਭਾਰਤੀ ਪਰੰਪਰਾ ਦੇ ਵਿੱਚ ਨਾਮ ਆਉਂਦੇ ਸੀਗੇ ਆਰਿਆਈ ਪਰੰਪਰਾ ਦੇ ਵਿੱਚ ਰਾਮ, ਹਰੀ, ਨਾਰਾਇਣ, ਇਹ ਵੀ ਲੈ ਲਏ। ਉਹਨਾਂ ਨੇ ਇੱਕ ਰੱਬ ਦੇ ਲਈ ਉਹਨਾਂ ਦੋਵਾਂ ਨਾਵਾਂ ਦਾ ਸਾਂਝਾ ਪ੍ਰਯੋਗ ਕੀਤਾ ਤੇ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੇ ਇਹ ਦਿਖਾਇਆ ਕਿ ਰੱਬ ਇੱਕ ਆ।
0: ਭਗਤ ਕਬੀਰ ਜੀ ਆਪਣੀ ਰਚਨਾ ਦੇ ਅੰਦਰ ਉਸ ਮਾਲਕ ਦੇ ਚਰਨਾਂ ਵਿੱਚ ਆਪਣੇ ਆਪ ਨੂੰ ਸਮਰਪਿਤ ਕਰਨ ਦਾ ਉਪਦੇਸ਼ ਦਿੰਦੇ ਨੇ। ਆਪਣੇ ਪਿਆਰ ਦੇ ਪਿਆਰ ਵਿੱਚ ਉਸ ਦੇ ਦਰ ਤੇ ਮਰ ਮਿਟਣ ਦੀ ਤਾਕੀਦ ਕਰਦੇ ਨੇ ਤੇ ਉਹਨਾਂ ਦਾ ਫਰਮਾਨ ਹੈ, ਕਬੀਰ ਮੋਹ ਮਰਨੇ ਕਾ ਚਾਓ ਹੈ, ਮਰੋ ਤਾਂ ਹਰ ਕੇ ਦੁਆਰ, ਮਤ ਹਰੀ ਪੂਛੇ ਕੌਣ ਹੈ।

ਪਰਾ ਹਮਾਰੇ ਵਾਰ। ਇਸ ਕਥਨ ਨੂੰ ਦੋਵਾਂ ਰੂਪਾਂ ਵਿੱਚ ਦੇਖਿਆ ਜਾ ਸਕਦਾ ਹੈ। ਭੌਤਿਕ ਰੂਪ ਦੇ ਵਿੱਚ ਵੀ ਸਰੀਰ ਦਾ ਤਿਆਗ ਅਗਰ ਉਸ ਮਾਲਕ ਦੇ ਚਰਨਾਂ ਵਿੱਚ ਹੁੰਦਾ ਹੈ ਤਾਂ ਉਸ ਦੇ ਦਰ ਤੇ ਪ੍ਰਵਾਨ ਚੜ੍ਹਦਾ ਹੈ। ਲੇਕਿਨ ਜਦ ਆਪਾਂ ਆਪਣੀ ਮੱਤ ਨੂੰ, ਆਪਣੀ ਹਉਮੈ ਨੂੰ, ਆਪਣੀ ਮੈਂ ਨੂੰ ਮਾਰਦੇ ਹੋਏ ਆਪਣਾ ਸਭ ਕੁਝ ਉਸ ਮਾਲਕ ਦੇ ਚਰਨਾਂ ਵਿੱਚ ਸਮਰਪਿਤ ਕਰ ਦਿੰਦੇ ਹਾਂ ਤਾਂ ਫਿਰ ਉਸ ਮਾਲਕ ਦੇ ਦਰ ਉੱਤੇ ਪ੍ਰਵਾਨ ਚੜ੍ਹ ਜਾਂਦਾ ਹੈ। ਸੰਖੇਪ ਵਿੱਚ ਕਿਹਾ ਜਾ ਸਕਦਾ ਹੈ ਕਿ ਭਗਤ ਕਬੀਰ ਜੀ ਦਾ ਜੀਵਨ ਮਨੁੱਖਤਾ ਨੂੰ ਕਰਮਕਾਂਡੀ ਅਵਸਥਾ ਵਿੱਚੋਂ ਕੱਢਦੇ ਹੋਏ ਸੱਚ ਦੇ ਮਾਰਗ ਨਾਲ ਜੁੜਨ ਲਈ ਜਦੋਜਹਿਦ ਕਰਦਿਆਂ ਬੀਤਿਆ। ਉਹਨਾਂ ਸਮਾਜਿਕ ਕੁਰੀਤਿਆਂ ਅਤੇ ਵਖਰੇਵਿਆਂ ਦਾ ਸਾਹਮਣਾ ਪੂਰੀ ਦਲੇਰੀ ਅਤੇ ਸਪਸ਼ਟ ਵਿਚਾਰਧਾਰਾ ਨਾਲ ਕੀਤਾ। ਉਹਨਾਂ ਨੇ ਕਦਮ ਕਦਮ ਦੇ ਉੱਤੇ ਸਮਾਜ ਦੇ ਵਿੱਚ ਹਰ ਚੁਣੌਤੀ ਦਾ ਸਫਲਤਾਪੂਰਵਕ ਸਾਹਮਣਾ ਕੀਤਾ ਅਤੇ ਇੱਕ ਐਸੇ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਿਹੜਾ ਕਿ ਆਪਣੇ ਆਪ ਦੇ ਵਿੱਚ ਸੱਚ ਦੀ ਵਿਚਾਰਧਾਰਾ ਦੇ ਉੱਤੇ ਸਿਰਜਿਆ ਗਿਆ ਸਮਾਜ ਹੈ। ਭਗਤ ਕਬੀਰ ਜੀ ਚੁਣੌਤੀਆਂ ਨੂੰ ਕਬੂਲਦੇ ਹੋਏ, ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹੋਏ, ਮੈਦਾਨੇ ਜੰਗ ਦੇ ਵਿੱਚ ਮਰਨ ਦੀ ਤਰ੍ਹਾਂ ਜੂਝ ਮਰਨ ਦੀ ਵੀ ਪ੍ਰੇਰਣਾ ਦਿੰਦੇ ਨੇ। ਸੂਰਾ ਸੋ ਪਹਿਚਾਨੀਏ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾਡੇ ਖੇਤ। ਮੈਦਾਨ ਵਿਰੋਧੀ ਤਾਕਤਾਂ ਵਾਸਤੇ ਖਾਲੀ ਨਹੀਂ ਛੱਡਣਾ ਹੈ। ਅੱਜ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਆਪਾਂ ਵੀ ਉਹਨਾਂ ਦੀਆਂ ਸਿੱਖਿਆਵਾਂ, ਉਹਨਾਂ ਦੇ ਵਿਚਾਰਾਂ ਨੂੰ ਸਮਾਜ ਦੇ ਵਿੱਚ ਪ੍ਰਮੁੱਖਤਾ ਦੇ ਨਾਲ ਉਭਾਰਦੇ ਹੋਏ ਐਸੇ ਸਮਾਜ ਦੀ ਸਿਰਜਣਾ ਕਰੀਏ ਜਿਸ ਦੇ ਵਿੱਚ ਆਪਸੀ ਪਿਆਰ ਦਾ ਝਲਕਾਰਾ ਮਿਲੇ, ਕਿਸੇ ਕਿਸਮ ਦਾ ਭੇਦਭਾਵ, ਦੋਈ ਦੁਆਇਤ ਅਤੇ ਭਿੰਨ ਭੇਦ ਨਾ ਹੋਵੇ। ਜ਼ਿੰਦਗੀ ਦਾ ਸਭ ਤੋਂ ਵੱਡਾ ਮਨੋਰਥ ਨਾਮ ਸਿਮਰਨ ਅਤੇ ਬੰਦਗੀ ਹੀ ਹੈ ਅਤੇ ਸਭ ਤੋਂ ਵੱਡਾ ਲਾਹਾ ਵੀ ਇਹੀ ਹੈ। ਅਤੇ ਭਗਤ ਕਬੀਰ ਜੀ ਵੱਲੋਂ ਪ੍ਰਾਣੀ ਨੂੰ ਇਹ ਲਾਹਾ ਖੱਟਣ ਦੀ ਤਾਕੀਦ ਵੀ ਹੈ। ਕਬੀਰ, ਲੂਟਣਾ ਹੈ ਤਾਂ ਲੂਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਛੈ ਪਛਤਾਹੋਗੇ, ਪ੍ਰਾਣ ਜਾਹੇਂਗੇ ਛੂਟ।

ਹੁਣੇ ਤੁਸੀਂ ਸੁਣ ਰਹੇ ਸੀ ਰੂਪਕ ਪਇਓ ਕਬੀਰ ਕਬੀਰ। ਆਲੇਖ ਹਰਵਿੰਦਰ ਸਿੰਘ ਵੀਰ, ਵਾਚਕ ਬੀਰੇਂਦਰ ਸਿੰਘ, ਪੇਸ਼ਕਸ਼ ਪ੍ਰਭਜੋਤ ਕੌਰ। ਇਸ ਖਾਸ ਪੇਸ਼ਕਸ਼ ਨੂੰ ਆਕਾਸ਼ਵਾਣੀ ਜਲੰਧਰ ਦੇ ਨਾਲ ਨਾਲ ਆਕਾਸ਼ਵਾਣੀ ਬਠਿੰਡਾ ਅਤੇ ਆਕਾਸ਼ਵਾਣੀ ਪਟਿਆਲਾ ਕੇਂਦਰਾਂ ਤੋਂ ਵੀ ਪ੍ਰਸਾਰਿਤ ਕੀਤਾ ਗਿਆ।

0: ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਏ।
1: ਮਨ ਕੀ ਬਾਤ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਆਪਣੇ ਮਨ ਕੀ ਬਾਤ ਐਤਵਾਰ 28 ਜੂਨ 2026 ਨੂੰ ਦਿਨੇ 11 ਵਜੇ। ਆਕਾਸ਼ਵਾਣੀ ਦੇ ਸਾਰੇ ਕੇਂਦਰ ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ ਨਾਲੋ ਨਾਲ। ਨਾਲ ਹੀ ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਨੈਸ਼ਨਲ ਚੈਨਲ DD ਨਿਊਜ਼, DD ਭਾਰਤੀ, DD ਇੰਡੀਆ ਤੇ DD ਕਿਸਾਨ ਚੈਨਲ ਤੇ ਵੀ ਕੀਤਾ ਜਾਏਗਾ। ਪ੍ਰਧਾਨ ਮੰਤਰੀ ਹੋਰਾਂ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਤੁਸੀਂ ਸਾਡੇ ਪ੍ਰਾਇਮਰੀ ਚੈਨਲ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, FM 102.7 ਮੈਗਾਹਰਟਸ, DTH ਦੀ AIR ਪੰਜਾਬ ਸੇਵਾ, DRM 864 ਕਿਲੋ ਹਰਟਸ, FM 100.6 ਮੈਗਾਹਰਟਸ ਵਿਵਿਧ ਭਾਰਤੀ, FM 103.6 ਮੈਗਾਹਰਟਸ ਅੰਮ੍ਰਿਤਸਰ, FM 100.9 ਮੈਗਾਹਰਟਸ, FM 100.8 ਮੈਗਾਹਰਟਸ, ਆਕਾਸ਼ਵਾਣੀ ਬਠਿੰਡਾ, ਆਕਾਸ਼ਵਾਣੀ ਪਟਿਆਲਾ, ਵਿਵਿਧ ਭਾਰਤੀ ਲੁਧਿਆਣਾ ਤੇ ਆਕਾਸ਼ਵਾਣੀ ਚੰਡੀਗੜ੍ਹ ਤੋਂ ਸੁਣ ਸਕੋਗੇ। ਇਸ ਤੋਂ ਫੌਰਨ ਬਾਅਦ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਕੀਤਾ ਜਾਏਗਾ ਰਾਤ 8 ਵਜੇ। ਸੁਣਨਾ ਜ਼ਰੂਰ ਮਨ ਕੀ ਬਾਤ ਦੀ 135ਵੀਂ ਕੜੀ।
2: ਸਤਿ ਸ਼੍ਰੀ ਅਕਾਲ ਪੰਜਾਬੀਓ, ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਸਹਿਭਾਗੀ ਨਿਆਏ ਤੇ ਘਰ ਘਰ ਨਿਆਏ ਲਈ ਇੱਕ ਇਤਿਹਾਸਿਕ ਪਹਿਲ ਕੀਤੀ ਗਈ ਹੈ, ਜਿੱਥੇ ਮਿਲੇਗਾ ਤੁਹਾਡੇ ਕੇਸ ਨੂੰ ਤੁਰੰਤ ਸਨਮਾਨਜਨਕ ਹੱਲ। ਹਿੱਸਾ ਬਣੋ ਸਮਾਧਾਨ ਸਮਾਰੋਹ 2026 ਦਾ। 21, 22 ਤੇ 23 ਅਗਸਤ ਨੂੰ ਸੁਪਰੀਮ ਕੋਰਟ ਵਿੱਚ ਵਿਸ਼ੇਸ਼ ਲੋਕ ਅਦਾਲਤ ਲੱਗ ਰਹੀ ਹੈ।
3: ਪਰ ਕੀ ਉਸਦੇ ਲਈ ਮੈਨੂੰ ਦਿੱਲੀ ਜਾਣਾ ਪਏਗਾ?
2: ਜ਼ਰੂਰੀ ਨਹੀਂ, ਤੁਸੀਂ ਆਨਲਾਈਨ ਵੀ ਜੁੜ ਸਕਦੇ ਹੋ।
3: ਅਪਲਾਈ ਕਿਵੇਂ ਕਰੀਏ?
2: ਸੁਪਰੀਮ ਕੋਰਟ ਦੀ ਵੈਬਸਾਈਟ www.sei.gov.in ਤੇ ਗੂਗਲ ਫਾਰਮ ਰਾਹੀਂ ਬੇਨਤੀ ਭੇਜੋ। ਯਾਦ ਰੱਖੋ, ਆਖਰੀ ਤਾਰੀਖ 31 ਮਈ 2026 ਹੈ। ਸਹਾਇਤਾ ਲਈ 0112311242428 ਤੇ ਸੰਪਰਕ ਕਰੋ।
3: ਸਮਾਧਾਨ ਸਮਾਰੋਹ 2026 ਆਪਸੀ ਸਹਿਮਤ ਤੇ ਪੱਕਾ ਨਿਪਟਾਰਾ।
0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਹੈਲੋ ਫਰਮਾਇਸ਼, ਲਾਈਫ ਔਨ ਇਨ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ। 0181 4742 01812342173 ਇਹ ਫੋਨ ਨੰਬਰ ਹੈ ਸਾਡਾ, ਤੁਸੀਂ ਜ਼ਰੂਰ ਇਸ ਫੋਨ ਨੰਬਰ ਨੂੰ ਮਿਲਾ ਕੇ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ ਤੁਸੀਂ, ਅਤੇ ਆਪਣੀ ਪਸੰਦ ਦਾ ਕੋਈ ਵੀ ਹਿੰਦੀ ਗੀਤ ਸੁਣਨਾ ਚਾਹੁੰਦੇ ਹੋ ਤਾਂ ਜ਼ਰੂਰ ਸੁਣੋ।

0: ਹੈਲੋ ਫਰਮਾਇਸ਼ ਪ੍ਰੋਗਰਾਮ ਦਾ ਇੱਕ ਹਿੱਸਾ ਦੋਸਤ ਬਣ ਚੁੱਕੇ ਨੇ, ਉਹਨਾਂ ਨਾਲ ਕਰਦੇ ਹਾਂ ਗੱਲ। ਹੈਲੋ ਹੈਲੋ,
1: ਹੈਲੋ।
0: ਹਾਂਜੀ ਦੋਸਤ, ਬਹੁਤ ਸਵਾਗਤ ਹੈ ਜੀ।
1: ਹਾਂਜੀ, ਸਤਿ ਸ਼੍ਰੀ ਅਕਾਲ ਸਰ।
0: ਸਤਿ ਸ਼੍ਰੀ ਅਕਾਲ ਜੀ
1: ਜਗਤਾਰ ਸਿੰਘ ਗਿੱਲ ਜੀ,
0: ਜੀ ਗਿੱਲ ਸਾਹਿਬ, ਕੀ
1: ਪਿੰਡ
0: ਹਾਲ ਚਾਲ ਨੇ?
1: ਬਣਾਇਆ ਜ਼ਿਲ੍ਹਾ ਫਾਜ਼ਿਲਕਾ, ਤਹਿਸੀਲ ਅਬੋਹਰ ਸਰ।
0: ਹਾਂਜੀ, ਮੈਂ ਕਿਹਾ ਕੀ ਹਾਲ ਚਾਲ ਨੇ ਤੁਹਾਡੇ? ਠੀਕ ਠਾਕ ਹੋ ਜੀ?
1: ਹਾਂਜੀ ਹਾਂਜੀ ਸਰ, ਤੁਸੀਂ ਦੱਸੋ।
0: ਅੱਛਾ ਜੀ, ਅੱਛਾ ਗੀਤ ਕਿਹੜਾ ਸੁਣਨਾ ਤੁਸੀਂ?
1: ਗੀਤ ਤਾਂ ਜੀ ਮੈਨੇ ਪਿਆਰ ਕੀਤਾ ਜੀ ਕਬੂਤਰ ਜਾ ਜੀ, ਤੇ ਨਾਲ ਮੇਰੇ ਹੈਗਾ ਜੀ ਮੇਰਾ ਭਤੀਜਾ ਜੀ ਕਮਲਦੀਪ ਸਿੰਘ ਗਿੱਲ ਜੀ।
0: ਠੀਕ ਹੈ ਜੀ, ਬਹੁਤ ਸ਼ੁਕਰੀਆ ਦੋਸਤ ਫੋਨ ਕਰਨ ਦੇ ਲਈ।
1: ਸਤਿ ਸ਼੍ਰੀ ਅਕਾਲ ਸਰ
0: ਜੀ, ਸਤਿ ਸ਼੍ਰੀ ਅਕਾਲ।

0: ਜੀ ਦੋਸਤੋ, ਇਸ ਪ੍ਰੋਗਰਾਮ ਦੇ ਵਿੱਚ ਇੱਕ ਹੋਰ ਦੋਸਤ ਆਣ ਪਹੁੰਚੇ ਨੇ, ਆ ਉਹਨਾਂ ਨਾਲ ਗੱਲ ਕਰੀਏ। ਹੈਲੋ ਹੈਲੋ, ਹਾਂਜੀ ਦੋਸਤ, ਬਹੁਤ ਸਵਾਗਤ ਹੈ ਜੀ। ਹੈਲੋ ਹੈਲੋ, ਹਾਂਜੀ, ਮੈਨੂੰ ਲੱਗਦਾ ਕਿ ਫੋਨ ਕਿਤੇ ਰੱਖ ਕੇ ਤੇ ਦੂਰ ਚਲੇ ਗਏ ਆ। ਸੋ ਥੋੜ੍ਹੀ ਦੇਰ ਤੱਕ ਫਿਰ ਸੰਪਰਕ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਦੋਸਤ ਨੇ ਜਿਹੜਾ ਗੀਤ ਕਿਹਾ ਸੀ ਉਹ ਜ਼ਰੂਰ ਸੁਣਾਵਾਂਗੇ। ਸੋ ਦੋਸਤੋ, ਜੇ ਤੁਸੀਂ ਵੀ ਆਪਣੀ ਪਸੰਦ ਦਾ ਕੋਈ ਗੀਤ ਸੁਣਨਾ ਚਾਹੁੰਦੇ ਹੋ, ਸਿਫਰ 181 243 174 ਸਾਡਾ ਨੰਬਰ ਹੈ, ਮਿਲਾ ਕੇ ਜ਼ਰੂਰ ਪਹੁੰਚੋ। ਇੱਕ ਸੁਨੇਹੇ ਤੋਂ ਬਾਅਦ ਫਿਰ ਵਾਪਸੀ।
1: ਮਨ ਕੀ ਬਾਤ, ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਆਪਣੇ ਮਨ ਕੀ ਬਾਤ, ਐਤਵਾਰ 28 ਜੂਨ 2026 ਨੂੰ ਦਿਨੇ 11 ਵਜੇ। ਆਕਾਸ਼ਵਾਣੀ ਦੇ ਸਾਰੇ ਕੇਂਦਰ, ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ ਨਾਲੋ ਨਾਲ। ਨਾਲ ਹੀ ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਨੈਸ਼ਨਲ ਚੈਨਲ DD ਨਿਊਜ਼, DD ਭਾਰਤੀ, DD ਇੰਡੀਆ ਤੇ DD ਕਿਸਾਨ ਚੈਨਲ ਤੇ ਵੀ ਕੀਤਾ ਜਾਏਗਾ। ਪ੍ਰਧਾਨ ਮੰਤਰੀ ਹੋਰਾਂ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਤੁਸੀਂ ਸਾਡੇ ਪ੍ਰਾਇਮਰੀ ਚੈਨਲ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, FM 102.7 ਮੈਗਾ ਹਰਟਸ, DTH ਦੀ AIR ਪੰਜਾਬ ਸੇਵਾ, DRM 864 ਕਿਲੋ ਹਰਟਸ, FM 100.6 ਮੈਗਾ ਹਰਟਸ ਵਿਵਿਧ ਭਾਰਤੀ, FM 103.6 ਮੈਗਾ ਹਰਟਸ ਅੰਮ੍ਰਿਤਸਰ, FM 100.9 ਮੈਗਾ ਹਰਟਸ, FM 100.8 ਮੈਗਾ ਹਰਟਸ ਆਕਾਸ਼ਵਾਣੀ ਬਠਿੰਡਾ, ਆਕਾਸ਼ਵਾਣੀ ਪਟਿਆਲਾ, ਵਿਵਿਧ ਭਾਰਤੀ ਲੁਧਿਆਣਾ ਤੇ ਆਕਾਸ਼ਵਾਣੀ ਚੰਡੀਗੜ੍ਹ ਤੋਂ ਸੁਣ ਸਕੋਗੇ। ਇਸ ਤੋਂ ਫੌਰਨ ਬਾਅਦ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਕੀਤਾ ਜਾਏਗਾ ਰਾਤ 8 ਵਜੇ। ਸੁਣਨਾ ਜ਼ਰੂਰ ਮਨ ਕੀ ਬਾਤ ਦੀ 135ਵੀਂ ਕੜੀ।
0: ਇੱਕ ਦੋਸਤ ਪਹੁੰਚੇ ਨੇ, ਆਓ ਉਹਨਾਂ ਨਾਲ ਗੱਲ ਕਰਦੇ ਹਾਂ। ਹੈਲੋ ਹੈਲੋ ਹੈਲੋ ਦੋਸਤ, ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ।
2: ਮੈਂ ਰਾਮਨਾਥ ਬੋਲਦਾ ਸਰ।
0: ਹਾਂਜੀ ਰਾਮਨਾਥ ਜੀ, ਕੀ ਹਾਲ ਚਾਲ ਨੇ?
2: ਫਤਿਹਗੜ੍ਹ ਸਾਹਿਬ ਤੋਂ ਜੀ।
0: ਸ੍ਰੀ ਫਤਿਹਗੜ੍ਹ ਸਾਹਿਬ,
2: ਬਹੁਤ ਵਧੀਆ ਜੀ।
0: ਜੀ
2: ਹਾਂ ਜੀ,
0: ਗੀਤ ਦੱਸ ਦਿਓ ਆਪਣਾ, ਕਿਹੜਾ ਸੁਣਨਾ ਤੁਸੀਂ?
2: ਗੀਤ ਤਾਂ ਸੁਣਾ ਦੀ, ਹਮ ਕਿਸੇ ਦਾ ਕੰਮ ਕੰਮ ਨਹੀਂ ਕਰਨਾ, ਕੋਈ ਵੀ ਸੁਣਾ ਦੇ।
0: ਠੀਕ ਹੈ ਜੀ, ਬਹੁਤ ਸ਼ੁਕਰੀਆ ਦੋਸਤ ਫੋਨ ਕਰਨ ਦੇ ਲਈ।
2: ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ ਜੀ। ਸੋ ਇਸੇ ਗੀਤ ਦੇ ਨਾਲ ਇਸ ਪ੍ਰੋਗਰਾਮ ਦਾ ਵਕਤ ਇੱਥੇ ਹੀ ਖਤਮ ਹੁੰਦਾ ਹੈ। ਇਜਾਜ਼ਤ ਦਿਓ, ਬਹੁਤ ਬਹੁਤ ਧੰਨਵਾਦ, ਨਮਸਕਾਰ ਦੋਸਤੋ।

ਪੰਜਾਬੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਭੇਜ ਰਹੇ ਨੇ ਚਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਈਲ ਖੁਸ਼ਦਿਲ, ਹਸਮੁਖ ਲਾਲ ਜਿੰਦਲ, ਸੰਜੀਵ ਸੁਨੀਤਾ ਬੰਟੀ ਜਿੰਦਲ, ਆਰਜ਼ੂ ਮਹਿਕ ਖੁਸ਼ਦਿਲ ਅਤੇ ਇਹਨਾਂ ਦਾ ਸਾਰਾ ਹੀ ਖੁਸ਼ਦਿਲ ਪਰਿਵਾਰ ਫਰਮਾਇਸ਼ ਕਰ ਰਹੇ ਨੇ ਕਿਸੇ ਵੀ ਪੰਜਾਬੀ ਗੀਤ 'ਚ ਸ਼ਾਮਿਲ ਕਰ ਲਿਆ ਜਾਏ। ਅਗਲੀ ਫਰਮਾਇਸ਼ ਭੇਜ ਰਹੇ ਨੇ ਜੀ ਸਾਨੂੰ ਪ੍ਰਭਦਿਆਲ, ਅਨਿਲ, ਗੌਰਵ ਕੁਮਾਰ, ਸੁਮਿਤ, ਗਲੋਰੀ, ਕ੍ਰਿਸ਼ਨ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਇਹ ਫਰਮਾਇਸ਼ ਭੇਜ ਰਹੇ ਨੇ ਜੀ ਫਾਜ਼ਿਲਕਾ ਸ਼ਹਿਰ ਤੋਂ। ਫਰਮਾਇਸ਼ ਕਰ ਰਹੇ ਨੇ ਕੰਵਰ ਚਾਹਲ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਕੰਵਰ ਚਾਹਲ ਦੀ ਆਵਾਜ਼ ਵਿੱਚ ਇਹ ਗੀਤ।

ਲਓ ਜੀ, ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਗੁਰੂ ਰਾਮਦਾਸ ਕਲੋਨੀ ਗੁਰਦਾਸਪੁਰ ਤੋਂ। ਪ੍ਰੀਤਮ ਦਾਸ ਅੰਗੁਰਾਨਾ, ਸੱਤਿਆ ਦੇਵੀ ਅੰਗੁਰਾਨਾ, ਪੋਤਰੀ ਵਾਨਿਆ, ਅਰਮਾਨ, ਅਵਿਤਾਜ਼, ਕਾਕਾ ਦੈਵਿਕ ਅੰਗੁਰਾਨਾ ਅਤੇ ਇਹਨਾਂ ਦਾ ਸਾਰਾ ਹੀ ਅੰਗੁਰਾਨਾ ਪਰਿਵਾਰ ਫਰਮਾਇਸ਼ ਕਰ ਰਹੇ ਨੇ ਜੀ। ਗੁਰੂ ਰੰਧਾਵਾ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਭੇਜ ਰਹੇ ਨੇ ਜੀ ਮੱਖੂ ਤੋਂ, ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ, ਮਨੀਸ਼ ਬਜਾਜ ਫਰਮਾਇਸ਼ ਕਰ ਰਹੇ ਨੇ ਕੋਈ ਵੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਭੇਜ ਰਹੇ ਨੇ ਜੀ ਮੇਰਠ ਤੋਂ, ਅਨਿਲ ਜੈਨ, ਜੈਨ ਸਾਹਿਬ, ਸੰਯਮ ਜੈਨ, ਮੁਸਕਾਨ ਜੈਨ, ਮਾਸਟਰ ਜੀਵਨਮਈ ਜੈਨ। ਉਹਨਾਂ ਨੇ ਫਰਮਾਇਸ਼ ਨਹੀਂ ਲਿਖੀ ਹੈ ਜੀ। ਅਗਲੀ ਫਰਮਾਇਸ਼ ਭੇਜ ਰਹੇ ਨੇ ਜੀ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ, ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ ਕੋਈ ਵੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ ਫਰਮਾਇਸ਼ ਕਰ ਰਹੇ ਨੇ। ਆਓ ਫਿਰ ਇਹਨਾਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਗੁਰੂ ਰੰਧਾਵਾ ਦੀ ਆਵਾਜ਼ ਵਿੱਚ।

ਪ੍ਰੋਗਰਾਮ ਧਮਕ ਜਲੰਧਰ ਪੈਂਦੀ ਵਿੱਚ ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜਲਾਲਾਬਾਦ ਵੈਸਟ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ, ਪ੍ਰੀਆ ਦਿਸ਼ਾਨੀ ਅਤੇ ਨਿਮਤ ਆਹੂਜਾ। ਫਰਮਾਇਸ਼ ਕਰ ਰਹੇ ਨੇ ਜੀ ਕਿਸੇ ਵੀ ਪੰਜਾਬੀ ਗੀਤ 'ਚ ਸ਼ਾਮਿਲ ਕਰ ਲਿਆ ਜਾਏ। ਅਗਲੀ ਫਰਮਾਇਸ਼ ਭੇਜ ਰਹੇ ਨੇ ਜੀ ਬੁਰਜ ਮਾਨਸਾ ਨੇੜੇ ਮੌੜ ਮੰਡੀ ਜ਼ਿਲ੍ਹਾ ਬਠਿੰਡਾ ਤੋਂ ਰਾਮ ਸਿੰਘ ਧੱਗੜ, ਪਿੰਦਰ ਕੌਰ ਧੱਗੜ, ਕਮਲਪ੍ਰੀਤ ਸਿੰਘ ਧੱਗੜ, ਸੁਰਿੰਦਰ ਜੌੜਾ ਨੇੜੇ ਫਾਟਕ ਮੌੜ ਮੰਡੀ ਤੋਂ, ਗੁਰਜੀਤ ਨੰਬਰਦਾਰ ਮਾਨਸਾ ਕਲਾ ਤੋਂ, ਮਲਕੀਤ ਮਾਨਸਾ ਕਲਾ ਤੋਂ, ਗੁਰਤੇਜ ਕੈਂਥ ਪਿੰਡ ਜਲੂਰ ਤੋਂ, ਮੰਗੂ ਰਾਜਸਥਾਨੀ ਮੌੜ ਮੰਡੀ ਅਤੇ ਧੱਗੜ ਫੈਮਿਲੀ ਸਾਰੀ ਫਰਮਾਇਸ਼ ਕਰ ਰਹੀ ਹੈ ਜੀ ਕਿ ਕੋਈ ਵੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਭੇਜ ਰਹੇ ਨੇ ਜੀ ਸਾਨੂੰ ਪੰਚਕੂਲਾ ਸੈਕਟਰ 9 ਤੋਂ, ਆਸ਼ੂ ਚੁੱਗ, ਅਸ਼ਵਨੀ ਚੁੱਗ, ਗੋਵਿੰਦ ਚੁੱਗ, ਟੋਨੀ ਦੀਵਾਨ, ਲਾਵ ਦੀਵਾਨ ਅਤੇ ਰਾਧੇ ਭਾਵਿਕ ਢੀਂਗਰਾ। ਫਰਮਾਇਸ਼ ਕਰ ਰਹੇ ਨੇ ਜੀ ਗਿੱਪੀ ਗਰੇਵਾਲ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਆ ਰਹੀ ਹੈ ਜੀ ਸਾਨੂੰ ਜਾਡਲਾ ਟਾਊਨ ਐਸ ਬੀ ਐਸ ਨਗਰ ਤੋਂ, ਵਿਨੋਦ ਸੰਧੂ, ਕਮਲ ਸੰਧੂ, ਰਿਤਿਸ਼ ਸੰਧੂ, ਆਕਾਂਸ਼ਾ ਸੰਧੂ, ਭਰਤ ਭੂਸ਼ਣ ਸੰਧੂ। ਇਹ ਫਰਮਾਇਸ਼ ਕਰ ਰਹੇ ਨੇ ਜੀ ਗਿੱਪੀ ਗਰੇਵਾਲ ਦੀ ਆਵਾਜ਼ ਵਿੱਚ ਹੀ ਕੋਈ ਗੀਤ ਸੁਣਾ ਦਿੱਤਾ ਜਾਵੇ।

ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਵਿੱਚ। ਅੱਜ ਦੇ ਇਸ ਪ੍ਰੋਗਰਾਮ ਵਿੱਚ ਅਗਲੀ ਫਰਮਾਇਸ਼ ਸਾਨੂੰ ਭੇਜੀ ਹੈ ਜੀ ਮੁਹੱਲਾ ਜਗਰਾਓਂ ਤੋਂ। ਨਗੀਨਾ ਜੈਨ, ਦਰਸ਼ਨ ਜੈਨ, ਸ਼ੋਭਰਾਜ ਜੈਨ, ਪ੍ਰਵਾਸ਼ ਜੈਨ, ਬਿੱਟਾ ਜੈਨ, ਟੀਟਾ ਜੈਨ ਅਤੇ ਇਹਨਾਂ ਦਾ ਸਾਰਾ ਜੈਨ ਪਰਿਵਾਰ ਫਰਮਾਇਸ਼ ਕਰ ਰਹੇ ਨੇ ਜੀ ਕੋਈ ਵੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜ਼ਿਲ੍ਹਾ ਯਮੁਨਾ ਨਗਰ ਤੋਂ ਰਣਧੀਰ ਬਾਂਗੜ, ਗੁਰਮੇਜੋ, ਗੌਰਵ, ਪਰਵੀਨ, ਯੁਗਮ, ਵਿਰੇਨ, ਮਨਕਿਰਤ, ਮਨਰਾਜ। ਇਹ ਫਰਮਾਇਸ਼ ਕਰ ਰਹੇ ਨੇ ਜੀ ਮਿਸ ਪੂਜਾ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਆ ਰਹੀ ਹੈ ਜੀ ਸਾਨੂੰ ਜਮਸ਼ੇਦਪੁਰ ਤੋਂ। ਭੇਜਣ ਵਾਲੇ ਨੇ ਹਰਜਿੰਦਰ ਸਿੰਘ ਪਾਟੀਆ, ਏਂਜਲ ਪਾਟੀਆ, ਨਵਨੀਤ ਪਾਟੀਆ, ਪੱਪੀ ਪਾਟੀਆ ਅਤੇ ਸੋਨੂ ਪਾਟੀਆ। ਇਹ ਫਰਮਾਇਸ਼ ਕਰ ਰਹੇ ਨੇ ਸੁਰਜੀਤ ਬਿੰਦ ਰੱਖਿਆ ਦੀ ਆਵਾਜ਼ ਵਿੱਚ ਕੋਈ ਗੀਤ ਸੁਣਾ ਦਿੱਤਾ ਜਾਵੇ। ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਪਹਿਲਾਂ ਸੁਣਦੇ ਹਾਂ ਮਿਸ ਪੂਜਾ ਦੀ ਆਵਾਜ਼ ਵਿੱਚ ਇਹ ਗੀਤ, ਫਿਰ ਉਸ ਤੋਂ ਬਾਅਦ ਸੁਰਜੀਤ ਬਿੰਦ ਰੱਖਿਆ ਦੀ ਆਵਾਜ਼ ਵਿੱਚ ਇੱਕ ਗੀਤ।

ਪ੍ਰੋਗਰਾਮ ਚੱਲ ਰਿਹਾ ਜੀ ਧਮਾਕਾ ਜਲੰਧਰ ਪੈਂਦੀ। ਇਸ ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਭੇਜ ਰਹੇ ਨੇ ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ। ਫਰਮਾਇਸ਼ ਕਰ ਰਹੇ ਨੇ ਜੀ ਕੋਈ ਵੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਭੇਜ ਰਹੇ ਨੇ ਜੀ ਯੂਪੀ ਤੋਂ ਬਬਲੀ ਅੰਜਾਨ, ਢਿੱਲੂ ਰਾਜਾ, ਸੂਰਜ ਕਸ਼ਯਪ, ਗੀਤਾ ਕਸ਼ਯਪ। ਗੀਤ ਨਹੀਂ ਲਿਖਿਆ ਹੈ ਜੀ ਕਿਹੜਾ ਸੁਣਨਾ ਚਾਹੁੰਦੇ ਨੇ। ਅਗਲੀ ਫਰਮਾਇਸ਼ ਭੇਜ ਰਹੇ ਨੇ ਪਿੰਡ ਚਾਨਣ ਵਾਲਾ, ਜ਼ਿਲ੍ਹਾ ਫਾਜ਼ਿਲਕਾ ਤੋਂ ਹਰੀ ਟੇਲਰ, ਪੁਸ਼ਪਾ, ਮਮਤਾ, ਡਾਕਟਰ ਮਹਿੰਦਰ, ਮਦਨ ਲਾਲ ਟੇਲਰ। ਇਹ ਕਹਿ ਰਹੇ ਨੇ ਕੋਈ ਵੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਆ ਰਹੀ ਹੈ ਜੀ ਸਾਨੂੰ ਫਰੈਂਡਸ ਕਲੋਨੀ ਕਰਨਾਲ ਤੋਂ, ਗੁਰਵਿੰਦਰ ਸਿੰਘ ਪਾਂਦਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਦਾ, ਜੀ ਐੱਸ ਰਾਮਗੜੀਆ। ਫਰਮਾਇਸ਼ ਕਰ ਰਹੇ ਨੇ ਜੀ ਦਲਜੀਤ ਦੋਸਾਂਝ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਦਲਜੀਤ ਦੋਸਾਂਝ ਦੀ ਆਵਾਜ਼ ਵਿੱਚ ਇਹ ਗੀਤ।

ਪ੍ਰੋਗਰਾਮ ਸੁਣ ਰਹੇ ਹੋ ਜੀ ਤੁਸੀਂ ਧਮਾਕ ਜਲੰਧਰ ਪੈਂਦੀ। ਅੱਜ ਦੇ ਇਸ ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਪੜ੍ਹਦੇ ਹਾਂ ਜੋ ਸਾਨੂੰ ਭੇਜ ਰਹੇ ਨੇ ਪ੍ਰਿਆਂਸ਼ੀ ਵਰਮਾ, ਵਿਸ਼ੂ ਵਰਮਾ, ਮਾਤਾ ਕ੍ਰਿਸ਼ਨਾ ਰਾਣੀ ਵਰਮਾ ਅਤੇ ਇਹਨਾਂ ਦਾ ਸਾਰਾ ਹੀ ਸਮੂਹ ਵਰਮਾ ਪਰਿਵਾਰ। ਫਰਮਾਇਸ਼ ਭੇਜ ਰਹੇ ਨੇ ਪਿੰਡ ਬੁਰਜਾਂ, ਜ਼ਿਲ੍ਹਾ ਫਾਜ਼ਿਲਕਾ ਤੋਂ। ਕਹਿ ਰਹੇ ਨੇ ਜੀ ਕੋਈ ਵੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ, ਸਰਬਜੀਤ ਸਿੰਘ ਜੌਸਨ, ਸਰਬਜੀਤ ਕੌਰ ਜੌਸਨ, ਗੁਰਮਨ ਸਿੰਘ ਜੌਸਨ ਮੈਲਬਨ ਆਸਟ੍ਰੇਲੀਆ ਤੋਂ, ਆਦਰਸ਼ਪਾਲ ਸਿੰਘ ਜੌਸਨ ਵੈਨਕੋਵਰ ਕੈਨੇਡਾ ਤੋਂ, ਰੋਬਿਨ ਸਿੰਘ ਜੌਸਨ। ਕਹਿ ਰਹੇ ਨੇ ਕਿਸੇ ਵੀ ਪੰਜਾਬੀ ਗੀਤ 'ਚ ਸ਼ਾਮਿਲ ਕਰ ਲਿਆ ਜਾਏ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਸਰਵਨ ਸਿੰਘ ਪਿੰਡ ਦੌਲੇਵਾਲਾ, ਜ਼ਿਲ੍ਹਾ ਮੋਗਾ ਤੋਂ। ਇਹ ਵੀ ਕਹਿ ਰਹੇ ਨੇ ਕੋਈ ਵੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਜੀ ਜਗਮੋਹਨ ਸਿੰਘ ਅਰਨੇਜਾ, ਬਜਰੰਗ ਸ਼ਰਮਾ, ਸੋਨੂ, ਮਿੰਟੂ, ਕਰਨ, ਹਰਗੁਨ। ਇਹ ਫਰਮਾਇਸ਼ ਭੇਜ ਰਹੇ ਨੇ ਜੀ ਸ਼੍ਰੀ ਗੰਗਾਨਗਰ ਤੋਂ। ਫਰਮਾਇਸ਼ ਕਰ ਰਹੇ ਨੇ ਜੀ ਦਲੇਰ ਮਹਿੰਦੀ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਇਹ ਗੀਤ।

ਪ੍ਰੋਗਰਾਮ ਚੱਲ ਰਿਹਾ ਜੀ ਧਮਕ ਜਲੰਧਰ ਪੈਂਦੀ। ਅੱਜ ਦੇ ਇਸ ਪ੍ਰੋਗਰਾਮ ਦੀ ਆਖਰੀ ਫਰਮਾਇਸ਼ਾਂ ਪੜ੍ਹ ਲੈਂਦੇ ਹਾਂ ਜੀ, ਜੋ ਸਾਨੂੰ ਭੇਜ ਰਹੇ ਨੇ ਰਮਨ ਵਰਮਾ, ਅਮਨ ਵਰਮਾ, ਦਿਵਿਆਂਸ਼ ਵਰਮਾ, ਡਾਕਟਰ ਮਦਨ ਲਾਲ ਵਰਮਾ। ਇਹ ਫਰਮਾਇਸ਼ ਭੇਜ ਰਹੇ ਨੇ ਜੀ ਬੁਰਜ ਹਨੂੰਮਾਨਗੜ੍ਹ ਫਾਜ਼ਿਲਕਾ ਤੋਂ। ਕਹਿ ਰਹੇ ਨੇ ਕਿਸੇ ਵੀ ਪੰਜਾਬੀ ਗੀਤ 'ਚ ਸ਼ਾਮਿਲ ਕਰ ਲਿਆ ਜਾਏ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਯੋਗੇਸ਼ ਬਗੜੀਆ, ਕ੍ਰਿਆਂਸ਼ ਬਗੜੀਆ, ਓਮ ਬਗੜੀਆ, ਬੇਬੀ ਗਰੀਮਾ ਬਗੜੀਆ, ਰਜਤ ਮਨੀਸ਼ ਚੌਧਰੀ। ਇਹ ਫਰਮਾਇਸ਼ ਭੇਜ ਰਹੇ ਨੇ ਬਾਂਡੀਵਾਲੀ ਫਾਜ਼ਿਲਕਾ ਪੰਜਾਬ ਤੋਂ। ਫਰਮਾਇਸ਼ ਕਰ ਰਹੇ ਨੇ ਜੀ ਕੋਈ ਵੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ। ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਅੱਜ ਦੇ ਪ੍ਰੋਗਰਾਮ ਦਾ ਆਖਰੀ ਗੀਤ, ਦਲਜੀਤ ਦੋਸਾਂਝ ਦੀ ਆਵਾਜ਼ ਵਿੱਚ।

0: नमस्कार। आज ਤਾਂ ਵਸਤੇ ਮੇਰੇ ਪ੍ਰੋਗਰਾਮ ਲੈ ਕੇ ਹਾਜ਼ਰ ਜੀ, ਮੈਂ ਗੁਰਪ੍ਰੀਤ ਅਤੇ ਮੇਰੇ ਨਾਲ
1: ਨਾਲ ਹੈ ਜੀ ਜੋਤੀ, ਅਤੇ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਸਾਰੇ ਹੀ ਸੁਣਨ ਵਾਲਿਆਂ ਦਾ। ਅਤੇ ਲਓ ਫਿਰ ਪ੍ਰੀਤੀ, ਜੂਨ ਦੇ ਮਹੀਨੇ ਛੁੱਟੀਆਂ ਨਾ ਖੂਬ ਰੌਣਕਾਂ ਲੱਗੀਆਂ ਰਹੀਆਂ।
0: ਬਿਲਕੁਲ ਜੀ ਬਿਲਕੁਲ, ਅਤੇ ਅਸੀਂ ਵੀ ਇਹੀ ਕਹਿੰਦੇ ਹਾਂ ਕਿ ਜਦੋਂ ਅਸੀਂ ਛੁੱਟੀਆਂ ਦਾ ਮੌਸਮ ਹੁੰਦਾ, ਇੱਕ ਮੌਸਮ ਹੀ ਕਹਾਂਗੇ ਇਹਨੂੰ, ਮਾਹੌਲ ਹੁੰਦਾ ਹੈ ਛੁੱਟੀਆਂ ਦਾ, ਉਸ ਸਮੇਂ ਸਾਡੇ ਸਾਰਿਆਂ ਦੇ ਦਿਲ ਵਿੱਚ, ਖਾਸ ਤੌਰ 'ਤੇ ਬੱਚਿਆਂ ਨੂੰ ਤਾਂ ਬਹੁਤ ਹੀ ਚਾਅ ਹੁੰਦਾ, ਅਤੇ ਜਦੋਂ ਵੱਡਿਆਂ ਨੂੰ ਵੀ ਛੁੱਟੀਆਂ ਮਿਲੀਆਂ ਥੋੜ੍ਹੀਆਂ ਜਿਹੀਆਂ ਹੁਣ, ਅਤੇ ਫਿਰ ਉਹਨਾਂ ਨੂੰ ਵੀ ਓਨਾ ਹੀ ਚਾਅ ਹੁੰਦਾ। ਅਤੇ ਫਿਰ ਚਾਅ ਚਾਅ ਦੇ ਵਿੱਚ ਨਾ ਅਸੀਂ ਆਪਣੀਆਂ ਜਿਹੜੀਆਂ ਕੁਛ ਬਹੁਤ ਸੋਚੀਆਂ ਪਲੈਨਿੰਗਸ ਹੁੰਦੀਆਂ ਉਹਨਾਂ ਨੂੰ ਪੂਰਾ ਕਰਦੇ ਹਾਂ, ਕੁਛ ਸਾਡੀਆਂ ਰੀਝਾਂ ਹੁੰਦੀਆਂ, ਕੁਛ ਸਾਡੀਆਂ ਤਮੰਨਾ ਹੁੰਦੀਆਂ ਉਹਨਾਂ ਨੂੰ ਵੀ ਪੂਰਾ ਕਰਦੇ ਹਾਂ। ਵੀ ਕਦੀ ਕਦੀ ਅਸੀਂ ਸੋਚਦੇ ਹਾਂ ਵੀ ਅਸੀਂ ਇੱਥੇ ਘੁੰਮਣ ਜਾਵਾਂਗੇ ਛੁੱਟੀਆਂ ਹੋਣਗੀਆਂ, ਕਦੀ ਕਦੀ ਅਸੀਂ ਸੋਚਦੇ ਹਾਂ ਬਈ ਮੇਰਾ ਤਾਂ ਦਿਲ ਕਰਦਾ ਮੈਂ ਪੇਂਟਿੰਗ ਸਿੱਖ ਲਵਾਂ,
1: ਹੈ
0: ਅਤੇ ਫਿਰ ਪਰ ਸਮਾਂ ਹੀ ਨਹੀਂ ਮਿਲਦਾ ਨਾ। ਪਰ ਸਮੇਂ ਦਾ ਸਦਉਪਯੋਗ ਕਰਨਾ, ਇਹ ਤਾਂ ਛੁੱਟੀਆਂ ਦਾ ਸਦਉਪਯੋਗ ਕਰਨਾ ਹੈ।
1: ਬਿਲਕੁਲ ਜੀ। ਔਰ ਪ੍ਰੀਤੀ, ਜਿਹੜੀ ਤੁਸੀਂ ਗੱਲ ਕਹੀ ਨਾ ਸਮੇਂ ਦਾ ਸਦਉਪਯੋਗ, ਵੈਸੇ ਬੱਚੇ ਜਦੋਂ ਵੀ ਆਪਣੇ ਮਾਂ ਬਾਪ ਦੀ ਨਿਗਰਾਨੀ 'ਚ ਰਹਿੰਦੇ ਨੇ ਜਾਂ ਆਪਣੇ ਘਰ ਦੇ ਵੱਡੇ ਬਜ਼ੁਰਗਾਂ ਦੀ ਸੰਗਤ 'ਚ ਰਹਿੰਦੇ ਨੇ ਤਾਂ ਉਹ ਬਹੁਤ ਕੁਛ ਸਿੱਖਦੇ ਨੇ।
0: ਬਿਲਕੁਲ।
1: ਔਰ ਜਿਸ ਤਰ੍ਹਾਂ ਤੁਸੀਂ ਕਿਹਾ, ਪੇਂਟਿੰਗ ਸਿੱਖੀ ਜਾ ਸਕਦੀ, ਕੁਕਿੰਗ ਹੈ ਜਾਂ ਫਿਰ ਸਾਡਾ ਆਪਣਾ ਜਿਹੜਾ ਸੱਭਿਆਚਾਰ ਹੈ, ਔਰ ਮਹਿਮਾਨ ਜਿਹੜੇ ਘਰਾਂ ਦੇ ਵਿੱਚ ਆਉਂਦੇ ਨੇ ਉਹਨਾਂ ਦਾ ਕਿਸ ਤਰ੍ਹਾਂ ਮਹਿਮਾਨ ਨਵਾਜ਼ੀ ਕਰਨੀ ਹੈ, ਸਵਾਗਤ ਕਰਨਾ ਹੈ, ਇਹ ਸਾਰੀਆਂ ਗੱਲਾਂ ਬੱਚੇ ਆਪਣੇ ਘਰ ਰਹਿ ਕੇ ਸਿੱਖਦੇ ਨੇ।
0: ਬਿਲਕੁਲ ਜੀ। ਛੁੱਟੀਆਂ ਵਿੱਚ ਇੱਕ ਹੋਰ ਵੀ ਬਹੁਤ ਸਾਰਾ ਚਾਅ ਹੁੰਦਾ, ਨਾਨਕੇ ਦਾਦਕੇ ਜਾਣ ਦਾ,
1: ਔਰ ਨਾਨਕੇ ਦਾਦਕੇ ਜਾਣ ਦਾ ਔਰ ਨਾਨੀ ਕੋਲੋਂ ਕਹਾਣੀਆਂ ਸੁਣਨ ਦਾ।
0: ਬਿਲਕੁਲ, ਉੱਥੇ ਮੈਂ ਪਹੁੰਚ ਰਹੀ ਸੀ ਵੀ ਹੈਗਾ ਕਿ ਸਾਨੂੰ ਚਾਹੀਦਾ ਕਿ ਅਸੀਂ ਆਪਣੇ ਵੱਡਿਆਂ ਦੇ ਕੋਲ ਜਦੋਂ ਬਹਿੰਦੇ ਹਾਂ ਨਾ, ਤਾਂ ਫਿਰ ਉਹਨਾਂ ਦੇ ਜੀਵਨ ਦੇ ਜਿਹੜੇ ਅਨੁਭਵ ਨੇ, ਉਹਨਾਂ ਦੇ ਜਿਹੜੇ ਅਹਿਸਾਸ ਨੇ, ਉਹ ਜਦੋਂ ਸਾਡੇ ਨਾਲ ਸਾਂਝੇ ਕਰਦੇ ਨੇ ਨਾ, ਤਾਂ ਉਹ ਸਾਨੂੰ ਵੀ ਆਪਣੇ ਜੀਵਨ ਦੇ ਵਿੱਚ ਅੱਗੇ ਵਧਣ ਦੀ ਇੱਕ ਪ੍ਰੇਰਣਾ, ਇੱਕ ਰਹਿਨੁਮਾਈ ਅਤੇ ਇੱਕ ਮਾਰਗਦਰਸ਼ਨ ਸਾਡਾ ਕਰਦੇ ਨੇ। ਉਹ ਕਹਿੰਦੇ ਵੀ ਨੇ ਨਾ ਕਿ ਆਹ ਦੋ ਬਾਤਾਂ ਦਿਲ ਦੀਆਂ ਕਰ ਲਈਏ, ਕੁਝ ਸੁਣ ਲਈਏ, ਕੁਝ ਸੁਣਾ ਲਈਏ। ਅਤੇ ਫਿਰ ਜਦੋਂ ਛੋਟੇ ਬੱਚੇ ਵੀ ਆਪਣੇ ਵੱਡਿਆਂ ਨਾਲ ਆਪਣੇ ਦਿਲ ਦੀਆਂ ਗੱਲਾਂ ਕਰਦੇ ਨੇ, ਸਾਂਝ ਪਾਉਂਦੇ ਨੇ, ਤਾਂ ਫਿਰ ਇੱਦਾਂ ਹੀ ਘਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਜਿਹੜਾ ਉਹ ਵੱਧਦਾ ਹੈ।
1: ਬਿਲਕੁਲ, ਬਹੁਤ ਸੋਹਣੀਆਂ ਗੱਲਾਂ ਕੀਤੀਆਂ ਪ੍ਰੀਤੀ ਤੁਸੀਂ। ਔਰ ਵੈਸੇ ਹੁਣ ਛੁੱਟੀਆਂ ਜਿਹੜੀਆਂ ਨਾ, ਉਹ ਥੋੜ੍ਹੀਆਂ ਖਤਮ ਹੋਣ 'ਤੇ ਆ ਰਹੀਆਂ ਨੇ ਪ੍ਰੀਤੀ, ਤਾਂ ਜਿਹੜੇ ਜਿਹੜੇ ਬੱਚੇ ਆਪਣੀਆਂ ਨਾਨੀਆਂ ਮਾਸੀਆਂ ਦੇ ਘਰ ਗਏ ਹੋਏ ਸਨ, ਉਹ ਮੋਟੇ ਤਾਜ਼ੇ ਹੋ ਕੇ ਵਾਪਸ ਵੀ ਆ
0: ਗਏ,
1: ਅਤੇ ਜਿਹੜੇ ਕਿਤੇ ਨਾ ਕਿਤੇ ਘੁੰਮਣ ਫਿਰਨ ਸੈਰ ਸਪਾਟੇ 'ਤੇ ਗਏ ਹੋਏ ਸੀ, ਉਹ ਵੀ ਹੁਣ ਵਾਪਸ ਆ ਰਹੇ ਨੇ, ਅਤੇ ਜਿਨ੍ਹਾਂ ਦੇ ਘਰ ਮਹਿਮਾਨ ਆਏ ਹੋਏ ਸਨ ਉਹ ਵੀ ਰਵਾਨਾ ਹੋਣ ਦੀ ਤਿਆਰੀ 'ਚ ਹੈ।
0: ਬਿਲਕੁਲ। ਪਰ ਨਾਲ ਨਾਲ ਇਹ ਵੀ ਹੈ, ਫਿਰ ਇਹ ਵੀ ਬਹੁਤ ਜ਼ਰੂਰੀ ਹੈ ਕਿ ਜੇਕਰ ਤੁਹਾਡਾ ਵੀ ਕੋਈ ਹੋਮਵਰਕ ਰਹਿ ਗਿਆ ਉਹਨੂੰ ਪੂਰਾ ਕਰ ਲਿਆ ਜਾਏ ਜਲਦੀ ਜਲਦੀ। ਔਰ ਅੱਜ ਕੱਲ੍ਹ ਛੁੱਟੀਆਂ ਜਦੋਂ ਹੁੰਦੀਆਂ ਤਾਂ ਛੋਟੇ ਛੋਟੇ ਕੋਈ ਪ੍ਰੋਜੈਕਟ ਵੀ ਮਿਲਦੇ ਆ, ਹੈ ਨਾ। ਕਈ ਵਾਰੀ ਅਸੀਂ ਇੰਨੇ ਹੋ ਜਾਂਦੇ ਹਾਂ ਕਿ ਵੀ ਅਸੀਂ ਆਪਣਾ ਬੈਗ ਕਿੱਥੇ ਰੱਖਿਆ ਹੋਇਆ, ਸਾਡੀ ਡਰੈਸ ਯੂਨੀਫਾਰਮ ਕਿੱਥੇ ਪਈ ਹੈ, ਇਹ ਛੋਟੀਆਂ ਛੋਟੀਆਂ ਗੱਲਾਂ, ਉਹਨਾਂ ਵੱਲ ਵੀ ਧਿਆਨ ਦੇਣ ਦੀ ਬਹੁਤ ਜ਼ਰੂਰਤ ਹੁੰਦੀ ਹੈ।
1: ਬਿਲਕੁਲ। ਤਾਂ ਕਿ ਬੱਚੇ ਜਿਹੜੇ ਪ੍ਰੀਤੀ ਸਕੂਲ ਜਾਣ ਲੱਗੇ ਡਰਨ ਨਾ ਕਿ ਅਸੀਂ ਆਪਣਾ ਹੋਮਵਰਕ ਨਹੀਂ ਕੀਤਾ, ਅਸੀਂ ਆਪਣਾ ਬੈਗ ਨਹੀਂ ਤਿਆਰ ਕੀਤਾ, ਔਰ ਇੱਕ ਕੌਨਫੀਡੈਂਸ ਲੈ ਕੇ ਹੀ ਸਕੂਲ ਦੇ ਵਿੱਚ ਜਾਣ। ਅਤੇ ਇੱਕ ਗੱਲ ਅਸੀਂ ਭੈਣਾਂ ਨੂੰ ਵੀ ਕਹਾਂਗੇ ਵੀ ਦੇਖੋ, ਛੁੱਟੀਆਂ ਦੇ ਵਿੱਚ ਬੱਚੇ ਥੋੜ੍ਹਾ ਦੇਰ ਸੌਂ ਜਾਂਦੇ, ਜ਼ਿਆਦਾ ਟਾਈਮ ਤੱਕ, ਲੇਕਿਨ ਹੁਣ ਉਹਨਾਂ ਨੂੰ ਆਪਣੇ ਸਕੂਲ ਦੇ ਟਾਈਮ

0: ਜਗਾਉਣਾ ਸ਼ੁਰੂ ਕਰ ਦਿਓ।
1: ਤੇ ਇੱਕ ਸਮੇਂ ਦੇ ਸਦਉਪਯੋਗ ਦੀ ਜਦੋਂ ਗੱਲ ਕਰਦੇ ਹਾਂ ਨਾ ਅਸੀਂ ਜੋਤੀ ਜੀ, ਉਸ ਸਮੇਂ ਸਭ ਤੋਂ ਵਧੀਆ ਅਤੇ ਲਾਭਕਾਰੀ ਸਦਉਪਯੋਗ ਕਰਨ ਦਾ ਇੱਕ ਹੋਰ ਬਹੁਤ ਵਧੀਆ ਤਰੀਕਾ ਹੈ ਕਿ ਅਸੀਂ ਆਪਣੇ ਜੀਵਨ ਦੇ ਵਿੱਚ ਯੋਗ ਨੂੰ ਸ਼ਾਮਲ ਕਰੀਏ। ਯੋਗ ਨੂੰ ਦਿੱਤਾ ਥੋੜ੍ਹਾ ਜਿਹਾ ਸਮਾਂ ਅਣਗਿਣਤ ਲਾਭ ਸਾਨੂੰ ਦੇ ਸਕਦਾ ਹੈ।
0: ਔਰ ਦੇਖੋ ਯੋਗ ਪੰਦਰਵਾੜਾ ਵੀ ਚੱਲ ਰਿਹਾ ਹੈ ਤਾਂ ਬਹੁਤ ਸੋਹਣਾ ਸਮਾਂ ਹੈ ਯੋਗ ਨੂੰ ਅਪਣਾਉਣ ਦਾ, ਆਪਣੇ ਜਿਹੜੀ ਦਿਨਚਰਿਆ ਦੇ ਵਿੱਚ ਉਸਨੂੰ ਸ਼ਾਮਿਲ ਕਰਨ ਦਾ, ਜੋ ਕਿ ਸਾਡੀ ਸਰੀਰਕ ਅਤੇ ਮਾਨਸਿਕ ਸਿਹਤ ਲਈ ਬਹੁਤ ਜ਼ਰੂਰੀ ਹੈ, ਚਾਹੇ ਬੱਚੇ ਨੇ, ਬਜ਼ੁਰਗ ਨੇ, ਨੌਜਵਾਨ ਨੇ ਜਾਂ ਸਾਡੀਆਂ ਭੈਣਾਂ ਨੇ, ਕਿਉਂਕਿ ਯੋਗ ਜਿਹੜਾ ਹੈ ਸਾਡੇ ਜੀਵਨ ਦੇ ਵਿੱਚ ਇੱਕ ਅਨੁਸ਼ਾਸਨ ਲੈ ਕੇ ਆਉਂਦਾ ਹੈ, ਇੱਕ ਸੰਤੁਲਨ ਪੈਦਾ ਕਰਦਾ।
1: ਬਿਲਕੁਲ ਜੀ, ਯੋਗ ਨੂੰ ਰੋਜ਼ ਕਰਨ ਦੇ ਨਾਲ ਸਾਡੇ ਅੰਦਰ ਜਿਹੜਾ ਤਣਾਅ ਹੁੰਦਾ ਹੈ, ਕਦੀ ਕਦੀ ਜਦੋਂ ਅਸੀਂ ਕਹਿ ਦਿੰਦੇ ਮੈਨੂੰ ਬੜੀ ਟੈਨਸ਼ਨ ਆ ਜੀ, ਇਹ ਟੈਨਸ਼ਨ ਸਭ ਦੂਰ ਹੋ ਜਾਂਦੀ ਹੈ ਜੀ, ਔਰ ਸਾਡੇ ਸਰੀਰ ਦੀ ਇਮਿਊਨਿਟੀ ਵੀ ਵੱਧਦੀ ਹੈ ਔਰ ਸਾਡੀ ਪਾਚਨ ਕਿਰਿਆ ਦੇ ਵਿੱਚ ਵੀ ਸੁਧਾਰ ਹੁੰਦਾ ਅਤੇ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਯੋਗ ਕਰਨ ਦੇ ਨਾਲ ਦੂਰ ਰਹਿ ਸਕਦੇ ਹਾਂ।
0: ਔਰ ਬਿਲਕੁਲ ਜੀ, ਯੋਗ ਕਰਨ ਦੇ ਨਾਲ ਨਾਲ ਇਸ ਗੱਲ ਦਾ ਵੀ ਧਿਆਨ ਰੱਖਣਾ ਹੈ ਕਿ ਯੋਗ ਸਹੀ ਤਰੀਕੇ ਦੇ ਨਾਲ ਹੀ ਕੀਤਾ ਜਾਣਾ ਚਾਹੀਦਾ ਹੈ। ਆਪਣੇ ਸਰੀਰ, ਆਪਣੀ ਉਮਰ, ਆਪਣੇ ਰੋਗ ਦੇ ਮੁਤਾਬਿਕ ਕਿਸੇ ਯੋਗਾਚਾਰੇ ਦੀ ਦੇਖ ਰੇਖ ਦੇ ਵਿੱਚ ਹੀ ਇਸਨੂੰ ਕਰਨਾ ਚਾਹੀਦਾ ਹੈ।
1: ਬਸ ਜੀ, ਜ਼ਰੂਰੀ ਇਹ ਹੈ ਕਿ ਅਸੀਂ ਵੀ ਆਪਣੇ ਅੰਦਰ ਅਨੁਸ਼ਾਸਨ ਲੈ ਕੇ ਆਈਏ, ਸਵੈ ਅਨੁਸ਼ਾਸਨ ਲੈ ਕੇ ਆਈਏ ਔਰ ਰੋਜ਼ ਯੋਗ ਕਰਨ ਦੀ ਜਿਹੜੀ ਆਦਤ ਹੈ ਉਸਨੂੰ ਅਪਣਾਈਏ, ਔਰ ਤਾਂ ਕਿ ਅਸੀਂ ਵੀ ਇੱਕ ਸਿਹਤਮੰਦ, ਆਰਾਮਦਾਇਕ, ਤਣਾਅ ਮੁਕਤ, ਸ਼ਾਂਤ ਜੀਵਨ ਜਿਹੜਾ ਹੈ ਉਹ ਜੀ ਸਕੀਏ।
0: ਬਿਲਕੁਲ ਜੀ, ਤਣਾਅ ਮੁਕਤ ਰਹਿਣਾ ਤਾਂ ਪ੍ਰੀਤੀ ਅੱਜ ਦੇ ਸਮੇਂ ਦੇ ਵਿੱਚ ਬਹੁਤ ਹੀ ਜ਼ਰੂਰੀ ਹੈ, ਔਰ ਤਣਾਅ ਮੁਕਤ ਕਰਨ ਲਈ ਸਾਡੇ ਕੋਲ ਇੱਕ ਬਹੁਤ ਹੀ ਵਧੀਆ ਤਰੀਕਾ ਹੈ ਜੀ,
1: ਸੰਗੀਤ ਦਾ
0: ਜੀ।
1: ਔਰ ਅੱਜ ਦੇ ਦਿਨ ਨਾ ਜਿਸ ਤਰ੍ਹਾਂ ਸਰੋਤਿਆਂ ਨੂੰ ਖਾਸ ਇੰਤਜ਼ਾਰ ਹੁੰਦੀ ਹੈ ਕਿਉਂਕਿ ਉਹਨਾਂ ਦੀ ਪਸੰਦ ਦਾ ਗੀਤ ਸੰਗੀਤ, ਉਹਨਾਂ ਦੀ ਪਸੰਦ ਦੇ ਗੀਤ ਖਾਸ ਤੌਰ 'ਤੇ ਉਹਨਾਂ ਤੱਕ ਪਹੁੰਚਣੇ ਹੁੰਦੇ ਨੇ ਜੀ, ਅਤੇ ਸਿਲਸਿਲਾ ਰਹਿੰਦਾ ਹੈ ਸਾਡਾ ਝਾਂਜਰਾਂ ਦੇ ਬੋਰ।
0: ਔਰ ਝਾਂਜਰਾਂ ਦੇ ਬੋਰ ਦੀ ਫਰਮਾਇਸ਼ ਪਹਿਲੀ ਪੜ੍ਹ ਦਿੰਦੇ ਹਾਂ ਕਿਉਂਕਿ ਬਹੁਤ ਸਾਰੇ ਖੱਤ ਸਾਡੇ ਕੋਲ ਪਹੁੰਚੇ ਹੋਏ ਨੇ ਜੀ। ਔਰ ਪਹਿਲੀ ਫਰਮਾਇਸ਼ ਆਈ ਹੈ ਅਟਵਾਲ ਨਗਰ ਵੱਡੀ ਹੈਬੋਵਾਲ ਲੁਧਿਆਣਾ ਤੋਂ, ਬਲਦੇਵ ਸਿੰਘ ਮੱਲੜ ਚੌੜਾ, ਬਹਾਦੁਰ ਸਿੰਘ ਰੌਸ਼ਨ ਲਾਲ, ਅਜੀਤ ਸਿੰਘ ਕਟਾਰੋ, ਕੁਲਦੀਪ ਸਿੰਘ ਲਾਦੀਆਂ ਖੁਰਦ ਤੋਂ ਅਤੇ ਬਹੁਤ ਸਾਰੇ ਇਹਨਾਂ ਦੇ ਸਾਥੀਆਂ ਨੇ ਫਰਮਾਇਸ਼ ਲਿਖ ਕੇ ਭੇਜੀ ਹੈ ਜੀ। ਔਰ ਮੰਡੀ ਗੋਲੂਵਾਲਾ ਰਾਜਸਥਾਨ ਤੋਂ ਬ੍ਰਿਜ ਲਾਲ ਚੌਹਾਨ, ਨੀਰਜ ਕੁਮਾਰ ਚੌਹਾਨ ਆਏ ਨੇ ਜੀ, ਔਰ ਕਹਿੰਦੇ ਜੀ ਸਾਨੂੰ ਕੋਈ ਐਮੀ ਵਿਰਕ ਦਾ ਗੀਤ ਸੁਣਾ ਦਿਓ ਅਤੇ ਅਸੀਂ ਇਹਨਾਂ ਨੂੰ ਐਮੀ ਵਿਰਕ ਅਤੇ ਮੰਨਤ ਨੂਰ ਦਾ ਗਾਇਆ ਗੀਤ ਸੁਣਾਵਾਂਗੇ।
1: ਬਿਲਕੁਲ ਜੀ, ਇਹ ਕੁਛ ਖਤ ਮੇਰੇ ਕੋਲ ਵੀ ਨੇ, ਇਹਨਾਂ ਨੂੰ ਵੀ ਸ਼ਾਮਿਲ ਕਰ ਲੈਂਦੇ ਹਾਂ। ਪਿੰਡ ਮਲੋਟ ਤੋਂ ਖਤ ਭੇਜਿਆ ਜੀ, ਆਪਣੀ ਫਰਮਾਇਸ਼ ਭੇਜ ਰਹੇ ਨੇ ਜਗਤਾਰ ਗਿੱਲ, ਗੈਵੀ ਗਿੱਲ ਅਤੇ ਅਮਨਦੀਪ ਗਿੱਲ, ਅਤੇ ਭਵਾਨੀਗੜ੍ਹ ਸੰਗਰੂਰ ਤੋਂ ਫਰਮਾਇਸ਼ ਆਈ ਹੈ ਜੀ, ਅਸ਼ਵਨੀ ਗਰਗ, ਵਿਨੋਦ ਗਰਗ, ਪ੍ਰਿਯੰਕਾ ਗਰਗ ਅਤੇ ਉਹਨਾਂ ਦੇ ਸਾਰੇ ਬਹੁਤ ਸਾਰੇ ਸਾਥੀ, ਔਰ ਫਾਜ਼ਿਲਕਾ ਤੋਂ ਫਰਮਾਇਸ਼ ਭੇਜ ਰਹੇ ਨੇ ਮੋਹਨ ਸਿੰਘ, ਗੁਰਪ੍ਰੀਤ ਸਿੰਘ, ਸੁਖਪ੍ਰੀਤ ਸਿੰਘ ਚੌਹਾਨ, ਰਵਨੀਤ ਕੌਰ ਚੌਹਾਨ ਅਤੇ ਸਾਰਾ ਚੌਹਾਨ ਪਰਿਵਾਰ। ਅਤੇ ਆਓ ਜੀ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਝਾਂਜਰਾਂ ਦੇ ਬੋਰ ਦੀ ਪਹਿਲੀ ਪੇਸ਼ਕਸ਼।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਜੀ, ਸਿਲਸਿਲਾ ਚੱਲ ਰਿਹਾ ਹੈ ਝਾਂਜਰਾਂ ਦੇ ਬੋਰ, ਅਤੇ ਉਸ ਦੇ ਵਿੱਚ ਅਗਲੀ ਫਰਮਾਇਸ਼ ਸਤਵਿੰਦਰ ਬਿੱਟੀ ਦੀ ਆਵਾਜ਼ ਦੇ ਵਿੱਚ ਗੀਤ ਸੁਣਨਾ ਚਾਹੁੰਦੇ ਨੇ ਜੀ, ਕੋਟਲੀ ਕਲਾਂ ਪੰਜਾਬ ਤੋਂ ਯਾਦਵਿੰਦਰ ਸਿੰਘ, ਸੁਖਵਿੰਦਰ ਸਿੰਘ, ਰਵਿੰਦਰ ਸਿੰਘ, ਮਨਜੀਤ ਸਿੰਘ ਅਤੇ ਗੁਰਜੋਤ ਸਿੰਘ ਮਲੋਟ ਤੋਂ ਹੀ ਆਪਣੀ ਫਰਮਾਇਸ਼ ਭੇਜ ਰਹੇ ਨੇ ਜੀ ਸਾਨੂੰ। ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ ਗਿੱਲ ਔਰ ਜ਼ਿਲ੍ਹਾ ਮੁਕਤਸਰ ਤੋਂ ਪਿੰਡ ਮੌਲਾ ਤੋਂ ਪਾਲ ਗਿੱਲ, ਗੁਰਦਿਆਲ ਗਿੱਲ, ਸਾਧੂ ਗਿੱਲ, ਦੀਸ਼ਾ ਮੌਲਾ, ਦਰਸ਼ਨ ਬਰਾੜ ਅਤੇ ਮਲਕੀਤ ਕੁੜਿਆਣਾ, ਅਤੇ ਇਸੇ ਗੀਤ ਨੂੰ ਸੁਣਨਾ ਚਾਹੁੰਦੇ ਨੇ ਜੀ ਪਿੰਡ ਹੋਲਾਵਾਲੀ ਤੋਂ ਰਾਣੀ, ਰੂਪ ਰਾਣੀ, ਮਾਨਵੀ, ਰੂਹਾਨੀ ਅਤੇ ਕਿਰਨਾ ਰਾਣੀ
2: ਜੀ। ਔਰ ਪਟੇਲ ਨਗਰ ਮਲੋਟ ਤੋਂ ਹੀ ਆਏ ਨੇ ਜੀ ਡਾਕਟਰ ਰਮੇਸ਼ ਕੁਮਾਰ ਜਜੌਰੀਆ, ਗੀਤਾ ਰਾਣੀ ਜਜੌਰੀਆ, ਗਗਨਦੀਪ ਜਜੌਰੀਆ ਅਤੇ ਬੇਬੀ ਆਰਜ਼ੂ ਜਜੌਰੀਆ। ਅਮਰਗੜ੍ਹ ਤਹਿਸੀਲ ਸਾਧੂਲ ਸ਼ਹਿਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ, ਗੁਰਨੂਰ, ਹਰਵਿੰਦਰ, ਰਾਜਾ ਸਿੰਘ ਮਾਨ, ਕੁਲਵਿੰਦਰ ਕੌਰ ਮਾਨ ਅਤੇ ਕੇ ਐੱਸ ਮਾਨ ਕਹਿੰਦੇ ਜੀ ਸਾਨੂੰ ਸਤਵਿੰਦਰ ਬਿੱਟੀ ਦਾ ਗੀਤ ਸੁਣਾ ਦਿਓ, ਤਾਂ ਸੁਣਾ ਦਿੰਦੇ ਹਾਂ ਜੀ।
1: ਜੀ

0: ਸਤਿ ਸ਼੍ਰੀ ਅਕਾਲ ਪੰਜਾਬੀਓ। ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਸਹਿਭਾਗੀ ਨਿਆਏ ਤੇ ਘਰ ਘਰ ਨਿਆਏ ਲਈ ਇੱਕ ਇਤਿਹਾਸਿਕ ਪਹਿਲ ਕੀਤੀ ਗਈ ਹੈ, ਜਿੱਥੇ ਮਿਲੇਗਾ ਤੁਹਾਡੇ ਕੇਸ ਨੂੰ ਤੁਰੰਤ ਸਨਮਾਨਜਨਕ ਹੱਲ। ਹਿੱਸਾ ਬਣੋ ਸਮਾਧਾਨ ਸਮਾਰੋਹ 2026 ਦਾ। 21-22 ਤੇ 23 ਅਗਸਤ ਨੂੰ ਸੁਪਰੀਮ ਕੋਰਟ ਵਿੱਚ ਵਿਸ਼ੇਸ਼ ਲੋਕ ਅਦਾਲਤ ਲੱਗ ਰਹੀ ਹੈ।
1: ਪਰ ਕੀ ਉਸਦੇ ਲਈ ਮੈਨੂੰ ਦਿੱਲੀ ਜਾਣਾ ਪਏਗਾ?
0: ਜ਼ਰੂਰੀ ਨਹੀਂ, ਤੁਸੀਂ ਆਨਲਾਈਨ ਵੀ ਜੁੜ ਸਕਦੇ ਹੋ।
1: ਅਪਲਾਈ ਕਿਵੇਂ ਕਰੀਏ?
0: ਸੁਪਰੀਮ ਕੋਰਟ ਦੀ ਵੈਬਸਾਈਟ www.sei.gov.in ਤੇ ਗੂਗਲ ਫਾਰਮ ਰਾਹੀਂ ਬੇਨਤੀ ਭੇਜੋ। ਯਾਦ ਰੱਖੋ, ਆਖਰੀ ਤਾਰੀਖ 31 ਮਈ 2026 ਹੈ। ਸਹਾਇਤਾ ਲਈ 011-23-11-24-28 ਤੇ ਸੰਪਰਕ ਕਰੋ।
1: ਸਮਾਧਾਨ ਸਮਾਰੋਹ 2026, ਆਪਸੀ ਸਹਿਮਤ ਤੇ ਪੱਕਾ ਨਿਪਟਾਰਾ।
2: ਜੀ, ਅਗਲਾ ਗੀਤ ਜਿਹੜਾ ਅਸੀਂ ਆਪਣੇ ਸਰੋਤਿਆਂ ਨੂੰ ਸੁਣਾ ਰਹੇ ਹਾਂ ਜੀ, ਗੁਰਦਾਸ ਮਾਨ ਉਹਨਾਂ ਦੀ ਆਵਾਜ਼ ਵਿੱਚ, ਉਸ ਲਈ ਸਾਡੇ ਕੋਲ ਖਤ ਪਹੁੰਚੇ ਨੇ ਜੀ। ਇਹ ਸਾਡੇ ਕੋਲ ਪਹਿਲੀ ਵਾਰ ਕਿਸੇ ਨੇ ਖਤ ਭੇਜਿਆ ਜੀ, ਔਰ ਸ਼ਾਮਿਲ ਕਰ ਰਹੇ ਹਾਂ। ਫਾਜ਼ਿਲਕਾ ਤੋਂ ਆਪਣੀ ਫਰਮਾਇਸ਼ ਭੇਜ ਰਹੇ ਨੇ ਸਾਨੂੰ। ਮੁਸਕਾਨ ਕੌਰ, ਪਰਮਜੀਤ ਕੌਰ, ਸੁਖਪ੍ਰੀਤ ਕੌਰ, ਮਲਕੀਤ ਕੌਰ, ਕਿਰਨਦੀਪ ਕੌਰ, ਰੀਨਾ ਅਤੇ ਰਣਦੀਪ, ਔਰ ਪਿੰਡ ਖਾਣੇ ਕੀ ਢਾਬ ਮਲੋਟ ਤੋਂ ਸਾਨੂੰ ਖਤ ਆਇਆ ਜੀ। ਸ਼ਮਸ਼ੇਰ ਸਿੰਘ ਕੌਲਤਰ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਮਨਰੀਤ ਕੌਰ, ਤਰਨਵੀਰ ਅਤੇ ਮਨਤਾਜ ਉਹਨਾਂ ਦਾ
3: ਜੀ। ਔਰ ਇਹ ਆਏ ਨੇ ਜੀ ਪਿੰਡ ਗੋਬਿੰਦਗੜ੍ਹ ਮਾਝੀ ਵਾਲਾ, ਸ਼੍ਰੀ ਕਰਨਪੁਰ ਤੋਂ। ਇਹਨਾਂ ਨੇ ਪ੍ਰੀਤੀ ਬਹੁਤ ਸਾਰੇ ਗਾਇਕਾਂ ਦੇ ਨਾਮ ਲਿਖੇ ਨੇ, ਔਰ ਫਿਰ ਲਾਸਟ ਦੇ ਵਿੱਚ ਲਿਖਿਆ ਕਿ ਸਾਨੂੰ ਕਿਸੇ ਵੀ ਇੱਕ ਕਲਾਕਾਰ ਦਾ ਗੀਤ ਸੁਣਾ ਦਿਓ
2: ਜੀ,
3: ਅਤੇ ਜਿਹਦੇ ਵਿੱਚ ਗੁਰਦਾਸ ਮਾਨ ਦਾ ਵੀ ਨਾਮ ਹੈ, ਔਰ ਇਹਨਾਂ ਨੂੰ ਜ਼ਰੂਰ ਸੁਣਾਵਾਂਗੇ ਜੀ। ਅੰਮ੍ਰਿਤ ਵੜਵਾਲ ਅਤੇ ਸਹਿਜਦੀਪ ਵੜਵਾਲ ਉਹਨਾਂ ਨੂੰ ਗੁਰਦਾਸ ਮਾਨ ਦਾ ਗੀਤ, ਔਰ ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮੁਨੀਸ਼ ਬਜਾਜ, ਸਾਧੂਲ ਸ਼ਹਿਰ ਤੋਂ ਓਮ ਪ੍ਰਕਾਸ਼ ਚੌਹਾਨ, ਮਨੂ ਪ੍ਰਕਾਸ਼, ਸ਼ਿਵ ਪ੍ਰਕਾਸ਼ ਅਤੇ ਵੇਦ ਪ੍ਰਕਾਸ਼ ਚੌਹਾਨ। ਆਓ ਸੁਣਦੇ ਹਾਂ ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ ਅਤੇ ਇਹ ਗੀਤ।

0: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
1: ਲਓ ਜੀ, ਗੀਤ ਸੰਗੀਤ ਦਾ ਪ੍ਰੋਗਰਾਮ ਚੱਲ ਰਿਹਾ ਹੈ ਵਾਸਤੇ ਵਿਹੜੇ
2: ਉਹਦੇ ਵਿੱਚ ਝਾਂਜਰਾਂ ਦੇ ਬੋਲ
1: ਸਿਲਸਿਲਾ ਹੈ ਜੀ। ਔਰ ਸਰੋਤੇ ਸੁਣ ਰਹੇ ਨੇ ਆਪਣੇ ਮਨਪਸੰਦ ਗੀਤ ਔਰ ਉਡੀਕ ਕਰ ਰਹੇ ਨੇ ਕਿ ਵੀ ਸਾਡੀ ਚਿੱਠੀ, ਸਾਡਾ ਖੱਤ, ਸਾਡੀ ਫਰਮਾਇਸ਼ ਕਦੋਂ ਪੜ੍ਹੀ ਜਾਏਗੀ। ਅਤੇ ਲਓ ਜੀ, ਮਹਿਸ ਗੇਟ ਨਾਭਾ ਵਾਲਿਆਂ ਦੀ ਇਹ ਜਿਹੜੀ ਫਰਮਾਇਸ਼ ਆ ਪੜ੍ਹ ਦਿੰਦੇ ਹਾਂ। ਸੋਮਦੱਤ, ਕੈਰਵ ਜੋਤੀ ਰਾਣੀ ਅਤੇ ਗੁਰਮੰਨਤ ਹੁਣਾਂ ਦੀ, ਪਿੰਡ ਗੋਬਿੰਦਗੜ੍ਹ ਮਾਝੀ ਵਾਲਾ ਸ਼੍ਰੀ ਕਰਨਪੁਰ ਰਾਜਸਥਾਨ ਤੋਂ, ਰਾਜੂ ਟੁਟੇਜਾ, ਖੁਸ਼ਦਿਲ ਉਰਮਿਲਾ ਟੁਟੇਜਾ, ਗੁੱਡੂ ਜਿਨੂੰ, ਮਨੂ, ਆਦਿੱਤਿਆ, ਭੂਮੀ, ਰਾਖੀ, ਅੰਮ੍ਰਿਤ।

0: ਵੜਵਾਲ, ਸ਼ਿਵ ਸੇਠੀ, ਕਰਨਪੁਰੀ, ਸਮਾਈਲ ਟੁਟੇਜਾ, ਇਹਨਾਂ ਨੇ ਸਭ ਨੇ ਫਰਮਾਇਸ਼ ਕੀਤੀ ਹੈ ਜੀ ਜਗਮੋਹਨ ਕੌਰ ਦੇ ਗਾਏ ਗੀਤ ਲਈ।
1: ਲਓ ਜੀ, ਕੁਛ ਖਤ ਮੇਰੇ ਕੋਲ ਵੀ ਨੇ, ਸ਼ਾਮਿਲ ਕਰ ਰਹੇ ਹਾਂ। ਬਾਗਾ ਪੁਰਾਣਾ ਤੋਂ ਫਰਮਾਇਸ਼ ਭੇਜ ਰਹੇ ਨੇ ਗਗਨਦੀਪ ਕੌਰ, ਗੁਰਪ੍ਰੀਤ ਕੌਰ, ਪਰਮਜੀਤ ਕੌਰ, ਪਾਲ ਸਿੰਘ ਅਤੇ ਪਰਮਜੀਤ ਸਿੰਘ। ਔਰ ਪਿੰਡ ਕੈਰੋ ਤੋਂ ਫਰਮਾਇਸ਼ ਆਈ ਹੈ ਜੀ, ਭੇਜਣ ਵਾਲੇ ਨੇ ਗੁਰਦਰਸ਼ਨ ਲਾਲ ਚਲੋਤਰਾ, ਸੁਨੀਤਾ, ਸ਼ਮੀ, ਰਜਨੀ, ਆਕਾਸ਼ਦੀਪ, ਅਨਹਦ ਅਤੇ ਉਹਨਾਂ ਦਾ ਪੋਤਰਾ ਗੁਰਸ਼ਬਦ। ਆਓ ਜੀ, ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਇਹ ਗੀਤ।

ਦੇਣ ਚਾਪੀਆਂ ਤਖਤ ਹਜ਼ਾਰਾ ਕੋਈ ਛੱਡ ਦੇ ਹੁੰਦੀ ਏ ਜਵਾਨ ਜਦੋਂ ਹੀਰ ਕੋਈ ਬੇਲਿਆਂ ਚ ਉਦੋਂ ਕੋਈ ਰਾਂਝਾ ਹਿੱਕ ਕੱਢ ਦੇ ਇਹ ਨੈਣ ਸਾਰੇ ਕਰਾਮਾਤ ਨੇ ਕਰਾਉਣ ਵਾਲੇ ਬੇਰੇ ਅੱਖ ਵਾਉਣਗੇ ਵਿਚਾਰੇ ਵੀ ਕੁੰਡ ਵਿੱਚ ਆ

0: ਵਿੱਚ ਮੈਂ ਟਹਿਕਦੇ ਤਾਰੇ ਕੁੰਡ ਵਿੱਚ ਨਹੀਂ ਲੁਕਦੇ।
1: ਜੀ ਅਗਲਾ ਗੀਤ ਜਿਹੜਾ ਆਪਣੇ ਸਰੋਤਿਆਂ ਦੀ ਨਜ਼ਰ ਕਰ ਰਿਹਾ ਜੀ ਦਲਜੀਤ ਦੁਸਾਂਝ ਹੋਰਾਂ ਦੀ ਆਵਾਜ਼ ਦੇ ਵਿੱਚ, ਅਤੇ ਉਸਦੇ ਲਈ ਫਰਮਾਇਸ਼ ਆਈ ਹੈ ਜੀ ਅਜੀਤ ਨਗਰ ਮਲੋਟ ਤੋਂ ਛਿੰਦਰ ਸਿੰਘ ਛਿੰਦਾ, ਸਤਨਾਮ ਕੌਰ, ਦਿਲਪ੍ਰੀਤ ਸਿੰਘ, ਗਗਨਦੀਪ ਕੌਰ ਅਤੇ ਉਹਨਾਂ ਦੀ ਲਾਡਲੀ ਪੋਤੀ ਰੌਣਕਦੀਪ ਕੌਰ। ਕਨੇਰਾ ਮਹੱਲਾ ਤੋਂ ਫਰਮਾਇਸ਼ ਭੇਜ ਰਹੇ ਨੇ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ ਬੱਤਾ, ਗੀਤੂ ਬੱਤਾ, ਹਾਰਦਿਕ, ਨਿਹਾਰਿਕਾ ਅਤੇ ਵੰਸ਼ ਬੱਤਾ। ਅਤੇ ਇਸੇ ਗੀਤ ਨੂੰ ਸੁਣਨਾ ਚਾਹੁੰਦੇ ਨੇ ਕਰਨਵੀਰ ਹਾਊਸ ਭੂਚੋ ਕੈਂਚੀਆਂ ਤੋਂ ਪ੍ਰੇਮ ਸਿੰਘ ਜੌੜਾ, ਮਨਜੀਤ ਕੌਰ ਜੌੜਾ, ਕਰਨਵੀਰ ਕਰਨ, ਦਪਿੰਦਰ ਵਰਿੰਦਰ, ਸਿਮਰਨ, ਕੁਲਦੀਪ, ਏਕਮ ਅਤੇ ਦਮਨ ਅਤੇ ਉਹਨਾਂ ਦੇ ਨਾਲ ਅਭਿਜੋਤ।
2: ਔਰ ਫਤਿਹਗੜ੍ਹ ਸਾਹਿਬ ਪਿੰਡ ਅਤਾਪੁਰ ਤੋਂ ਆਏ ਨੇ ਜੀ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ ਅਤੇ ਸਹਿਜਪ੍ਰੀਤ ਕੌਰ। ਸੇਖੋ ਕਲੋਨੀ ਸਮਾਣਾ ਤੋਂ ਨਵਦੀਪ ਗੋਇਲ, ਮਨਪ੍ਰੀਤ ਗੋਇਲ ਅਤੇ ਪੂਰਾ ਗੋਇਲ ਪਰਿਵਾਰ। ਔਰ ਨਹਿਰ ਕਿਨਾਰੇ ਢਾਣੀ ਫਤਿਹ ਵਾਲੀ ਤੋਂ ਸਾਨੂੰ ਠੰਡੀਆਂ ਠੰਡੀਆਂ ਹਵਾਵਾਂ ਨਾਲ ਨਾਲ ਭੇਜੀਆਂ ਨੇ ਜੀ ਰਾਮ ਸਿੰਘ ਰਪਾਲ, ਖੁਸ਼ਦੀਪ ਕੌਰ ਰਪਾਲ ਅਤੇ ਨਸੀਬ ਕੌਰ ਰਪਾਲ ਹੁਣਾਂ ਨੇ। ਔਰ ਇਹਨਾਂ ਨੂੰ ਸੁਣਾਵਾਂਗੇ ਜੀ ਇਹਨਾਂ ਦੀ ਹੀ ਫਰਮਾਇਸ਼ 'ਤੇ ਦਿਲਜੀਤ ਦੋਸਾਂਝ ਦਾ ਇਹ ਗੀਤ।

0: ਜੀ ਅਗਲੇ ਗੀਤ ਦੀ ਫਰਮਾਇਸ਼ ਸਾਨੂੰ ਭੇਜੀ ਹੈ ਜੀ ਬਠਿੰਡਾ ਰੋਡ ਡੱਬਵਾਲੀ ਤੋਂ ਰਜਿੰਦਰ ਨਾਰੰਗ, ਅੰਜੂ ਨਾਰੰਗ ਅਤੇ ਮੋਹਿਤ ਨਾਰੰਗ ਉਹਨਾਂ ਨੇ। ਸਹਾਰਨਪੁਰ ਤੋਂ ਆਸ਼ੂ ਨਾਰੰਗ, ਸੁਰੇਸ਼ ਨਾਰੰਗ, ਸ਼ਾਲੂ ਅਤੇ ਸਚਿਨ ਹੋਰਾਂ ਨੇ। ਅਤੇ ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਫਰਮਾਇਸ਼ ਭੇਜ ਰਹੇ ਨੇ ਹਰਜਿੰਦਰ ਛਿੰਦਾ, ਜਸਵੀਰ, ਰੇਖਾ, ਗਗਨ ਸੋਨੀ, ਸੀਤਾ ਅਤੇ ਗੀਤਾ।
1: ਔਰ ਪਿੰਡ ਚਤਰਾ, ਤਹਿਸੀਲ ਜ਼ੀਰਾ, ਜ਼ਿਲ੍ਹਾ ਫਿਰੋਜ਼ਪੁਰ ਤੋਂ ਜਗਜੀਤ ਸਿੰਘ ਚਤਰਾ, ਟਹਿਲ ਸਿੰਘ, ਪ੍ਰੇਮ ਭੂਸ਼ਣ ਗੁਪਤਾ, ਕੁਲਦੀਪ ਸਿੰਘ, ਅਜੀਤ ਸਿੰਘ, ਜੀਤ ਸਿੰਘ, ਬੂਟਾ ਸਿੰਘ, ਹਰਨੇਕ ਸਿੰਘ, ਗੁਰਸੇਵਕ ਸਿੰਘ, ਗੁਰਚੈਨ ਸਿੰਘ ਅਤੇ ਸੁਖਚੈਨ ਸਿੰਘ ਅਤੇ ਸਾਰੇ ਹੀ ਲਿਖਾਰੀ ਸਭਾ ਦੇ ਮੈਂਬਰ। ਸਬਜ਼ੀ ਮੰਡੀ ਸਮਾਣਾ ਤੋਂ ਸ਼ਸ਼ੀਪਾਲ ਕਟਾਰੀਆ, ਮਨੀਸ਼, ਭਵੀ, ਨੇਹਾ, ਰੇਨੂ, ਸਰੋਜ, ਗੀਤਾ ਅਤੇ ਸੋਨੀਆ ਕਟਾਰੀਆ। ਕਹਿੰਦੇ ਜੀ ਹੰਸਰਾਜ ਹੰਸ ਦਾ ਕੋਈ ਗੀਤ ਸੁਣਾ ਦਿਓ ਅਤੇ ਆਓ ਸੁਣਦੇ ਹਾਂ ਆਪਾਂ ਵੀ। ਪ੍ਰੀਤੀ
0: ਜੀ।

0: ਜੀ, ਸਾਡੇ ਸਰੋਤੇ ਸਿਲਸਿਲਾ ਸੁਣ ਰਹੇ ਸਨ ਝਾਂਚਰਾਂ ਦੇ ਬੋਰ, ਉਹਦੇ ਵਿੱਚ ਉਹਨਾਂ ਦੀ ਫਰਮਾਇਸ਼ ਦੇ ਗੀਤ ਜਿਹੜੇ ਨੇ ਸੁਣਾਏ ਜਾਂਦੇ ਨੇ। ਔਰ ਅਸੀਂ ਇਹ ਚਾਹਾਂਗੇ ਕਿ ਤੁਸੀਂ ਵੀ ਸਾਨੂੰ ਅਗਰ ਕੋਈ ਗੀਤ ਸੁਣਨਾ ਚਾਹੁੰਦੇ ਹੋ ਤਾਂ ਆਪਣੀ ਫਰਮਾਇਸ਼ ਜਿਹੜੀ ਹੈ ਉਹ ਜ਼ਰੂਰ ਲਿਖ ਕੇ ਭੇਜੋ। ਅਤੇ
1: ਬਿਲਕੁਲ
0: ਉਹਦੇ ਲਈ ਫਿਰ ਬਹੁਤ ਜ਼ਰੂਰੀ ਹੁੰਦਾ ਨਾ ਕਿ ਸਾਡਾ ਸਰਨਾਮਾ। ਸਾਡੇ ਪੁਰਾਣੇ ਸਰੋਤੇ ਜਿਹੜੇ ਹਮੇਸ਼ਾ ਸਾਨੂੰ ਖੱਤ ਲਿਖਦੇ ਨੇ ਉਹਨਾਂ ਨੂੰ ਤਾਂ ਪਤਾ ਹੈ, ਪਰ ਜਿਸ ਤਰ੍ਹਾਂ ਦੇਖੋ ਨਵੇਂ ਸਰੋਤੇ ਵੀ ਸਾਡੇ ਪ੍ਰੋਗਰਾਮ ਨੂੰ ਸੁਣਦੇ ਨੇ ਔਰ ਉਹਦੇ ਵਿੱਚ ਖੱਤ ਲਿਖਦੇ ਨੇ, ਇਸ ਲਈ ਸਾਨੂੰ ਆਪਣੀ ਫਰਮਾਇਸ਼ ਭੇਜਣ ਲਈ ਪਤਾ ਨੋਟ ਕਰੋ ਜੀ।
1: ਜੀ, ਔਰ ਸਾਡਾ ਪਤਾ ਹੈ ਇੰਚਾਰਜ ਪ੍ਰੋਗਰਾਮ ਵਾਸਤੇ ਵਿਹੜੇ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ, ਪਿੰਨ ਕੋਡ 1440001।
0: ਜੀ ਜੀ, ਔਰ ਸਾਨੂੰ ਤੁਹਾਡੇ ਖਤਾਂ ਦਾ ਇੰਤਜ਼ਾਰ ਰਹੇਗਾ। ਆਪਣੀ ਰਾਏ ਵੀ ਜ਼ਰੂਰ ਸਾਨੂੰ ਲਿਖ ਕੇ ਭੇਜੋ ਕਿ ਤੁਹਾਨੂੰ ਸਾਡੇ ਇਹ ਜਿਹੜੇ ਪ੍ਰੋਗਰਾਮ ਨੇ ਵੱਖ ਵੱਖ ਸਿਲਸਿਲੇ ਨੇ ਜਿਹੜੇ ਅਸੀਂ ਪੂਰਾ ਹਫ਼ਤਾ ਤੁਹਾਡੇ ਲਈ ਲੈ ਕੇ ਆਉਂਦੇ ਹਾਂ, ਤੁਹਾਨੂੂੰ ਕਿਸ ਤਰ੍ਹਾਂ ਦੇ ਲੱਗਦੇ ਨੇ।
1: ਕਿਉਂਕਿ ਪ੍ਰੀਤੀ ਇੱਕ ਗੱਲ ਹੈ ਨਾ, ਜਿਸ ਤਰ੍ਹਾਂ ਸਾਡੇ ਸਰੋਤਿਆਂ ਨੂੰ ਇੰਤਜ਼ਾਰ ਰਹਿੰਦਾ ਹੈ ਕਿ ਸਾਡਾ ਖਤ ਕਦੋਂ ਸ਼ਾਮਿਲ ਹੋਏਗਾ, ਇਸੇ ਤਰ੍ਹਾਂ ਸਾਨੂੰ ਵੀ ਇੰਤਜ਼ਾਰ ਰਹਿੰਦਾ ਹੈ ਕਿ ਸਾਡੇ ਪ੍ਰੋਗਰਾਮ ਲਈ ਔਰ ਉਹਨਾਂ ਦੀ ਰਾਏ ਜਿਹੜੀ ਹੈ, ਸੁਝਾਵ ਜਿਹੜੇ ਹੈ, ਉਹ ਕਦੋਂ ਸਾਡੇ ਤੱਕ ਪਹੁੰਚਣਗੇ।
0: ਬਸ ਜੀ, ਪਰ ਇੱਕ ਗੱਲ ਜ਼ਰੂਰ ਕਹਾਂਗੇ ਕਿ ਇਸ ਗੱਲ ਦਾ ਵੀ ਧਿਆਨ ਰੱਖਿਆ ਜਾਏ ਕਿ ਜਿਹੜਾ ਆਪਣਾ ਖਾਣ ਪੀਣ ਹੈ ਆਪਣਾ, ਉਸ ਦੇ ਵਿੱਚ ਮੌਸਮ ਦੇ ਅਨੁਸਾਰ ਹੀ ਜਿਹੜਾ ਹੈ ਪਰਿਵਰਤਨ ਅਸੀਂ ਕਰਦੇ ਹਾਂ। ਅਤੇ ਹਮੇਸ਼ਾ ਕੋਸ਼ਿਸ਼ ਕਰੀਏ ਕਿ ਮੌਸਮੀ ਜਿਹੜਾ ਹੈ ਫਲ ਉਹਨਾਂ ਦਾ ਪ੍ਰਯੋਗ ਕਰੀਏ, ਤਾਜ਼ਾ ਭੋਜਨ ਜਿਹੜਾ ਹੈ ਉਹ ਕਰੀਏ ਤਾਂ ਕਿ ਅਸੀਂ ਤੰਦਰੁਸਤ ਰਹੀਏ, ਸਿਹਤਯਾਬ ਰਹੀਏ ਔਰ ਹਮੇਸ਼ਾ ਸਾਡੇ ਸਰੋਤੇ ਖੁਸ਼ ਰਹਿਣ, ਮੁਸਕੁਰਾਉਂਦੇ ਰਹਿਣ। ਇਹਨਾਂ ਦੁਆਵਾਂ ਦੇ ਨਾਲ ਅੱਜ ਦਾ ਵਸਦੇ ਵੇੜੇ ਪ੍ਰੋਗਰਾਮ ਖਤਮ ਕਰਨ ਦੀ ਮੈਨੂੰ ਗੁਰਪ੍ਰੀਤ ਨੂੰ,
1: ਮੈਨੂੰ ਜੋਤੀ ਨੂੰ ਦਿਓ ਜੀ ਇਜਾਜ਼ਤ।
0: ਨਮਸਕਾਰ।

ਹੁਣ ਤੋਂ ਥੋੜ੍ਹੀ ਦੇਰ ਬਾਅਦ, ਯਾਨੀ 1:15 ਤੋਂ ਲੈ ਕੇ 1:40 ਤੱਕ, ਅਤੇ ਫਿਰ 2 ਵਜੇ ਤੋਂ ਲੈ ਕੇ 2:15 ਤੱਕ ਤੁਸੀਂ ਸੁਣੋਗੇ ਪ੍ਰੋਗਰਾਮ ਫੌਜੀ ਵੀਰਾਂ ਲਈ।

ਦੁਪਹਿਰ 2:30 ਵਜੇ ਸੁਣੋਗੇ ਪ੍ਰੋਗਰਾਮ ਰੰਗਲੀ ਧਰਤੀ। ਅੱਜ ਇਸ ਪ੍ਰੋਗਰਾਮ ਵਿੱਚ ਤੁਸੀਂ ਸੁਭਾਸ਼ ਚੰਦਰ ਦੀ ਆਵਾਜ਼ ਵਿੱਚ ਗੀਤ ਸੁਣੋਗੇ।

ਸਾਡੀ ਦੂਜੀ ਸਭਾ ਦੇ ਸ਼ੁਰੂ ਵਿੱਚ 4 ਵਜੇ ਮੁੱਖ ਸਮਾਚਾਰਾਂ ਤੋਂ ਬਾਅਦ 4:02 ਤੇ ਸੁਣੋਗੇ ਪ੍ਰੋਗਰਾਮ ਖੇਡ ਸੰਸਾਰ।

ਸ਼ਾਮ 4:30 ਵਜੇ ਤੁਹਾਨੂੰ ਲੈ ਚੱਲਾਂਗੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਅੱਜ ਇਸ ਪ੍ਰੋਗਰਾਮ ਵਿੱਚ ਕੰਮ ਦੀਆਂ ਗੱਲਾਂ ਅਤੇ ਮੰਡੀਆਂ ਦੇ ਭਾਅ ਤੋਂ ਇਲਾਵਾ ਬਰਸਾਤੀ ਪਾਣੀ ਦੀ ਸੰਭਾਲ ਬਾਰੇ ਜਾਣਕਾਰੀ ਲਵੋਗੇ।

ਰਾਤ 7:50 'ਤੇ ਸੁਣੋਗੇ ਸਾਡਾ ਸਪੋਂਸਰਡ ਪ੍ਰੋਗਰਾਮ ਲਮਹੇ, ਅਤੇ ਰਾਤ 8 ਵਜੇ ਸੁਣੋਗੇ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ।

ਰਾਤ 8 ਵਜੇ ਸੁਣੋਗੇ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਅਤੇ ਰਾਤ 8:15 ਵਜੇ ਸੁਣੋਗੇ ਪ੍ਰੋਗਰਾਮ ਸੁਰਸਰਿਤਾ। ਰਾਤ 9:30 ਵਜੇ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਵਿਗਿਆਨ ਭਾਰਤੀ।

0: ਸਮੇਂ ਤੇ ਵਾਰੋ-ਵਾਰ ਪ੍ਰਸਾਰਿਤ ਕੀਤੇ ਜਾਣਗੇ। ਇਹ ਸਨ ਸਾਡੇ ਅੱਜ ਦਿਨ ਭਰ 'ਚ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਸੁਣਦੇ ਹਾਂ ਪ੍ਰਾਦੇਸ਼ਿਕ ਖਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਏ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪੰਜਾਬ ਪੁਲਿਸ ਨੇ ਅੰਮ੍ਰਿਤਸਰ ਵਿੱਚ ਸਰਹੱਦ ਪਾਰੋਂ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਹੋਰ ਨੈਟਵਰਕ ਦਾ ਪਰਦਾਫਾਸ਼ ਕਰਦਿਆਂ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਉਹਨਾਂ ਦੇ ਕਬਜ਼ੇ ਵਿੱਚੋਂ 10 ਆਧੁਨਿਕ ਪਿਸਤੌਲਾਂ ਅਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਨੇ। ਅੰਮ੍ਰਿਤਸਰ ਵਿੱਚ ਪਿਛਲੇ ਕੁਝ ਦਿਨਾਂ ਵਿੱਚ ਇਹ ਦੂਜੀ ਅਜਿਹੀ ਬਰਾਮਦਗੀ ਏ। ਸ਼ੁੱਕਰਵਾਰ ਨੂੰ ਨਵੀਂ ਦਿੱਲੀ ਵਿੱਚ ਰਹਿ ਰਹੇ ਇੱਕ ਅਫਗਾਨ ਨਾਗਰਿਕ ਸਮੇਤ 7 ਮੁਲਜ਼ਮਾਂ ਤੋਂ 2 ਸਬ ਮਸ਼ੀਨ ਗੰਸ, ਨਸ਼ੀਲੇ ਪਦਾਰਥ ਅਤੇ ਵੱਡੀ ਗਿਣਤੀ ਵਿੱਚ ਹਵਾਲਾ ਮਨੀ ਸਮੇਤ 10 ਆਧੁਨਿਕ ਹਥਿਆਰ ਬਰਾਮਦ ਕੀਤੇ ਗਏ ਸਨ। ਦੋਵਾਂ ਮਾਮਲਿਆਂ ਵਿੱਚ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਵਿਦੇਸ਼ੀ ਤਸਕਰਾਂ ਦੇ ਇਸ਼ਾਰੇ 'ਤੇ ਕੰਮ ਕਰ ਰਹੇ ਸਨ ਅਤੇ ਅਪਰਾਧਿਕ ਅਣਸਰਾਂ ਨੂੰ ਅੱਗੇ ਸਪਲਾਈ ਕਰਨ ਲਈ ਸਰਹੱਦ ਪਾਰੋਂ ਗੈਰ ਕਾਨੂੰਨੀ ਹਥਿਆਰਾਂ ਦੀ ਖੇਪ ਹਾਸਲ ਕਰ ਰਹੇ ਸਨ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਏ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਮਾਣਾ ਵਿਖੇ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕੱਲ੍ਹ ਕਿਹਾ ਕਿ ਸੂਬਾ ਸਰਕਾਰ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੀ ਲਾਹਨਤ ਤੋਂ ਦੂਰ ਕਰਨ ਲਈ ਸੂਬੇ ਭਰ ਵਿੱਚ 3,100 ਸਟੇਡੀਅਮ ਬਣਾ ਰਹੀ ਏ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੌਜਵਾਨਾਂ ਦੀ ਖੇਡਾਂ ਵਿੱਚ ਹਿੱਸੇਦਾਰੀ ਨੂੰ ਉਤਸ਼ਾਹਿਤ ਕਰਨ, ਨਸ਼ਿਆਂ ਦੇ ਖਾਤਮੇ ਅਤੇ ਖਿਡਾਰੀਆਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਲਈ ਤਿਆਰ ਕਰਨ ਵਾਸਤੇ ਖੇਡ ਬੁਨਿਆਦੀ ਢਾਂਚੇ ਵਿੱਚ ਬੇਮਿਸਾਲ ਨਿਵੇਸ਼ ਕਰ ਰਹੀ ਏ। ਉਨ੍ਹਾਂ ਇਹ ਵੀ ਕਿਹਾ ਕਿ ਇਹ ਸਟੇਡੀਅਮ 10,35,00,000 ਰੁਪਏ ਦੀ ਅਨੁਮਾਨਿਤ ਲਾਗਤ ਨਾਲ 9 ਏਕੜ ਪੰਚਾਇਤੀ ਜ਼ਮੀਨ 'ਤੇ ਬਣਾਇਆ ਜਾਏਗਾ। ਸਟੇਡੀਅਮ ਵਿੱਚ 8 ਲੇਨਾਂ ਵਾਲਾ ਅੰਤਰਰਾਸ਼ਟਰੀ ਪੱਧਰ ਦਾ 400 ਮੀਟਰ ਦਾ ਸਿੰਥੈਟਿਕ ਐਥਲੈਟਿਕ ਟਰੈਕ ਹੋਏਗਾ। ਇਹ ਟਰੈਕ 100 ਮੀਟਰ, 200 ਮੀਟਰ ਅਤੇ 400 ਮੀਟਰ ਦੀਆਂ ਦੌੜਾਂ ਵਰਗੇ ਐਥਲੈਟਿਕ ਮੁਕਾਬਲਿਆਂ ਦੇ ਨਾਲ ਨਾਲ ਹੋਰ ਟਰੈਕ ਮੁਕਾਬਲਿਆਂ ਦੀ ਮੇਜ਼ਬਾਨੀ ਲਈ ਢੁਕਵਾਂ ਹੋਏਗਾ। ਨਸ਼ਿਆਂ ਵਿਰੁੱਧ ਲੜਾਈ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਨੂੰ ਸਭ ਤੋਂ ਮਜ਼ਬੂਤ ਹਥਿਆਰ ਦੱਸਦਿਆਂ ਉਨ੍ਹਾਂ ਕਿਹਾ ਕਿ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨਾ ਨਸ਼ਿਆਂ ਵਿਰੁੱਧ ਸੂਬਾ ਸਰਕਾਰ ਦੀ ਮੁਹਿੰਮ ਵਿੱਚ ਸਭ ਤੋਂ ਕਾਰਗਰ ਸਾਧਨ ਹੋ ਸਕਦਾ ਹੈ। ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਬਠਿੰਡਾ ਵਿਖੇ ਸੂਬੇ ਦੀ ਪਹਿਲੀ ਬਾਇਓ ਫਰਟੀਲਾਈਜ਼ਰ ਕੁਆਲਿਟੀ ਕੰਟਰੋਲ ਲੈਬੋਰੇਟਰੀ ਦਾ ਉਦਘਾਟਨ ਕੀਤਾ ਅਤੇ ਡੱਬਵਾਲੀ ਰੋਡ ਸਥਿਤ ਖੇਤੀ ਭਵਨ ਵਿਖੇ ਸੀਡ ਟੈਸਟਿੰਗ ਲੈਬ ਦਾ ਨੀਂਹ ਪੱਥਰ ਰੱਖਿਆ। ਇਸ ਨਾਲ ਸੂਬੇ ਵਿੱਚ ਖੇਤੀਬਾੜੀ ਸਬੰਧੀ ਵਸਤਾਂ ਦੀ ਗੁਣਵੱਤਾ ਕੰਟਰੋਲ ਨੂੰ ਯਕੀਨੀ ਬਣਾਉਣ ਅਤੇ ਖੇਤੀਬਾੜੀ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ 'ਚ ਮਦਦ ਮਿਲੇਗੀ। ਮੰਤਰੀ ਨੇ ਦੱਸਿਆ ਕਿ 1.5 ਕਰੋੜ ਰੁਪਏ ਦੀ ਲਾਗਤ ਨਾਲ ਕਾਇਮ ਕੀਤੀ ਗਈ ਬਾਇਓ ਫਰਟੀਲਾਈਜ਼ਰ ਲੈਬ ਦੀ ਸਾਲਾਨਾ ਜਾਂਚ ਸਮਰੱਥਾ ਘੱਟੋ ਘੱਟ 1,000 ਸੈਂਪਲਾਂ ਦੀ ਏ। ਇਹ ਲੈਬ ਬਹੁਤ ਅਹਿਮ ਹੈ ਕਿਉਂਕਿ ਪੰਜਾਬ ਦੇ ਕਿਸਾਨ ਰਸਾਇਣਕ ਖਾਦਾਂ ਨੂੰ ਛੱਡ ਕੇ ਬਾਇਓ ਫਰਟੀਲਾਈਜ਼ਰ ਜੈਵਿਕ ਖਾਦਾਂ ਵੱਲ ਰੁੱਖ ਕਰ ਰਹੇ ਨੇ ਅਤੇ ਇਹ ਲੈਬ ਬਾਜ਼ਾਰ ਵਿੱਚ ਉਪਲਬਧ ਉਤਪਾਦਾਂ ਦੀ ਗੁਣਵੱਤਾ ਦਾ ਪਤਾ ਲਾਉਣ ਵਿੱਚ ਉਨ੍ਹਾਂ ਦੀ ਮਦਦ ਕਰੇਗੀ। ਉਨ੍ਹਾਂ ਇਹ ਵੀ ਕਿਹਾ ਕਿ 2 ਕਰੋੜ ਰੁਪਏ ਦੀ ਲਾਗਤ ਵਾਲੀ ਸੀਡ ਟੈਸਟਿੰਗ ਲੈਬ ਵਿਗਿਆਨਕ ਤਰੀਕੇ ਨਾਲ ਗੁਣਵੱਤਾ ਜਾਂਚ ਦੀ ਸਹੂਲਤ ਪ੍ਰਦਾਨ ਕਰੇਗੀ ਅਤੇ ਕਿਸਾਨਾਂ ਨੂੰ ਪ੍ਰਮਾਣਿਤ ਬੀਜ ਮਿਲਣਾ ਯਕੀਨੀ ਬਣਾਏਗੀ। ਬਾਇਓ ਫਰਟੀਲਾਈਜ਼ਰ ਕੁਆਲਿਟੀ ਕੰਟਰੋਲ ਲੈਬ ਦੇ ਨਾਲ ਰਲ ਕੇ ਇਹ ਸੀਡ ਟੈਸਟਿੰਗ ਲੈਬ ਖੇਤੀ ਸਮੱਗਰੀ ਲਈ ਸਖ਼ਤ ਮਿਆਰ ਲਾਗੂ ਕਰੇਗੀ ਅਤੇ ਨਕਲੀ ਜਾਂ ਗੈਰ ਮਿਆਰੀ ਉਤਪਾਦਾਂ ਦੀ ਵਿਕਰੀ 'ਤੇ ਰੋਕ ਲਾਏਗੀ। ਮੰਤਰੀ ਨੇ ਵੀ ਕਿਹਾ ਕਿ ਲੈਬੋਰੇਟਰੀਆਂ ਟੈਸਟਿੰਗ ਲਈ ਦੂਜੇ ਰਾਜਾਂ ਵਿੱਚ ਸੈਂਪਲ ਭੇਜਣ ਸੰਬੰਧੀ ਕਿਸਾਨਾਂ ਦੀ ਖਜਲਖੁਆਰੀ ਨੂੰ ਖਤਮ ਕਰਨਗੀਆਂ। ਹੁਣ ਇਹ ਸਾਰੀ ਪ੍ਰਕਿਰਿਆ ਪੰਜਾਬ ਵਿੱਚ ਹੀ ਮੁਕੰਮਲ ਹੋਏਗੀ, ਜਿਸ ਨਾਲ ਸਮੇਂ ਅਤੇ ਪੈਸੇ ਦੋਵਾਂ ਦੀ ਬਚਤ ਹੋਏਗੀ। ਜੰਮੂ ਕਸ਼ਮੀਰ ਵਿੱਚ ਸਾਲਾਨਾ ਸ਼੍ਰੀ ਅਮਰਨਾਥ ਜੀ ਯਾਤਰਾ ਦੀਆਂ ਤਿਆਰੀਆਂ ਤੇਜ਼ ਹੋ ਗਈਆਂ ਨੇ। 3 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਯਾਤਰਾ ਤੋਂ ਪਹਿਲਾਂ ਸੁਰੱਖਿਆ ਬਲਾਂ ਵੱਲੋਂ ਗਸ਼ਤ ਅਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਏ। ਸਾਡੇ ਜੰਮੂ ਵਾਲੇ ਪੱਤਰਕਾਰ ਨੇ ਖਬਰ ਦਿੱਤੀ ਏ ਕਿ ਪੁਲਿਸ ਨੇ ਕੇਂਦਰੀ ਸਨਅਤੀ ਸੁਰੱਖਿਆ ਬਲ CISF ਅਤੇ ਸਰਹੱਦੀ ਸੁਰੱਖਿਆ ਬਲ BSF ਦੇ ਸਹਿਯੋਗ ਨਾਲ ਅਰਨੀਆ ਸਰਹੱਦੀ ਇਲਾਕੇ ਰਥਾਨਾ, ਸਲੇਹਰ, ਚੱਕ, ਜਗਤੂ ਅਤੇ ਹੋਰ ਖੇਤਰਾਂ ਵਿੱਚ ਨਿਗਰਾਨੀ ਵਧਾ ਦਿੱਤੀ ਏ। ਜੰਮੂ ਸ੍ਰੀਨਗਰ ਰਾਸ਼ਟਰੀ ਸ਼ਾਹਰਾਹ ਤੇ ਵੀ ਚੌਕਸੀ ਵਧਾਈ ਜਾ ਰਹੀ ਏ। ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਨਿਖਿਲ ਗਰਗ, ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਜਗਰਾਓਂ, ਲੁਧਿਆਣਾ ਨੂੰ ਪਟਿਆਲਾ ਸਥਿਤ ਉਸਦੀ ਰਿਹਾਇਸ਼ 'ਤੇ 1 ਲੱਖ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਇੱਕ ਸਹਿਕਾਰੀ ਸਭਾ ਦੇ ਮੈਨੇਜਰ ਵੱਲੋਂ ਦਰਜ ਕਰਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਗ੍ਰਿਫਤਾਰ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਸਵੇਰੇ 11 ਵਜੇ ਆਕਾਸ਼ਵਾਣੀ 'ਤੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ

0: ਆਪਣੇ ਵਿਚਾਰ ਸਾਂਝੇ ਕਰਨਗੇ। ਇਹ ਹਰ ਮਹੀਨੇ ਪ੍ਰਸਾਰਿਤ ਹੋਣ ਵਾਲੇ ਇਸ ਰੇਡੀਓ ਪ੍ਰੋਗਰਾਮ ਦਾ 135ਵਾਂ ਐਪੀਸੋਡ ਹੋਏਗਾ। ਮਰਦਾਂ ਦੀ FIH ਪ੍ਰੋ ਹਾਕੀ ਲੀਗ ਵਿੱਚ ਭਾਰਤ ਨੇ ਬੀਤੀ ਰਾਤ ਪਾਕਿਸਤਾਨ ਨੂੰ 7-1 ਨਾਲ ਹਰਾ ਦਿੱਤਾ ਹੈ, ਬਲਕਿ ਭਾਰਤ ਦਾ ਮੁਕਾਬਲਾ ਇੰਗਲੈਂਡ ਨਾਲ ਹੋਏਗਾ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ ਬਾਅਦ 1:40 ਤੇ। ਨਮਸਕਾਰ।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਹੈ ਜੀ ਪ੍ਰੋਗਰਾਮ ਫੌਜੀ ਵੀਰਾਂ ਲਈ।

ਫੌਜੀ ਵੀਰੋ ਜੈ ਹਿੰਦ। ਪ੍ਰੋਗਰਾਮ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹੈ ਭਾਵੀਨੀ। ਪੇਸ਼ ਹੈ ਜੀ ਅੱਜ ਦੇ ਪ੍ਰੋਗਰਾਮ ਦਾ ਪਹਿਲਾ ਗੀਤ ਮੁਕੇਸ਼ ਦੀ ਆਵਾਜ਼ ਵਿੱਚ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਫੌਜੀ ਵੀਰਾਂ ਲਈ। ਸੁਣਦੇ ਹਾਂ ਅੱਜ ਦੇ ਪ੍ਰੋਗਰਾਮ ਦਾ ਅਗਲਾ ਗੀਤ ਲੱਕੀ ਅਲੀ ਦੀ ਆਵਾਜ਼ ਵਿੱਚ।

0: ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਫੌਜੀ ਵੀਰਾਂ ਲਈ। ਸੁਣਦੇ ਹਾਂ ਅੱਜ ਦੇ ਪ੍ਰੋਗਰਾਮ ਦਾ ਅਗਲਾ ਗੀਤ, ਸੰਜੇ ਅਰਸ਼ਦ ਅਤੇ ਵਿਨੋਦ ਰਾਥੋੜ ਦੀ ਆਵਾਜ਼ ਵਿੱਚ।
1: ਏ ਭਾਈ ਭਾਈ ਬਹੁਤ ਖੁਸ਼ ਲੱਗ ਰਿਹਾ ਭਾਈ, ਬਾਤ ਕਿਆ ਹੈ? ਏ ਭਾਈ ਹੁਆ ਕਿਆ, ਏ ਭਾਈ ਹੁਆ ਕਿਆ, ਏ ਭਾਈ ਬੋਲਣਾ ਯਾਰ, ਹੁਆ ਕਿਆ
2: ਕਾਟ ਛਪਵਾਲੇ,
1: ਏ ਭਾਈ

0: ਫੌਜੀ ਵੀਰੋ, ਪ੍ਰੋਗਰਾਮ ਹਜੇ ਜਾਰੀ ਹੈ। 1:40 ਹੋ ਰਹੇ ਨੇ। ਹੁਣ ਸੁਣਦੇ ਹਾਂ ਪੰਜਾਬੀ 'ਚ ਖ਼ਬਰਾਂ ਅਤੇ ਫਿਰ ਇਸਦੇ ਕੁਝ ਪਲਾਂ ਬਾਅਦ ਉਰਦੂ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖ਼ਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖ਼ਬਰਾਂ।

0: ਪ੍ਰਧਾਨਮੰਤਰੀ ਨਰਿੰਦਰ ਮੋਦੀ ਸੈਸ਼ਲਸ ਦੇ ਰਾਸ਼ਟਰੀ ਦਿਵਸ ਦੇ 50 ਸਾਲਾ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਅੱਜ ਤੋਂ ਸੋਮਵਾਰ ਤੱਕ ਸੈਸ਼ਲਸ ਦੇ ਦੌਰੇ 'ਤੇ ਨੇ। ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਅੱਜ ਗੁਜਰਾਤ ਦੇ 14 ਸ਼ਹਿਰਾਂ ਵਿੱਚ ਭਾਰਤ ਦੀ ਪਹਿਲੀ ਸਹਿਕਾਰਤਾ ਆਧਾਰਿਤ ਟੈਕਸੀ ਸੇਵਾ ਭਾਰਤ ਟੈਕਸੀ ਦੀ ਸ਼ੁਰੂਆਤ ਕੀਤੀ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕ ਰੂਬੀਓ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਰਤ ਨੇ ਸ਼ਾਨਦਾਰ ਆਰਥਿਕ ਤਰੱਕੀ ਕੀਤੀ ਹੈ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਕਿਹਾ ਕਿ ਕਿਸੇ ਵੀ ਅਰਥ ਵਿਵਸਥਾ ਦੀ ਤਾਕਤ ਉਸਦੇ MSME ਸੈਕਟਰ ਦੇ ਯੋਗਦਾਨ ਵਿੱਚ ਹੈ ਅਤੇ ਭਾਰਤ ਦੇ ਕਿਦੰਬੀ ਸ਼੍ਰੀਕਾਂਤ, ਰੌਣਕ ਚੌਹਾਨ ਅਤੇ ਦੇਵਿਕਾ ਸਿਹਾਗ ਕੈਲੀਫੋਰਨੀਆ ਵਿੱਚ US ਓਪਨ ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਪਹੁੰਚ ਗਏ ਨੇ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਸੋਮਵਾਰ ਤੱਕ ਸੈਸ਼ਲਸ ਦੇ ਦੌਰੇ 'ਤੇ ਨੇ। ਉਹ ਸੈਸ਼ਲਸ ਦੇ ਰਾਸ਼ਟਰੀ ਦਿਵਸ ਦੇ ਗੋਲਡਨ ਜੁਬਲੀ ਸਮਾਰੋਹ ਵਿੱਚ ਮੁੱਖ ਮਹਿਮਾਨ ਹੋਣਗੇ। ਸ਼੍ਰੀ ਮੋਦੀ ਪਹਿਲਾਂ 2015 ਵਿੱਚ ਸੈਸ਼ਲਸ ਗਏ ਸਨ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸਮੁੰਦਰੀ ਫੌਜ ਦੇ 2 ਜਹਾਜ਼ਾਂ ਸਮੇਤ ਭਾਰਤੀ ਰੱਖਿਆ ਬਲ ਦੀ ਇੱਕ ਟੁਕੜੀ ਗੋਲਡਨ ਜੁਬਲੀ ਸਮਾਰੋਹ ਵਿੱਚ ਹਿੱਸਾ ਲਏਗੀ। ਦੌਰੇ ਦੌਰਾਨ ਸ਼੍ਰੀ ਮੋਦੀ ਸੈਸ਼ਲਸ ਦੇ ਰਾਸ਼ਟਰਪਤੀ ਡਾਕਟਰ ਪੈਟ੍ਰਿਕ ਹਰਮਨੀ ਨਾਲ ਗੱਲਬਾਤ ਕਰਨਗੇ ਅਤੇ ਦੋਹਾਂ ਦੇਸ਼ਾਂ ਵਿਚਕਾਰ ਦੁਵੱਲੇ ਸਬੰਧਾਂ ਦੀ ਸਮੀਖਿਆ ਕਰਨਗੇ। ਆਪਸੀ ਹਿੱਤ ਦੇ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ 'ਤੇ ਵੀ ਚਰਚਾ ਕੀਤੀ ਜਾਏਗੀ। ਪ੍ਰਧਾਨ ਮੰਤਰੀ ਸੈਸ਼ਲਸ ਦੀ ਨੈਸ਼ਨਲ ਅਸੈਂਬਲੀ ਨੂੰ ਸੰਬੋਧਨ ਕਰਨਗੇ ਅਤੇ ਪ੍ਰਵਾਸੀ ਭਾਰਤੀਆਂ ਨਾਲ ਮੁਲਾਕਾਤ ਕਰਨਗੇ। ਭਾਰਤ ਸੈਸ਼ਲਸ ਸੰਬੰਧ ਇਤਿਹਾਸਕ, ਸੱਭਿਆਚਾਰਕ ਅਤੇ ਲੋਕਾਂ ਦਰਮਿਆਨ ਸੰਪਰਕ 'ਤੇ ਆਧਾਰਿਤ ਨੇ। ਇੱਕ ਮੁੱਖ ਸਮੁੰਦਰੀ ਭਾਈਵਾਲ ਵਜੋਂ ਸੈਸ਼ਲਸ ਖੇਤਰੀ ਸੁਰੱਖਿਆ ਅਤੇ ਸਮਾਵੇਸ਼ੀ ਵਿਕਾਸ ਲਈ ਭਾਰਤ ਦੇ ਮਹਾਂਸਾਗਰ ਦ੍ਰਿਸ਼ਟੀਕੋਣ ਵਿੱਚ ਇੱਕ ਮੁੱਖ ਭਾਈਵਾਲ ਹੈ। ਇਹ ਵਿਕਾਸਸ਼ੀਲ ਦੇਸ਼ਾਂ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਵੀ ਦਰਸਾਉਂਦਾ ਹੈ। ਇਹ ਦੌਰਾ ਦੋਹਾਂ ਦੇਸ਼ਾਂ ਵਿਚਕਾਰ ਲੰਮੇ ਸਮੇਂ ਤੋਂ ਚੱਲੀ ਆ ਰਹੀ ਦੋਸਤੀ ਅਤੇ ਸਾਰੇ ਖੇਤਰਾਂ 'ਚ ਦੁਵੱਲੇ ਸੰਬੰਧਾਂ ਨੂੰ ਵਧਾਉਣ ਲਈ ਉਹਨਾਂ ਦੀ ਸਾਂਝੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰੇਗਾ। ਇਸ ਦੌਰਾਨ ਸੈਸ਼ਲਸ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਸਥਾਈ ਮੈਂਬਰਸ਼ਿਪ ਲਈ ਭਾਰਤ ਦੀ ਦਾਅਵੇਦਾਰੀ ਦਾ ਸਮਰਥਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੈਸ਼ਲਸ ਦੌਰੇ ਤੋਂ ਪਹਿਲਾਂ ਵਿਦੇਸ਼ ਮੰਤਰੀ ਬੈਰੀ ਫੋਰੇ ਨੇ ਕਿਹਾ ਹੈ ਕਿ ਮੌਜੂਦਾ ਵਿਸ਼ਵ ਵਿਵਸਥਾ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਵਿੱਚ ਸੁਧਾਰ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਾਰਤ ਆਪਣੀ ਵੱਡੀ ਆਬਾਦੀ, ਵੱਧ ਰਹੇ ਵਿਸ਼ਵ ਪ੍ਰਭਾਵ, ਸ਼ਾਂਤੀ ਸਥਾਪਨਾ, ਸਮੁੰਦਰੀ ਸੁਰੱਖਿਆ ਅਤੇ ਬਹੁਪੱਖੀ ਕੂਟਨੀਤੀ ਵਿੱਚ ਯੋਗਦਾਨ ਕਾਰਨ ਸੁਰੱਖਿਆ ਪ੍ਰੀਸ਼ਦ ਦੀ ਸਥਾਈ ਮੈਂਬਰਸ਼ਿਪ ਦਾ ਹੱਕਦਾਰ ਹੈ। ਭਾਰਤ ਸੈਸ਼ਲਸ ਨੇ ਸੰਬੰਧਾਂ ਨੂੰ ਮਜ਼ਬੂਤ ਅਤੇ ਇਤਿਹਾਸਕ ਦੱਸਦਿਆਂ ਸ਼੍ਰੀ ਬੈਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਫੇਰੀ ਦੋਹਾਂ ਦੇਸ਼ਾਂ ਵਿਚਕਾਰ ਸਹਿਯੋਗ ਨੂੰ ਹੋਰ ਮਜ਼ਬੂਤ ਕਰੇਗੀ। ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਅੱਜ ਗੁਜਰਾਤ ਦੇ ਗਾਂਧੀ ਨਗਰ ਸਥਿਤ ਮਹਾਤਮਾ ਮੰਦਰ ਤੋਂ ਭਾਰਤ ਦੀ ਪਹਿਲੀ ਸਹਿਕਾਰਤਾ ਆਧਾਰਿਤ ਟੈਕਸੀ ਸੇਵਾ ਭਾਰਤ ਟੈਕਸੀ ਦੀ ਸ਼ੁਰੂਆਤ ਕੀਤੀ। ਇਹ ਸੇਵਾ ਸ਼ੁਰੂ ਵਿੱਚ ਰਾਜ ਦੇ 14 ਵੱਡੇ ਸ਼ਹਿਰਾਂ ਵਿੱਚ ਸ਼ੁਰੂ ਕੀਤੀ ਗਈ ਹੈ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ,
1: ਭਾਰਤ ਟੈਕਸੀ ਬਣਨੇ ਕਾ ਸਭਸੇ ਪਹਿਲਾ ਕਾਰਨ ਹੈ ਕਿ ਹਮਾਰੇ ਸਾਥੀਓ ਕਾ ਔਰ ਹਮਾਰੇ ਗ੍ਰਾਹਕੋ ਕਾ ਕਿਸੀ ਕਾ ਵੀ ਸ਼ੋਸ਼ਣ ਨਾ ਹੋ। ਇਹ ਸਭਸੇ ਪਹਿਲਾ ਕਾਰਨ। ਦੂਸਰਾ, ਸਾਰਥੀ ਕਾ ਸਨਮਾਨ ਹੋ। ਉਹ ਐਪ ਪਰ ਰਜਿਸਟ੍ਰੇਸ਼ਨ ਕੇ ਲਿਏ ਮੋਹਤਾਜ ਨਹੀਂ ਹੈ। ਆਜ ਮੈਂ ਗਰਵ ਸੇ ਕਹਿਤਾ ਹੂੰ, ਭਾਰਤ ਟੈਕਸੀ ਕੇ ਸਾਥ ਜੁੜੇ ਹੋਏ 7 ਲੱਖ ਸਾਥੀ ਭਾਰਤ ਟੈਕਸੀ ਕੇ ਮਾਲਿਕ ਹੈ, ਸ਼ੇਅਰ ਹੋਲਡਰ।
0: ਸਹਿਕਾਰ ਟੈਕਸੀ ਕੋਆਪਰੇਟਿਵ ਲਿਮਿਟਡ ਵੱਲੋਂ ਅਮੂਲ, ਇਫਕੋ ਅਤੇ ਨਾਬਾਰਡ ਸਮੇਤ 8 ਪ੍ਰਮੁੱਖ ਸਹਿਕਾਰੀ ਸੰਸਥਾਵਾਂ ਦੇ ਸਹਿਯੋਗ ਨਾਲ ਵਿਕਸਿਤ ਕੀਤੀ ਗਈ ਭਾਰਤ ਟੈਕਸੀ ਡਰਾਈਵਰਾਂ ਨੂੰ ਸਿੱਧੇ ਤੌਰ 'ਤੇ ਵੱਧ ਤੋਂ ਵੱਧ ਵਿੱਤੀ ਲਾਭ ਪਹੁੰਚਾਉਣ ਲਈ 0 ਕਮਿਸ਼ਨ ਮਾਡਲ 'ਤੇ ਕੰਮ ਕਰਦੀ ਹੈ। ਸ਼੍ਰੀ ਸ਼ਾਹ ਮੁੱਖ ਪਹਿਲਕਦਮੀਆਂ ਦੀ ਸ਼ੁਰੂਆਤ ਕਰਨ ਅਤੇ ਸਮੀਖਿਆ ਮੀਟਿੰਗਾਂ ਕਰਨ ਲਈ ਗੁਜਰਾਤ ਦੇ 3 ਦਿਨਾਂ ਦੌਰੇ 'ਤੇ ਨੇ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕ ਰੂਬੀਓ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਹੈ ਕਿ ਭਾਰਤ ਨੇ ਸ਼ਾਨਦਾਰ ਆਰਥਿਕ ਤਰੱਕੀ ਕੀਤੀ ਹੈ ਅਤੇ ਵਿਸ਼ਵ ਪੱਧਰ 'ਤੇ ਇਸ ਦੀ ਭੂਮਿਕਾ ਲਗਾਤਾਰ ਮਜ਼ਬੂਤ ਹੋ ਰਹੀ ਹੈ। ਵਾਈਟ ਹਾਊਸ ਵਿਖੇ ਇੱਕ ਨਿਊਜ਼ ਏਜੰਸੀ ਨੂੰ ਦਿੱਤੇ ਇੰਟਰਵਿਊ ਵਿੱਚ ਸ਼੍ਰੀ ਰੂਬੀਓ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਭਾਰਤ ਨੂੰ ਅਮਰੀਕਾ ਦਾ ਸਭ ਤੋਂ ਨਜ਼ਦੀਕੀ ਰਣਨੀਤਿਕ ਭਾਈਵਾਲ ਮੰਨਦਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ ਨੇੜਲੇ ਸੰਬੰਧ ਦੋਹਾਂ ਦੇਸ਼ਾਂ ਵਿਚਕਾਰ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਵਿੱਚ ਮਦਦ ਕਰ ਰਹੇ ਨੇ। ਸ਼੍ਰੀ ਰੂਬੀਓ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰ, ਸਪਲਾਈ ਲੜੀ, ਮਹੱਤਵਪੂਰਨ ਖਣਿਜ ਊਰਜਾ, ਸੁਰੱਖਿਆ ਅਤੇ ਸਮੁੰਦਰੀ ਆਵਾਜਾਈ ਦੀ ਆਜ਼ਾਦੀ ਵਰਗੇ ਖੇਤਰਾਂ ਵਿੱਚ ਸਹਿਯੋਗ ਲਗਾਤਾਰ ਵੱਧ ਰਿਹਾ ਹੈ। ਉਨ੍ਹਾਂ ਨੇ ਦੋਹਾਂ ਦੇਸ਼ਾਂ ਵਿਚਕਾਰ ਸੰਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਭਾਰਤੀ ਅਮਰੀਕੀ ਭਾਈਚਾਰੇ ਦੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਕਿਹਾ ਹੈ ਕਿ ਦੁਨੀਆ ਭਰ ਵਿੱਚ ਕਿਸੇ ਵੀ ਅਰਥ ਵਿਵਸਥਾ ਦੀ ਤਾਕਤ ਉਸ ਦੇ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ MSME ਸੈਕਟਰ ਦੇ ਯੋਗਦਾਨ ਵਿੱਚ ਹੈ। ਅੱਜ ਨਵੀਂ ਦਿੱਲੀ ਵਿੱਚ MSME

2026 ਮੌਕੇ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਭਾਰਤ ਵਿੱਚ MSME ਸੈਕਟਰ ਪਹਿਲੀ ਪੀੜ੍ਹੀ ਦੇ ਉੱਦਮੀਆਂ ਦੀ ਹਿੰਮਤ ਅਤੇ ਉੱਦਮੀ ਭਾਵਨਾ ਨੂੰ ਦਰਸਾਉਂਦਾ ਹੈ। ਉਪ ਰਾਸ਼ਟਰਪਤੀ ਨੇ ਕਿਹਾ ਕਿ ਇਹ ਸੈਕਟਰ ਦੇਸ਼ ਦੀ ਕੁੱਲ ਬਰਾਮਦ ਦਾ ਲਗਭਗ 50% ਯੋਗਦਾਨ ਪਾਉਂਦਾ ਹੈ। ਉਹਨਾਂ ਨੇ ਉੱਦਮੀਆਂ ਨੂੰ ਉਤਪਾਦਕਤਾ, ਉਤਪਾਦਨ ਅਤੇ ਮਿਆਰ ਨੂੰ ਹੋਰ ਵਧਾਉਣ ਲਈ ਆਧੁਨਿਕ ਤਕਨਾਲੋਜੀ ਅਪਣਾਉਣ ਦੀ ਵੀ ਅਪੀਲ ਕੀਤੀ। ਪੰਜਾਬ ਪੁਲਿਸ ਨੇ ਅੱਜ ਅੰਮ੍ਰਿਤਸਰ ਵਿੱਚ ਸਰਹੱਦ ਪਾਰੋਂ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਇੱਕ ਹੋਰ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਉਹਨਾਂ ਦੇ ਕਬਜ਼ੇ ਵਿੱਚੋਂ 10 ਆਧੁਨਿਕ ਪਿਸਤੌਲਾਂ ਅਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਨੇ। ਅੰਮ੍ਰਿਤਸਰ ਵਿੱਚ ਪਿਛਲੇ ਕੁਝ ਦਿਨਾਂ ਵਿੱਚ ਦੂਜੀ ਅਜਿਹੀ ਬਰਾਮਦਗੀ ਹੈ। ਸ਼ੁੱਕਰਵਾਰ ਨੂੰ ਨਵੀਂ ਦਿੱਲੀ ਵਿੱਚ ਰਹਿ ਰਹੇ ਇੱਕ ਅਫਗਾਨ ਨਾਗਰਿਕ ਸਮੇਤ 7 ਮੁਲਜ਼ਮਾਂ ਤੋਂ 2 ਸਬ ਮਸ਼ੀਨ ਗਨਸ, ਨਸ਼ੀਲੇ ਪਦਾਰਥ ਅਤੇ ਵੱਡੀ ਮਾਤਰਾ ਵਿੱਚ ਹਵਾਲਾ ਮਨੀ ਸਮੇਤ 10 ਆਧੁਨਿਕ ਹਥਿਆਰ ਬਰਾਮਦ ਕੀਤੇ ਗਏ ਸਨ। ਦੋਵਾਂ ਮਾਮਲਿਆਂ ਵਿੱਚ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਵਿਦੇਸ਼ੀ ਤਸਕਰਾਂ ਦੇ ਨਿਰਦੇਸ਼ਾਂ 'ਤੇ ਕੰਮ ਕਰ ਰਹੇ ਸਨ। ਉਹ ਅਪਰਾਧਿਕ ਕੰਸਰਾਂ ਨੂੰ ਅੱਗੇ ਸਪਲਾਈ ਕਰਨ ਲਈ ਸਰਹੱਦ ਪਾਰੋਂ ਗੈਰ ਕਾਨੂੰਨੀ ਹਥਿਆਰਾਂ ਦੀ ਖੇਪ ਹਾਸਲ ਕਰ ਰਹੇ ਸਨ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਕਾਊਂਟਰ ਇੰਟੈਲੀਜੈਂਸ ਕਸ਼ਮੀਰ ਨੇ ਗੈਰ ਕਾਨੂੰਨੀ ਗਤੀਵਿਧੀਆਂ ਰੋਕਥਾਮ ਕਾਨੂੰਨ ਯੁਆਪਾ ਤਹਿਤ ਜਾਂਚ ਦੇ ਹਿੱਸੇ ਵਜੋਂ ਵਾਦੀ ਵਿੱਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ 4 ਜ਼ਿਲ੍ਹਿਆਂ ਸ੍ਰੀਨਗਰ, ਗਾਂਦਰਬਲ, ਕੁਪਵਾੜਾ ਅਤੇ ਅਨੰਤਨਾਗ ਵਿੱਚ 5 ਥਾਵਾਂ 'ਤੇ ਤਲਾਸ਼ੀ ਲਈ ਗਈ। ਇਹ ਛਾਪੇਮਾਰੀ 2023 ਵਿੱਚ ਕਾਊਂਟਰ ਇੰਟੈਲੀਜੈਂਸ ਕਸ਼ਮੀਰ ਪੁਲਿਸ ਸਟੇਸ਼ਨ ਦੇ ਜੁਆਇੰਟ ਇੰਟੈਰੋਗੇਸ਼ਨ ਸੈਂਟਰ ਵਿੱਚ ਦਰਜ ਇੱਕ ਮਾਮਲੇ ਦੀ ਜਾਂਚ ਨਾਲ ਜੁੜੀ ਹੈ। ਪ੍ਰਸਿੱਧ ਤਮਿਲ ਫਿਲਮ ਅਦਾਕਾਰ ਅਤੇ ਨਿਰਦੇਸ਼ਕ ਕੇ ਭਾਗਯਰਾਜ ਦਾ ਅੱਜ ਸਵੇਰੇ ਚੇਨਈ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 73 ਸਾਲਾਂ ਦੇ ਸਨ। ਛਾਤੀ ਵਿੱਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਉਹਨਾਂ ਨੂੰ ਇੱਕ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ, ਪਰ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ। ਉਹਨਾਂ ਨੇ ਪ੍ਰਸਿੱਧ ਹਿੰਦੀ ਫਿਲਮ ਆਖਰੀ ਰਾਸਤਾ ਸਮੇਤ 25 ਤੋਂ ਵੱਧ ਫਿਲਮਾਂ ਦਾ ਨਿਰਦੇਸ਼ਨ ਕੀਤਾ ਅਤੇ ਕਰੀਬ 75 ਫਿਲਮਾਂ ਵਿੱਚ ਅਦਾਕਾਰੀ ਵੀ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਲ ਕੇ ਸਵੇਰੇ 11 ਵਜੇ ਆਕਾਸ਼ਵਾਣੀ 'ਤੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਇਹ ਹਰ ਮਹੀਨੇ ਪ੍ਰਸਾਰਿਤ ਹੋਣ ਵਾਲੇ ਰੇਡੀਓ ਪ੍ਰੋਗਰਾਮ ਦਾ 135ਵਾਂ ਐਪੀਸੋਡ ਹੋਏਗਾ। ਮਨ ਕੀ ਬਾਤ ਪ੍ਰੋਗਰਾਮ ਆਕਾਸ਼ਵਾਣੀ ਅਤੇ ਦੂਰਦਰਸ਼ਨ ਦੇ ਸਮੁੱਚੇ ਨੈੱਟਵਰਕ, ਆਕਾਸ਼ਵਾਣੀ ਖਬਰਾਂ ਦੀ ਵੈਬਸਾਈਟ ਅਤੇ ਨਿਊਜ਼ ਔਨ AIR ਮੋਬਾਈਲ ਐਪ 'ਤੇ ਪ੍ਰਸਾਰਿਤ ਕੀਤਾ ਜਾਏਗਾ। ਇਸ ਨੂੰ AIR ਨਿਊਜ਼, DD ਨਿਊਜ਼, ਪ੍ਰਧਾਨ ਮੰਤਰੀ ਦਫ਼ਤਰ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਯੂਟਿਊਬ ਚੈਨਲਾਂ 'ਤੇ ਵੀ ਲਾਈਵ ਸਟ੍ਰੀਮ ਕੀਤਾ ਜਾਏਗਾ। ਆਕਾਸ਼ਵਾਣੀ ਹਿੰਦੀ ਪ੍ਰਸਾਰਣ ਤੋਂ ਤੁਰੰਤ ਬਾਅਦ ਪ੍ਰੋਗਰਾਮ ਨੂੰ ਖੇਤਰੀ ਭਾਸ਼ਾਵਾਂ ਵਿੱਚ ਪ੍ਰਸਾਰਿਤ ਕਰੇਗਾ। ਕੋਲਕਾਤਾ ਵਿੱਚ ਤਾਰਤਲਾ 'ਚ ਇਮਾਰਤ ਢਹਿਣ ਦੀ ਘਟਨਾ ਵਿੱਚ ਮਰਨ ਵਾਲਿਆਂ ਦੀ ਗਿਣਤੀ 17 ਹੋ ਗਈ ਹੈ। ਰਾਹਤ ਅਤੇ ਬਚਾਅ ਕਾਰਜ ਜਾਰੀ ਨੇ। ਭਾਰਤ ਦੇ ਕਿਦੰਬੀ ਸ੍ਰੀਕਾਂਤ, ਰੌਣਕ ਚੌਹਾਨ ਅਤੇ ਦੇਵਿਕਾ ਸਿਹਾਗ ਕੈਲੀਫੋਰਨੀਆ ਦੇ ਫੁਲਰਟਨ ਵਿੱਚ US ਓਪਨ ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਪਹੁੰਚ ਗਏ ਨੇ। ਸਾਬਕਾ ਵਿਸ਼ਵ ਨੰਬਰ 1 ਕਿਦੰਬੀ ਸ੍ਰੀਕਾਂਤ ਨੇ ਮਰਦਾਂ ਦੇ ਸਿੰਗਲਸ ਕੁਆਟਰ ਫਾਈਨਲ ਵਿੱਚ ਚੀਨੀ ਤਾਈਪੇ ਦੇ ਲਿਓ ਜੂ ਫੂ ਨੂੰ 21-9, 12-21, 21-8 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ। ਰੌਣਕ ਚੌਹਾਨ ਵੀ ਮਰਦਾਂ ਦੇ ਸਿੰਗਲਸ ਕੁਆਟਰ ਫਾਈਨਲ ਵਿੱਚ ਇਸਰਾਇਲ ਦੇ ਮੀਸ਼ਾ ਜ਼ਿਬਰਮਨ ਨੂੰ 23-21-11 ਨਾਲ ਹਰਾ ਕੇ ਸੈਮੀਫਾਈਨਲ 'ਚ ਪਹੁੰਚ ਗਿਆ। ਉੱਧਰ ਮਹਿਲਾ ਸਿੰਗਲਸ ਦੇ ਕੁਆਟਰ ਫਾਈਨਲ ਵਿੱਚ ਭਾਰਤ ਦੀ ਦੇਵਿਕਾ ਨੇ ਜਾਪਾਨ ਦੀ 3ਜੀ ਦਰਜਾ ਪ੍ਰਾਪਤ ਰੀਕੋ ਗੁੰਜੀ ਨੂੰ 22-21-19 ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਫੀਫਾ ਫੁੱਟਬਾਲ ਵਿਸ਼ਵ ਕੱਪ ਵਿੱਚ ਮਿਸਰ ਨੇ ਪਹਿਲੀ ਵਾਰ ਨਾਕਆਊਟ ਗੇੜ ਵਿੱਚ ਜਗ੍ਹਾ ਬਣਾ ਲਈ ਹੈ। ਗਰੁੱਪ ਜੀ ਦੇ ਆਪਣੇ ਆਖਰੀ ਮੈਚ ਵਿੱਚ ਮਿਸਰ ਨੇ ਈਰਾਨ ਨਾਲ 1-1 ਨਾਲ ਡਰਾ ਖੇਡਿਆ। ਗਰੁੱਪ ਜੀ ਦੇ ਇੱਕ ਹੋਰ ਮੈਚ ਵਿੱਚ ਬੈਲਜੀਅਮ ਨੇ ਨਿਊਜ਼ੀਲੈਂਡ ਨੂੰ 5-1 ਨਾਲ ਹਰਾ ਦਿੱਤਾ ਹੈ। ਅੰਤ ਵਿੱਚ ਚੋਣਵੀਆਂ ਖ਼ਬਰਾਂ 'ਤੇ ਇੱਕ ਨਜ਼ਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੈਸ਼ਲਸ ਦੇ ਰਾਸ਼ਟਰੀ ਦਿਵਸ 'ਤੇ 50 ਸਾਲਾ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਅੱਜ ਤੋਂ ਸੋਮਵਾਰ ਤੱਕ ਸੈਸ਼ਲਸ ਦੇ ਦੌਰੇ 'ਤੇ ਨੇ। ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਅੱਜ ਗੁਜਰਾਤ ਦੇ 14 ਸ਼ਹਿਰਾਂ ਵਿੱਚ ਭਾਰਤ ਦੀ ਪਹਿਲੀ ਸਹਿਕਾਰਤਾ ਆਧਾਰਿਤ ਟੈਕਸੀ ਸੇਵਾ ਭਾਰਤ ਟੈਕਸੀ ਦੀ ਸ਼ੁਰੂਆਤ ਕੀਤੀ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਰਤ ਨੇ ਸ਼ਾਨਦਾਰ ਆਰਥਿਕ ਤਰੱਕੀ ਕੀਤੀ ਹੈ ਅਤੇ ਭਾਰਤ ਦੇ ਕਿਦੰਬੀ ਸ੍ਰੀਕਾਂਤ, ਰੌਣਕ ਚੌਹਾਨ ਅਤੇ ਦੇਵਿਕਾ ਸਿਹਾਗ ਕੈਲੀਫੋਰਨੀਆ ਵਿੱਚ US ਓਪਨ ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਪਹੁੰਚ ਗਏ ਨੇ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।

0: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
1: ਨਿੱਕੀ ਜਿਹੀ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਜੀ ਤੁਹਾਡਾ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ ਅਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਫੌਜੀ ਵੀਰਾਂ ਲਈ। ਸੁਣਦੇ ਹਾਂ ਅੱਜ ਦੇ ਪ੍ਰੋਗਰਾਮ ਦਾ ਅਗਲਾ ਗੀਤ ਰੀਚਾ ਸ਼ਰਮਾ ਦੀ ਆਵਾਜ਼ ਵਿੱਚ।

0: ਕੀ ਕਿਹਾ? ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ? ਅੱਛਾ, ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾਂ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।
1: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
0: ਕਿਹਾ? ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ? ਅੱਛਾ, ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾਂ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।
2: ਇਸ ਦੇ ਨਾਲ ਹੀ ਫੌਜੀ ਵੀਰੋ, ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੁੰਦਾ। ਮੈਨੂੰ ਦਿਓ ਇਜਾਜ਼ਤ। ਫੌਜੀ ਵੀਰੋ, ਜੈ ਹਿੰਦ। ਹੁਣ ਤੋਂ ਕੁਝ ਪਲਾਂ ਦੇ ਅੰਦਰ ਹੀ ਤੁਸੀਂ ਸੁਣੋਗੇ ਦੁਪਹਿਰ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
3: ਨਮਸਕਾਰ, ਆਕਾਸ਼ਵਾਣੀ ਸੇ ਦੁਪਹਿਰ ਸਮਾਚਾਰ ਕੇ ਸਾਥ ਮੈਂ ਵਿਸ਼ਾਲ ਸ਼ਰਮਾ।

ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 MHz ਤੇ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
2: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਰੰਗਲੀ ਧਰਤੀ। ਸੁਣਦੇ ਹਾਂ ਅੱਜ ਦੇ ਪ੍ਰੋਗਰਾਮ ਵਿੱਚ ਅਗਲਾ ਲੋਕ ਗੀਤ ਸੁਭਾਸ਼ ਚੰਦਰ ਦੀ ਆਵਾਜ਼ ਵਿੱਚ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਰੰਗਲੀ ਧਰਤੀ। ਸਾਡੇ ਇਸ ਸਭਾ ਦੇ ਪ੍ਰੋਗਰਾਮ ਹੁਣ ਸਮਾਪਤ ਹੁੰਦੇ ਨੇ। ਅਗਲੀ ਸਭਾ ਦੇ ਪ੍ਰੋਗਰਾਮ ਲੈ ਕੇ ਸ਼ਾਮ 4 ਵਜੇ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ।
1: DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਹੁਣ ਦੁਪਹਿਰ ਦੇ 3 ਵਜ ਰਹੇ ਨੇ। ਪੇਸ਼ ਹੈ ਹੁਣ ਤੱਕ ਦੀਆਂ ਮੁੱਖ ਖ਼ਬਰਾਂ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਸੈਲਸਲਸ ਦੇ ਰਾਸ਼ਟਰੀ ਦਿਵਸ ਦੇ 50 ਸਾਲਾ ਸਮਾਰੋਹ ਵਿੱਚ ਸ਼ਾਮਿਲ ਹੋਣ ਲਈ ਅੱਜ ਤੋਂ ਸੋਮਵਾਰ ਤੱਕ ਸੈਲਸਲਸ ਦੇ ਦੌਰੇ 'ਤੇ ਨੇ। ਸੈਲਸਲਸ ਨੇ ਸੰਯੁਕਤ ਰਾਸ਼ਟਰੀ ਸੁਰੱਖਿਆ ਪਰਿਸ਼ਦ ਵਿੱਚ ਸਥਾਈ ਮੈਂਬਰਸ਼ਿਪ ਲਈ ਭਾਰਤ ਦੀ ਦਾਅਵੇਦਾਰੀ ਦਾ ਸਮਰਥਨ ਕੀਤਾ ਏ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਅੱਜ ਗੁਜਰਾਤ ਦੇ 14 ਸ਼ਹਿਰਾਂ ਵਿੱਚ ਭਾਰਤ ਦੀ ਪਹਿਲੀ ਸਹਿਕਾਰਤਾ ਅਧਾਰਤ ਟੈਕਸੀ ਸੇਵਾ ਭਾਰਤ ਟੈਕਸੀ ਦੀ ਸ਼ੁਰੂਆਤ ਕੀਤੀ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਭਾਰਤ ਨੇ ਸ਼ਾਨਦਾਰ ਆਰਥਿਕ ਤਰੱਕੀ ਕੀਤੀ ਏ।

ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਕਿਹਾ ਹੈ ਕਿ ਕਿਸੇ ਵੀ ਅਰਥ ਵਿਵਸਥਾ ਦੀ ਤਾਕਤ ਉਸਦੇ MSME ਸੈਕਟਰ ਦੇ ਯੋਗਦਾਨ ਵਿੱਚ ਏ। ਪੰਜਾਬ ਪੁਲਿਸ ਨੇ ਅੱਜ ਅੰਮ੍ਰਿਤਸਰ ਵਿੱਚ ਸਰਹੱਦ ਪਾਰੋਂ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਇੱਕ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਏ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਮਾਣਾ ਵਿਖੇ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ। ਉਹਨਾਂ ਕਿਹਾ ਕਿ ਸੂਬਾ ਸਰਕਾਰ ਖਿਡਾਰੀਆਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਲਈ ਤਿਆਰ ਕਰਨ ਵਾਸਤੇ ਖੇਡ ਬੁਨਿਆਦੀ ਢਾਂਚੇ ਵਿੱਚ ਬੇਮਿਸਾਲ ਨਿਵੇਸ਼ ਕਰ ਰਹੀ ਹੈ। ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆ ਨੇ ਬਠਿੰਡਾ ਵਿਖੇ ਸੂਬੇ ਦੀ ਪਹਿਲੀ ਬਾਇਓ ਫਰਟੀਲਾਈਜ਼ਰ ਕੁਆਲਿਟੀ ਕੰਟਰੋਲ ਲੈਬਾਰਟਰੀ ਦਾ ਉਦਘਾਟਨ ਕੀਤਾ। 3 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਸਾਲਾਨਾ ਸ਼੍ਰੀ ਅਮਰਨਾਥ ਯਾਤਰਾ ਲਈ ਤਿਆਰੀਆਂ ਤੇਜ਼ ਹੋ ਗਈਆਂ ਨੇ। ਭਾਰਤ ਦੇ ਕਿਦੰਬੀ ਸ਼੍ਰੀਕਾਂਤ, ਰੌਣਕ ਚੌਹਾਨ ਅਤੇ ਦੇਵਿਕਾ ਸਿਹਾਗ ਕੈਲੀਫੋਰਨੀਆ ਵਿੱਚ USA ਓਪਨ ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਪਹੁੰਚ ਗਏ ਨੇ। ਇਹ ਸਨ ਹੁਣ ਤੱਕ ਦੀਆਂ ਮੁੱਖ ਖ਼ਬਰਾਂ।

ਦੋਸਤੋ 3:03 ਹੋ ਚੁੱਕੇ ਨੇ ਅਤੇ ਅਸੀਂ ਹਾਜ਼ਰ ਹੋ ਚੁੱਕੇ ਹਾਂ ਤੁਹਾਡੀ ਖਿਦਮਤ ਦੇ ਵਿੱਚ ਪ੍ਰੋਗਰਾਮ ਲੈ ਕੇ ਚਿੱਠੀਆਂ ਮਿੱਠੀਆਂ, ਜਿਹੜੇ ਕਿ ਸਾਡੇ ਸਰੋਤੇ ਸਾਡੇ ਦੋਸਤ ਬਹੁਤ ਹੀ ਬੇਤਾਬੀ ਦੇ ਨਾਲ 3 ਵਜੇ ਦਾ ਇੰਤਜ਼ਾਰ ਕਰਦੇ ਨੇ ਕਿ ਕਿਹੜੀ ਕਿਹੜੀ ਅਸੀਂ ਆਪਣੀ ਚਿੱਠੀ ਸੁਣੀਏ ਜਿਹੜੀ ਅਸੀਂ ਆਕਾਸ਼ਵਾਣੀ 'ਚ ਪਾਈ ਹੋਈ ਹੈ, ਅਤੇ ਤੁਹਾਡੀਆਂ ਚਿੱਠੀਆਂ ਜ਼ਰੂਰ ਪੜ੍ਹੀਆਂ ਜਾਣਗੀਆਂ। ਸਭ ਤੋਂ ਪਹਿਲਾਂ ਕਬੂਲ ਕਰੋ ਤੁਸੀਂ ਸ਼ੋਭਾ ਕਹੀਦਾ ਨਮਸਕਾਰ, ਸਤਿ ਸ਼੍ਰੀ ਅਕਾਲ ਅਤੇ ਅਦਾਬ, ਤਾਂ ਜੋ ਅਸੀਂ ਆਪਣਾ ਪ੍ਰੋਗਰਾਮ ਸ਼ੁਰੂ ਕਰ ਸਕੀਏ। ਤੁਹਾਡੇ ਵੱਲੋਂ ਅਗਰ ਹਾਮੀ ਪਰ ਮਿਲ ਗਈ ਹੋਵੇ ਤਾਂ ਚਲੋ ਪ੍ਰੋਗਰਾਮ ਸ਼ੁਰੂ ਕਰਦੇ ਹਾਂ, ਅਤੇ ਪਹਿਲਾਂ ਇੱਕ ਚੰਗੀ ਸੋਚ ਦੇ ਨਾਲ ਕਰੀਏ ਗੱਲ, ਠੀਕ ਹੈ ਜੀ। ਚੰਗੀ ਸੋਚ ਨੂੰ ਕਦੇ ਦਿਲੋਂ ਨਾ ਛੱਡੀਏ, ਚੰਗੀ ਸੋਚ ਨੂੰ ਕਦੇ ਦਿਲੋਂ ਨਾ ਛੱਡੀਏ, ਭਾਵੇਂ ਲੋਕ ਗਲਤ ਸਮਝ ਲੈਣ, ਕਈ ਤੁਹਾਡੇ ਨਾਲ ਬੁਰਾ ਕਰਨਗੇ, ਕਈ ਪਿੱਠ ਪਿੱਛੇ ਗੱਲਾਂ ਕਰਨਗੇ, ਪਰ ਆਪਣੇ ਸੁਭਾਅ ਦੀ ਰੋਸ਼ਨੀ ਕਦੇ ਮੱਧਮ ਨਾ ਹੋਣ ਦਈਓ, ਕਿਉਂਕਿ ਚੰਗੇ ਲੋਕ ਹਾਲਾਤਾਂ ਨਾਲ ਨਹੀਂ ਅਸੂਲਾਂ ਨਾਲ ਪਹਿਚਾਣੇ ਜਾਂਦੇ ਹਨ। ਦੁਨੀਆ ਭਾਵੇਂ ਨਾ ਵੇਖੇ ਤੁਹਾਡੀ ਨੇਕੀ ਦਾ ਹਰ ਰੰਗ, ਪਰ ਉੱਪਰ ਬੈਠਾ ਰੱਬ ਹਰ ਕਰਮ ਅਤੇ ਹਰ ਨੀਅਤ ਨੂੰ ਦੇਖਦਾ ਹੈ। ਇੱਕ ਇਹ ਬੜੀ ਹੀ ਚੰਗੀ ਸੋਚ ਦੀਆਂ ਲਾਈਨਾਂ ਸਨ ਅਤੇ ਮੈਨੂੰ ਬੜੀਆਂ ਪਸੰਦ ਆਈਆਂ, ਅਤੇ ਮੈਂ ਕਿ ਇਹ ਜ਼ਰੂਰ ਆਪਣੇ ਸਰੋਤਿਆਂ ਨਾਲ ਦੋਸਤਾਂ ਨਾਲ ਸ਼ੇਅਰ ਕਰਨੀਆਂ ਚਾਹੀਦੀਆਂ ਨੇ ਕਿ ਚੰਗੀ ਸੋਚ ਰੱਖਣੀ ਚਾਹੀਦੀ ਹੈ, ਚੰਗੇ ਬੋਲ ਬੋਲਣੇ ਚਾਹੀਦੇ ਆ। ਪਿੱਠ ਪਿੱਛੇ ਜੋ ਕਹਿੰਦਾ ਕੋਈ ਕਹੀ ਜਾਵੇ, ਲੇਕਿਨ ਆਪਣੀ ਸੋਚ ਨੂੰ ਜਿਹੜੇ ਨਾ ਆਪਣੇ ਵਿਚਾਰਾਂ ਨੂੰ ਨਹੀਂ ਬਦਲੋ। ਸੋਹਣੇ ਤਰੀਕੇ ਨਾਲ ਗੱਲਬਾਤ ਕਰਦੇ ਹੋਏ ਪ੍ਰੋਗਰਾਮ ਕਰਦੇ ਰਹੋ, ਲੋਕਾਂ ਨਾਲ ਮਿਲਦੇ ਰਹੋ, ਪ੍ਰੋਗਰਾਮ ਦੇ ਵਿੱਚ ਚਿੱਠੀਆਂ ਪਾਉਂਦੇ ਰਹੋ, ਪਰ ਇਹ ਹੈ ਵੀ ਹਮੇਸ਼ਾ ਚੰਗੀ ਸੋਚ ਰੱਖਦੇ ਹੋਏ ਇਹ ਸਭ ਕਰਨਾ ਜ਼ਰੂਰੀ ਹੈ। ਅਤੇ ਦੋਸਤੋ ਅੱਜ ਇੱਕ ਹੋਰ ਸੂਚਨਾ ਹੈ ਸਾਡੇ ਕੋਲ ਜੀ, ਕਿ ਭਾਰਤ ਸਰਕਾਰ ਅਤੇ ਪੰਜਾਬ ਵੱਲੋਂ MSME ਯਾਨੀ ਕਿ ਸੂਖਸ਼ਮ, ਲਘੂ ਅਤੇ ਦਰਮਿਆਨੇ ਉਦਯੋਗ ਦਾ ਦਿਨ ਹੈ, ਅਤੇ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਕਈ ਵੱਡੀਆਂ ਵੱਡੀਆਂ ਸਕੀਮਾਂ ਚਲਾਈਆਂ ਜਾਂਦੀਆਂ ਨੇ। ਇਹ ਸਕੀਮਾਂ ਭਾਵੇਂ ਨਵੇਂ ਕਾਰੋਬਾਰ ਸ਼ੁਰੂ ਕਰਨ, ਕਰਜ਼ੇ ਲੈਣ, ਤਕਨੀਕੀ ਵਿਕਾਸ ਦੇ ਵਿੱਚ ਵੀ ਮਦਦ ਕਰਦੀਆਂ ਨੇ। ਜਿਹੜੀਆਂ ਇਹ MSME ਹੈ, ਲਘੂ ਉਦਯੋਗ ਦੀ ਇਹ ਫੋਰਮ ਹੈ ਜੀ, ਛੋਟੇ ਉਦਯੋਗਾਂ ਦੀ, ਇਹ ਸਾਡੇ ਕਈ ਕੰਮਾਂ ਦੇ ਵਿੱਚ ਸਾਨੂੰ ਬਹੁਤ ਹੀ ਮਦਦ ਕਰਦੀ ਹੈ, ਅਤੇ

ਜਿਹੜੇ ਅੱਜ ਕੱਲ੍ਹ ਛੋਟੇ ਛੋਟੇ ਰੁਜ਼ਗਾਰ ਚੱਲ ਰਹੇ ਆ, ਜਿਹੜੇ ਅੱਜ ਕੱਲ੍ਹ ਸੋਚਦੇ ਪਏ ਆ ਕਿ ਚਲੋ ਛੋਟੇ ਰੁਜ਼ਗਾਰ ਜਿਹੜੇ ਆ ਉਹ ਕਰਨੇ ਚਾਹੀਦੇ, ਉਹਦਾ ਕਾਰਨ ਇਹ ਹੈ ਕਿ ਛੋਟੇ ਰੁਜ਼ਗਾਰਾਂ ਦੇ ਨਾਲ ਸਾਨੂੰ ਆਪਣੇ ਜਿਹੜੇ ਬੇਰੁਜ਼ਗਾਰੀ ਆ ਉਸਨੂੰ ਅਸੀਂ ਖਤਮ ਕਰ ਸਕਦੇ ਹਾਂ, ਅਤੇ ਇਹਨਾਂ ਨੂੰ ਉਤਸ਼ਾਹਿਤ ਕਰ ਰਹੀ ਹੈ ਅੱਜ ਕੱਲ੍ਹ ਦੇ ਬੱਚਿਆਂ ਨੂੰ। ਗੌਰਮੈਂਟ ਵੀ ਉਤਸ਼ਾਹਿਤ ਕਰ ਰਹੀ ਹੈ ਕਿ MSME ਦੇ ਜਿਹੜੇ ਛੋਟੇ ਦਰਮਿਆਨੇ ਉਦਯੋਗ ਆ ਉਹਨਾਂ ਨੂੰ ਕੀਤਾ ਜਾਵੇ, ਤਾਂ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਨਵੇਂ ਨਵੇਂ ਕੰਮ, ਨਵੀਆਂ ਨਵੀਆਂ ਸਕੀਮਾਂ ਅਤੇ ਕਾਰੋਬਾਰ ਕਰਨ ਦਾ ਤਕਨੀਕੀ ਵਿਕਾਸ ਦੇ ਵਿੱਚ ਜਿਹੜਾ ਉਹ ਮਦਦ ਹੋ ਸਕੇ, ਅਤੇ ਹਰ ਕਿਸੇ ਨੂੰ ਜਿਹੜਾ ਉਹ ਆਪਣੇ ਰੁਜ਼ਗਾਰ ਵੀ ਮਿਲ ਸਕੇ। ਜੇ ਇਹੋ ਜਿਹੀ ਭਾਵਨਾ ਸਾਡੇ ਹੈ ਅਤੇ ਸਾਨੂੰ ਜਿਹੜੀ ਇਹ ਗੌਰਮੈਂਟ ਵੱਲੋਂ ਦਿੱਤੀ ਜਾਂਦੀ ਹੈ ਸਹੂਲਤ ਕਿ ਅਸੀਂ ਸੂਖਸ਼ਮ ਛੋਟੇ ਛੋਟੇ ਜਿਹੜੇ ਉਦਯੋਗ ਆ ਉਹਨਾਂ ਦੇ ਵਿੱਚ ਮਦਦ ਕਰ ਸਕਦੇ ਹਾਂ, ਇਹਨਾਂ ਸਕੀਮਾਂ ਦਾ ਲਾਭ ਲੈ ਸਕਦੇ ਹਾਂ, ਅਤੇ ਇਹ ਭਾਰਤ ਸਰਕਾਰ ਦਾ ਇਹ ਬਿਲਕੁਲ ਮੁਫਤ ਅਤੇ ਔਨਲਾਈਨ ਹੈਗਾ ਪੈਟਰੋਲ, ਤਾਂ ਕਿ ਜੋ ਇਹ ਕਿਸੇ ਵੀ ਕੰਪਨੀ, ਵੱਡੀ ਕੰਪਨੀ ਜਾਂ ਛੋਟੀ ਕੰਪਨੀ ਦੇ ਵਿੱਚ ਕਾਰੋਬਾਰ ਕਰਦੇ ਆ, ਕੰਮ ਕਰਦੇ ਆ, ਅਤੇ ਉਹਦੇ 'ਚ ਬਹੁਤ ਸਾਰੇ ਬੱਚਿਆਂ ਨੂੰ ਰੁਜ਼ਗਾਰ ਵੀ ਮਿਲਦਾ ਹੈ, ਅਤੇ ਇਸ ਕਰਕੇ ਇਸ ਦਿਨ ਨੂੰ ਅੱਜ ਮਨਾਇਆ ਜਾ ਰਿਹਾ ਹੈ, ਤਾਂ ਜੋ ਸਾਡੇ ਬੱਚੇ ਆ ਉਹਨਾਂ ਨੂੰ ਅਲੱਗ ਅਲੱਗ ਤਰ੍ਹਾਂ ਦੀ ਬਿਜ਼ਨਸ ਕਰਨ ਦੇ ਮੌਕੇ ਮਿਲ ਸਕਣ। ਇਹਨਾਂ ਚੀਜ਼ਾਂ ਨੂੰ ਧਿਆਨ 'ਚ ਰੱਖਦੇ ਹੋਏ ਇਸ ਬਾਰੇ ਜਾਣਕਾਰੀ ਰੱਖਣੀ ਬਹੁਤ ਜ਼ਰੂਰੀ ਹੈ, ਅਤੇ ਚਲੋ ਗੱਲਾਂ ਬਾਤਾਂ ਦਾ ਸਿਲਸਿਲਾ ਚੱਲਦਾ ਰਹੇਗਾ, ਸਾਡੇ ਦੋਸਤਾਂ ਨੂੰ ਨਵੀਆਂ ਨਵੀਆਂ ਜਾਣਕਾਰੀਆਂ ਵੀ ਮਿਲਦੀਆਂ ਰਹਿਣਗੀਆਂ, ਅਤੇ ਆਪਾਂ ਗੀਤਾਂ ਦਾ ਸਿਲਸਿਲਾ ਵੀ ਸ਼ੁਰੂ ਕਰਨਾ ਹੈ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦੇ ਵਿੱਚ, ਅਤੇ ਸਭ ਤੋਂ ਪਹਿਲਾਂ ਆਪਾਂ ਇੱਕ ਸਾਡੇ ਸਰੋਤੇ ਹੈਗੇ ਬੜੀ ਦੂਰ ਤੋਂ ਜਿਵੇਂ ਅਹਿਮਦਗੜ੍ਹ ਤਹਿਸੀਲ ਸਾਦੁਲ ਸ਼ਹਿਰ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਹਰਵਿੰਦਰ ਮਾਨ, ਰਾਜਾ ਸਿੰਘ ਮਾਨ ਅਤੇ ਕੁਲਵਿੰਦਰ ਕੌਰ ਮਾਨ, KS ਮਾਨ, ਅਤੇ ਇਹਨਾਂ ਨੇ ਜੀ ਹੰਸਰਾਜ ਹੰਸ ਦੇ ਗੀਤ ਦੀ ਫਰਮਾਇਸ਼ ਕੀਤੀ ਹੈ। ਆਪਾਂ ਇਹਨਾਂ ਦੇ ਗੀਤ ਨੂੰ ਜ਼ਰੂਰ ਪੂਰਾ ਕਰਾਂਗੇ, ਲੇਕਿਨ ਸਾਡੇ ਕੋਲ ਹੋਰ ਵੀ 2-4 ਖੱਤ ਅਸੀਂ ਲੈ ਲੈਂਦੇ ਹਾਂ ਜਿਹੜੇ ਹੈਗੇ ਆ ਜੀ। ਫਰੈਂਡਸ ਕਲੋਨੀ ਕਰਨਾਲ ਤੋਂ ਹੈ ਜੀ ਗੁਰਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਧਾ, GSS ਰਾਮਗੜੀਆ, ਅਤੇ ਇਹਨਾਂ ਨੇ ਕੋਈ ਵੀ ਪੰਜਾਬੀ ਗੀਤ ਦੀ ਫਰਮਾਇਸ਼ ਕੀਤੀ ਹੈ। ਮਲੋੜ ਤੋਂ ਕੁਲਵੰਤ ਗਿੱਲ, ਜਸਵਿੰਦ ਗਿੱਲ ਅਤੇ ਰਮਨ ਗਿੱਲ, ਜ਼ਿਲ੍ਹਾ ਮੁਕਤਸਰ ਪਿੰਡ ਮੋਲਾ ਤੋਂ ਪਾਲ ਗਿੱਲ, ਗੁਰਦਿਆਲ ਗਿੱਲ, ਸਾਧੂ ਗਿੱਲ, ਦਿਸ਼ਾ ਮੋਲਾ ਅਤੇ ਦਰਸ਼ਨ ਬਰਾੜ, ਮਲਕੀਤ ਕੁਡਿਆਣਾ, ਇਹਨਾਂ ਨੇ ਵੀ ਕਿਸੇ ਵੀ ਗੀਤ ਦੀ ਫਰਮਾਇਸ਼ ਕੀਤੀ ਹੈ। ਚਲੋ ਆਓ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਪਹਿਲਾਂ ਆਪਾਂ ਇੱਕ ਗੀਤ ਦੀ ਸ਼ੁਰੂਆਤ ਕਰ ਲੈਂਦੇ ਹਾਂ, ਫਿਰ ਹੋਰ ਚਿੱਠੀਆਂ ਵੀ ਪੜ੍ਹਾਂਗੇ।

ਆਪਣੇ ਹੰਸਰਾਜ ਹੰਸ ਉਹਨਾਂ ਦੀ ਆਵਾਜ਼ ਦੇ ਵਿੱਚ ਅਤੇ ਆਪਾਂ ਗੱਲ ਕਰ ਰਹੇ ਸੀਗੇ ਕਿ ਐੱਮ ਈ ਐੱਸ ਦੀ ਐੱਮ ਐੱਸ ਐੱਮ ਈ ਅੱਜ ਅੰਤਰਰਾਸ਼ਟਰੀ ਐੱਮ ਐੱਸ ਦਿਵਸ ਹੈ, ਇਸ ਕਰਕੇ ਆਪਾਂ ਇਹਦੇ ਬਾਰੇ ਗੱਲ ਕਰ ਰਹੇ ਹਾਂ ਤਾਂ ਕਿ ਸਾਡੇ ਜਿਹੜੇ ਸਾਰੇ ਸਰੋਤੇ ਆ, ਸਾਡੇ ਦੋਸਤ ਹੈ, ਇਸ ਦੀ ਜਿਹੜੀ ਜਾਣਕਾਰੀ ਉਹਨੂੰ ਨੋਟ ਕਰਕੇ ਰੱਖਣ ਕਿ ਇਹ ਕੀ ਹੁੰਦਾ ਵਾ ਐੱਮ ਐੱਸ ਐੱਮ ਈ। ਤੁਸੀਂ ਜ਼ਿਆਦਾਤਰ ਅੱਜ ਕੱਲ੍ਹ ਇਹ ਸੁਣਨ ਨੂੰ ਆਪਣੇ ਟੀ ਵੀ ਰੇਡੀਓ ਅਤੇ ਟੀ ਵੀ 'ਤੇ ਪ੍ਰੋਗਰਾਮ ਜੋ ਸੁਣਦੇ ਆ, ਐੱਮ ਐੱਸ ਐੱਮ ਐੱਮ ਈ ਬਾਰੇ ਜਿਹੜੀ ਜਾਣਕਾਰੀ ਦਿੱਤੀ ਜਾ ਰਹੀ ਹੈ। ਅਤੇ ਇਹਦਾ ਮਤਲਬ ਹੈ ਸੂਖਮ ਸੂਖਮ ਇਹਨੇ ਛੋਟੇ ਲਘੂ ਅਤੇ ਦਰਮਿਆਨੇ ਯੋਗ ਦਿਵਸ ਦੀ ਗੱਲ ਕਰਦੇ ਆਪਾਂ। ਅਤੇ ਅੱਜ 27 ਜੂਨ ਹੈ ਅਤੇ 27 ਜੂਨ ਨੂੰ ਦੁਨੀਆ ਭਰ ਦੇ ਵਿੱਚ ਛੋਟੇ ਅਤੇ ਦਰਮਿਆਨੇ ਯੋਗਾਂ ਦੇ ਯੋਗਦਾਨ ਨੂੰ ਸਨਮਾਨਿਤ ਕਰਨ ਦੇ ਲਈ ਇਹ ਦਿਨ ਮਨਾਇਆ ਜਾਂਦਾ ਹੈ। ਅਤੇ ਇਹਦੇ ਵਿੱਚ ਆਪਾਂ ਇਹਨਾਂ ਨੂੰ ਜੇ ਦੱਸਣਾ ਚਾਹੀਏ ਆਪਣੇ ਦੋਸਤਾਂ ਨੂੰ, ਸਰੋਤਿਆਂ ਨੂੰ ਕਿ ਐੱਮ ਐੱਸ ਐੱਮ ਆਈ ਦਾ ਐੱਮ ਈ ਦਾ ਮਤਲਬ ਪੂਰਾ ਕੀ ਆ, ਅਤੇ ਐੱਮ ਦਾ ਮਤਲਬ ਹੈਗਾ ਜੀ ਮਾਈਕਰੋ, ਮਾਈਕਰੋ ਮਤਲਬ ਸੂਖਮ ਛੋਟੇ ਛੋਟੇ ਉਦਯੋਗ, ਸਮਾਲ ਮੈਨੇ ਲਘੂ, ਲਘੂ ਮਤਲਬ ਕਿ ਛੋਟੇ ਪੱਧਰ 'ਤੇ ਕਾਰੋਬਾਰ ਜਿਹੜਾ ਕਰਦੇ ਸੀ, ਅਤੇ ਐੱਮ ਦਾ ਮਤਲਬ ਹੈਗਾ ਮੀਡੀਅਮ, ਮੀਡੀਅਮ ਮਤਲਬ ਮੱਧਮ ਵਿਚਕਾਰਲੇ ਦਰਮਿਆਨੇ ਪੱਧਰ ਦਾ ਉਦਯੋਗ ਜਿਹੜਾ ਹੁੰਦਾ ਨਾ ਉਹਨੂੰ ਕਹਿੰਦੇ ਆ। ਅਤੇ ਇਹ ਜਿਹੜੀ ਸਾਡੇ ਹੈਗੇ ਆ ਐੱਮ ਐੱਸ ਐੱਮ ਈ, ਇਹ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਆ, ਖੇਤਰ ਪੰਜਾਬ ਅਤੇ ਪੂਰੇ ਭਾਰਤ ਦੀ ਆਰਥਿਕਤਾ ਦਾ ਮੁੱਖ ਕਾਰਨ ਆਧਾਰ ਇਹ ਹੋ ਗਿਆ ਹੈ ਅੱਜ ਕੱਲ੍ਹ। ਰੁਜ਼ਗਾਰ ਦੇ ਮੌਕੇ ਤੁਹਾਨੂੰ ਜਿੱਦਾਂ ਦੱਸਿਆ ਪਹਿਲਾਂ ਵੀ ਮੈਂ, ਵੀ ਅਗਰ ਛੋਟੇ ਛੋਟੇ ਉਦਯੋਗ ਸ਼ੁਰੂ ਕਰਾਂਗੇ ਤਾਂ ਸਾਡੇ ਅੱਜ ਕੱਲ੍ਹ ਦੇ ਨੌਜਵਾਨ ਪੀੜ੍ਹੀ ਨੂੰ ਬਹੁਤ ਸਾਰੀਆਂ ਨੌਕਰੀਆਂ ਅਤੇ ਕੰਮ ਕਰਨ ਦਾ ਮੌਕਾ ਮਿਲੇਗਾ, ਕਿਉਂਕਿ ਛੋਟੇ ਛੋਟੇ ਉਦਯੋਗਾਂ ਦੇ ਵਿੱਚ ਵੀ ਸਾਨੂੰ ਉਹ ਯੋਗਦਾਨ ਕਰ ਸਕਦੇ ਬੇਰੁਜ਼ਗਾਰੀ ਨੂੰ ਘੱਟ ਕਰਨ ਲਈ। ਅਤੇ ਇਸ ਚੀਜ਼ਾਂ ਬਣਾਉਣੀਆਂ ਅਤੇ ਨਵੀਂ ਸੋਚ ਇਨੋਵੇਸ਼ਨ ਨੂੰ ਜਿਹੜਾ ਨਾ ਉਤਸ਼ਾਹਿਤ ਕਰ ਰਿਹਾ ਕਿ ਜੇ ਕੋਈ ਦੋਸਤ ਮਿੱਤਰ ਸਾਡੇ ਕੋਈ ਕੰਮ ਛੋਟਾ ਮੋਟਾ ਕਰਨਾ ਚਾਹੁੰਦੇ ਆ ਤਾਂ ਇਹ ਜਿਹੜੇ ਐੱਮ ਐੱਸ ਐੱਮ ਈ ਹੈ ਨੇ ਇਹ ਉਹਨੂੰ ਹੌਸਲਾ ਅਫਜ਼ਾਈ ਦੇ ਕੇ ਕੰਮ ਸ਼ੁਰੂ ਕਰਵਾਉਂਦੇ ਆ ਤਾਂ ਜੋ ਉਹ ਆਪਣੇ ਪੈਰਾਂ 'ਤੇ ਖੜ੍ਹੇ ਹੋ ਸਕਣ। ਅਤੇ ਬਹੁਤ ਸਾਰੀਆਂ ਸਰਕਾਰ ਨੇ ਇਹਨੇ ਇਹ ਛੋਟੇ ਛੋਟੇ ਕਾਰੋਬਾਰ ਸ਼ੁਰੂ ਕਰਨ ਵਾਸਤੇ ਸਕੀਮਾਂ ਵਗੈਰਾ ਵੀ ਕੱਢੀਆਂ ਹੋਈਆਂ ਨੇ ਅਤੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਵਾਲੇ ਉੱਦਮੀਆਂ ਦਾ ਹੌਸਲਾ ਵਧਾਉਣਾ ਜਿਹੜਾ ਉਹ ਸਰਕਾਰ ਦਾ ਕੰਮ ਹੈ ਅਤੇ ਉਹ ਇਸ ਐੱਮ ਐੱਸ ਐੱਮ ਈ ਦੇ ਥਰੂ ਕਰ ਰਿਹਾ। ਅਤੇ ਇਹ ਛੋਟੀ ਜਿਹੀ ਜਾਣਕਾਰੀ ਜਿਹੜੀ ਸੀ ਇਹ ਜ਼ਰੂਰੀ ਹੈ ਸਾਡੇ ਦੋਸਤਾਂ ਵਾਸਤੇ ਕਿ ਦਿਹਾੜੀ ਦੇ ਵਿੱਚ ਆਪਾਂ 3-4 ਵਾਰੀ ਇੱਕ ਗੱਲ ਨੂੰ ਸੁਣਾਂਗੇ ਤਾਂ ਸਾਨੂੰ ਉਸ ਗੱਲ ਦਾ ਪਤਾ ਲੱਗਦਾ ਹੈ ਕਿ ਹਾਂ ਵਾਕਈ ਇਹ ਚੀਜ਼ ਜਿਹੜੀ ਉਹ ਕੰਮ ਦੀ ਹੈ। ਅਸੀਂ ਛੋਟੇ ਛੋਟੇ ਕਾਰੋਬਾਰ ਕਰ ਕਰਕੇ ਵੀ ਆਪਣਾ ਵੀ ਅਤੇ ਹੋਰ ਬੇਰੁਜ਼ਗਾਰੀ ਨੂੰ ਖਤਮ ਕਰਨ ਦਾ ਵੀ ਕੰਮ ਕਰ ਸਕਦੇ ਹਾਂ, ਜਿਹਦੇ ਨਾਲ ਸਾਡੇ ਦੇਸ਼ ਦੀ ਆਰਥਿਕ ਸਥਿਤੀ ਜਿਹੜੀ ਮਜ਼ਬੂਤ ਹੋਏਗੀ। ਅਤੇ ਗੀਤਾਂ ਅਤੇ ਗਾਣਿਆਂ ਦਾ ਸਿਲਸਿਲਾ ਚੱਲ ਰਿਹਾ ਹੈ, ਮਨੋਰੰਜਨ ਵੀ ਸਾਥ ਨਾਲ ਚੱਲ ਰਿਹਾ ਕਿਉਂਕਿ ਮਨੋਰੰਜਨ ਵੀ

ਦਿਮਾਗ ਵਾਸਤੇ ਬਹੁਤ ਜ਼ਰੂਰੀ ਹੈ। ਕਹਿੰਦੇ ਆ ਮਿਊਜ਼ਿਕ ਜਿਹੜਾ ਨਾ ਸਾਡੇ ਦਿਮਾਗ ਦੇ ਵਿੱਚ ਜਿਹੜਾ ਐਕਸਟਰਾ ਲੋਡ ਅਸੀਂ ਪਾਈ ਰੱਖਦੇ ਹਾਂ, ਆਹ ਵੀ ਸੋਚ ਰਹੇ ਹਾਂ ਉਹ ਵੀ ਸੋਚ ਰਹੇ ਹਾਂ, ਅਤੇ ਆਪਣੇ ਦਿਮਾਗ ਨੂੰ ਜ਼ਿਆਦਾ ਤੱਤਾ ਰੱਖਦੇ ਹਾਂ, ਅਤੇ ਉਹਨੂੰ ਦੂਰ ਕਰਨ ਵਾਸਤੇ ਅਸੀਂ ਜੇ ਮਿਊਜ਼ਿਕ ਸੁਣਦੇ ਹਾਂ, ਜੇ ਆਪਣਾ ਚੰਗਾ ਕੋਈ ਪ੍ਰੋਗਰਾਮ ਸੁਣਦੇ ਹਾਂ, ਤਾਂ ਉਹਦੇ ਨਾਲ ਵੀ ਸਾਡਾ ਜਿਹੜਾ ਦਿਮਾਗ ਆ ਉਹ ਸ਼ਾਂਤ ਅਤੇ ਵਧੀਆ ਹੋ ਜਾਂਦਾ, ਅਤੇ ਪੂਰਾ ਮਨੋਰੰਜਨ ਜਿਹੜਾ ਸਾਡੀ ਜਿਹੜੀ ਤਰੋ ਤਾਜ਼ਾ ਕਰ ਦਿੰਦਾ, ਯਾਦਾਸ਼ ਨੂੰ ਵੀ, ਮਾਹੌਲ ਨੂੰ ਵੀ, ਅਤੇ ਦਿਲ ਨੂੰ ਵੀ। ਅਤੇ ਇਹੋ ਸਿਲਸਿਲਾ ਚੱਲਦਾ ਰਹੇਗਾ, ਅਤੇ ਪ੍ਰੋਗਰਾਮ ਚੱਲ ਰਿਹਾ ਜੀ ਚਿੱਠੀਆਂ ਮਿੱਠੀਆਂ। ਸਾਡੇ ਨੇ ਦੋਸਤ ਵੀ ਕਈ ਜੁੜਦੇ ਆ ਪ੍ਰੋਗਰਾਮ ਦੇ ਨਾਲ, ਅਗਰ ਉਹ ਚਿੱਠੀਆਂ ਪਾਉਣੀਆਂ ਚਾਹੁੰਦੇ ਆ ਕਿ ਉਹ ਵੀ ਸ਼ਿਰਕਤ ਕਰਨ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦੇ ਵਿੱਚ, ਤਾਂ ਉਹ ਵੀ ਚਿੱਠੀ ਲਿਖ ਸਕਦੇ ਆ, ਅਤੇ ਉਹਨਾਂ ਦੀ ਚਿੱਠੀ ਵੀ ਪੜ੍ਹੀ ਜਾਏਗੀ। ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ, ਅਤੇ ਪਿੰਨ ਕੋਡ ਵੀ ਲਿਖਿਓ ਜ਼ਰੂਰ, 1144001। ਅਗਰ ਤੁਸੀਂ ਇਹ ਪਤਾ ਲਿਖ ਕੇ ਪਾਉਂਦੇ ਹਾਂ, ਤਾਂ ਤੁਹਾਡੀਆਂ ਚਿੱਠੀਆਂ ਸਾਡੇ ਕੋਲ ਜ਼ਰੂਰ ਪਹੁੰਚ ਜਾਂਦੀਆਂ। ਅਤੇ ਜੀ ਇਹ ਖੱਤ ਸਾਡੇ ਕੋਲ ਹੈ ਜੀ, ਇਹ ਲਿਖਦੇ ਜੀ, ਸਤਿ ਸ਼੍ਰੀ ਅਕਾਲ, ਖਾਨੇ ਦੀ ਢਾਬ ਮਲੋੜ ਤੋਂ ਇਹ ਖੱਤ ਹੈ ਜੀ। ਸ਼ਮਸ਼ੇਰ ਸਿੰਘ ਕੌਲਦਰ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਮਨਰੀਤ ਕੌਰ, ਤਰਨਵੀਰ ਅਤੇ ਮਨਤਾਜ, ਉਹਨਾਂ ਦਾ ਇਹਨਾਂ ਨੇ ਜਸਪਿੰਦਰ ਨਰੂਲਾ ਦੀ ਆਵਾਜ਼ ਦੇ ਗੀਤ ਦੀ ਫਰਮਾਇਸ਼ ਵੀ ਕੀਤੀ ਹੋਈ ਹੈ ਜੀ। ਜ਼ਰੂਰ ਸੁਣਾਵਾਂਗੇ ਇਹਨਾਂ ਨੂੰ ਉਹਨਾਂ ਦੀ ਪਸੰਦ ਦਾ ਗੀਤ। ਅਤੇ ਅਗਲਾ ਖੱਤ ਸਾਡੇ ਕੋਲ ਹੈ ਜੀ, ਕਰਨ ਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ, ਭੂਚੋ ਕੈਂਚੀਆਂ ਤੋਂ, ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦੁਪਿੰਦਰ, ਵਰਿੰਦਰ, ਸਿਮਰਨ, ਕੁਲਦੀਪ, ਏਕਮ, ਦਮਨ ਅਤੇ ਅਭਿਜੋਤ। ਅਤੇ ਕਹਿੰਦੇ ਜੀ ਖੱਤ ਸ਼ਾਮਿਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਅਤੇ ਕੋਈ ਵੀ ਸਵੀਟ ਸੌਂਗ ਜਿਹੜਾ ਸੁਣਾ ਦੇਣਾ। ਬਿਲਕੁਲ ਜੀ, ਤੁਹਾਨੂੰ ਸਾਰੇ ਅਸੀਂ ਸਵੀਟ ਸੌਂਗ ਸੁਣਾਵਾਂਗੇ, ਤਾਂ ਕਿ ਤੁਸੀਂ ਫੁੱਲ ਮਨੋਰੰਜਨ ਕਰ ਸਕੋ। ਅਤੇ ਨੈਕਸਟ ਖੱਤ ਸਾਡੇ ਕੋਲ ਆਇਆ ਹੈ ਇਹ ਜੀ, ਚਿੱਠੀਆਂ ਮਿੱਠੀਆਂ ਤਾਂ ਠੀਕ ਹੈ ਲਿਖਿਆ ਹੋਇਆ, ਬਾਕੀ ਇਹਨਾਂ ਨੇ ਅਤਾ ਪਤਾ ਆਪਣਾ ਕੁਛ ਲਿਖਿਆ ਹੀ ਨਹੀਂ ਵੀ ਕਿੱਥੋਂ ਪਾਇਆ ਜਾਂ ਕਿੱਥੋਂ ਨਹੀਂ ਪਾਇਆ। ਓ ਗੋਡ, ਅਤੇ ਚਲੋ ਕੋਈ ਗੱਲ ਨਹੀਂ ਜੀ, ਆਪਣਾ ਥਾਂ ਟਕਾੜਾ ਤਾਂ ਤੁਸੀਂ ਲਿਖਿਆ ਹੀ ਨਹੀਂ ਵੀ ਇਹ ਅੱਤ ਆਇਆ ਕਿੱਥੋਂ ਹੈ, ਪਰ ਲੇਕਿਨ ਤੁਸੀਂ ਨਾਮ ਜ਼ਰੂਰ ਲਿਖ ਦਿੱਤੇ ਆਪਣੇ, ਕੁਲਦੀਪ ਸਿੰਘ, ਗੁਰਵਿੰਦਰ ਸਿੰਘ ਅਤੇ ਯਾਦਵੀਰ ਸਿੰਘ। ਅਤੇ ਖੱਤ ਲਿਖਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਲੇਕਿਨ ਇਹ ਵੀ ਐਡਰੈਸ ਤਾਂ ਤੁਸੀਂ ਲਿਖ ਦਿੱਤਾ, ਆਪਣੇ ਨਾਮ ਵੀ ਲਿਖ ਦਿੱਤੇ, ਲੇਕਿਨ ਕਿਹੜੀ ਜਗ੍ਹਾ ਤੋਂ ਆਇਆ ਖੱਤ, ਕਿਸ ਸ਼ਹਿਰ 'ਚੋਂ ਆਇਆ, ਇਹ ਨਹੀਂ ਲਿਖਿਆ। ਅੱਗੇ ਤੋਂ ਇਸ ਗੱਲ ਦਾ ਧਿਆਨ ਰੱਖਿਓ, ਆਪਣੇ ਸ਼ਹਿਰ ਦਾ ਵੀ ਨਾਮ ਜ਼ਰੂਰ ਲਿਖਿਓ। ਅਤੇ ਨੈਕਸਟ ਖੱਤ ਸਾਡੇ ਕੋਲ ਆਇਆ ਹੈ ਜੀ, GTB ਮਾਰਕੀਟ, ਅਹਿਮਦਗੜ੍ਹ ਮੰਡੀ ਤੋਂ, ਮੁਹੰਮਦ ਅਨਵਰ ਅੰਸਾਰੀ, ਰਵੀਨਾ, ਆਫੀਆ, SNA SMA, ਸਕੇਲਾ, ਨਸਰਾ, ਜਸਮੀਨ ਅਖਤਰ, ਸੁਰਾਜ ਅੰਸਾਰੀ, ਰਜੀਆ ਸੁਲਤਾਨ, ਮੁਹੰਮਦ ਜਾਵੇਦ ਅੰਸਾਰੀ। ਅੱਛਾ ਜੀ, ਇਹਨਾਂ ਨੇ ਖੁੱਲ੍ਹਾ ਖੁੱਲ੍ਹਾ ਲਿਖਿਆ ਹੋਇਆ ਜੀ, ਵੱਡੇ ਵੱਡੇ ਅੱਖਰਾਂ 'ਚ ਲਿਖਿਆ ਹੋਇਆ। ਚਲੋ ਕੋਈ ਨਹੀਂ, ਅਸੀਂ ਤੁਹਾਡੀ ਭਾਵਨਾ ਦੀ ਕਦਰ ਕਰਦੇ ਹਾਂ, ਤੁਸੀਂ ਸਾਨੂੰ ਖੱਤ ਲਿਖਿਆ, ਅਤੇ ਇਹਨਾਂ ਨੇ ਵੀ ਕੋਈ ਵੀ ਗੀਤ ਦੀ ਫਰਮਾਇਸ਼ ਕੀਤੀ ਹੈ। ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਜਸਵਿੰਦਰ ਨਰੂਲਾ ਦੀ ਆਵਾਜ਼ 'ਚ ਗੀਤ।

ਲਓ ਜੀ, ਇਹ ਗੀਤ ਸੀ ਜਸਪਿੰਦਰ ਨਰੂਲਾ ਦੀ ਆਵਾਜ਼ ਦੇ ਵਿੱਚ, ਬਹੁਤ ਹੀ ਵਧੀਆ ਗੀਤ ਸੀ ਅਤੇ ਹਮੇਸ਼ਾ ਇਹਦੇ ਇਹਨੂੰ ਸੁਣ ਕੇ ਹਮੇਸ਼ਾ ਸਭ ਨੂੰ ਬਹੁਤ ਵਧੀਆ ਲੱਗਦਾ। ਜਸਪਿੰਦਰ ਨਰੂਲਾ ਜੀ ਦੀ ਆਵਾਜ਼ ਨੂੰ ਬਹੁਤ ਪਸੰਦ ਕਰਦੇ ਆ ਲੋਕ। ਅਤੇ ਚਲੋ ਆਪਾਂ ਅਗਲੀਆਂ ਚਿੱਠੀਆਂ ਪੜ੍ਹ ਲੈਂਦੇ ਹਾਂ। ਆਦਰਸ਼ ਨਗਰ ਮਲੋਟ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੋਖ ਸ਼ਰਮਾ, ਸ਼ਾਈਨਾ ਸ਼ਰਮਾ, ਨਿਵਾਨ ਸ਼ਰਮਾ, ਐਨੀ ਸੌਂਗ ਪਲੀਜ਼ ਇਹਨਾਂ ਨੇ ਲਿਖਿਆ। ਅਤੇ ਅਗਲਾ ਵੀ ਐਨੀ ਸੌਂਗ ਵਾਸਤੇ ਹੈ ਜੀ, ਗਾਂਧੀ ਚੌਂਕ ਰੋਪੜ ਪੰਜਾਬ ਤੋਂ ਹਰਦੇਵ ਮਿੱਕਾ, ਬਲਵਿੰਦਰ ਵਿਰਕ, ਜੈਤਿਕ ਵਿਰਕ ਅਤੇ ਮਿੱਕਾ ਵਿਰਕ, ਇਹਨਾਂ ਨੇ ਵੀ ਕੋਈ ਵੀ ਗੀਤ ਦੀ ਫਰਮਾਇਸ਼ ਕੀਤੀ ਹੈ ਜੀ। ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ,

ਇਹ ਗੀਤ ਸੀ ਮਹਿੰਦਰ ਕਪੂਰ ਜੀ ਦੇ ਆਵਾਜ਼ ਦੇ ਵਿੱਚ। ਅਤੇ ਅਗਲੀਆਂ ਚਿੱਠੀਆਂ ਵੀ ਆਪਾਂ ਲੈ ਲੈਂਦੇ ਹਾਂ। ਪਿੰਡ ਕੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਭੋਲਾ ਸੁਹਾਗ, ਡਾਕਟਰ ਅਮਨਜੀਤ ਸਿੰਘ, ਖੁਮਿੰਦਰ ਕੌਰ, ਅੰਮ੍ਰਿਤਪਾਲ ਕੌਰ, ਪੋਤਰੀ ਰਿਤਜੋਤ ਕੌਰ, ਪੋਤਰਾ ਗੁਰਦੇਸ਼ਵਰ, ਦੋਸਤ ਬਲਦੇਵ ਸਿੰਘ, ਬਾਬਾ ਤਰਲੋਕ ਸਿੰਘ, ਮਲਕੀਤ ਸਿੰਘ, ਦੀਪਾ ਤਿੰਗੜਾ, ਰਿਸ਼ਤੇਦਾਰ, ਸਾਰਾ ਪਰਿਵਾਰ ਕਿੱਲਿਆਂ ਵਾਲੀ ਤੋਂ ਕਹਿੰਦੇ ਆ ਜੇ ਕੋਈ ਵੀ ਗੀਤ ਸੁਣਾ ਦਿਉ। ਇਹਨਾਂ ਦੇ ਪਿਆਰ ਦਾ ਏਕਾ ਦੇਖ ਕੇ ਇਹਨਾਂ ਦੇ ਵਧੀਆ ਲੱਗਾ ਕਿ ਇਹਨਾਂ ਦੇ ਦੋਸਤਾਂ ਦੇ ਵੀ ਵਿੱਚ ਓਨਾ ਹੀ ਪਿਆਰ ਹੈ। ਅਤੇ ਇਕੱਠੀ ਚਿੱਠੀ ਲਿਖਦੇ ਆ, ਖਤ ਲਿਖਣ ਲਈ ਬਹੁਤ ਬਹੁਤ ਸ਼ੁਕਰੀਆ ਜੀ। ਟਾਲੀ ਮੁਹੱਲਾ ਜੱਟਾ ਤੋਂ ਵੀ ਖਤ ਸਾਡੇ ਕੋਲ ਆਇਆ ਜੀ। ਸਾਹਿਬ ਸਿੰਘ, ਸੁਖਜੀਤ ਕੌਰ, ਬਲਵਿੰਦਰ, ਹਰਜਿੰਦਰ ਗਿੱਦੜਵਾਹਾ ਤੋਂ, ਮਨਜੀਤ ਤਨੇਜਾ ਅਤੇ ਪ੍ਰਵੀਨ ਤਨੇਜਾ ਹੋਣਾ ਦਾ ਇੱਕ ਹੱਥ ਸਾਡੇ ਕੋਲ ਆਇਆ ਜੀ। ਪਿੰਡ ਕੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਬਾਬਾ ਤਰਲੋਕ ਸਿੰਘ, ਦੋਤਾ ਸ਼ਿਵਜੋਤ ਸਿੰਘ ਕੰਡਿਆਰਾ, ਗੁਰਸਿਮਰਨ, ਰਾਜੂ, ਪ੍ਰੀਤ। ਅਤੇ ਕਹਿੰਦੇ ਜੀ ਰਿਸ਼ਤੇਦਾਰ ਪਿੰਡ ਜੰਡਾ ਵਾਲਾ ਖਰਤਾ ਫਾਜ਼ਿਲਕਾ ਤੋਂ ਲਿਖਦੇ ਜੀ। ਰੋਮੀ, ਸੋਮੀ, ਦਰਸ਼ਨਪ੍ਰੀਤ, ਨਵਨੀਤ, ਰਹਿਮਤ, ਜਗਦੇਵ ਸਿੰਘ ਖਰਤੇ ਵਾਲਾ ਅਤੇ ਦੋਸਤ ਬਲਤੇਜ ਕੁੜਿਆਣਾ ਜੀ। ਅਗਲਾ ਖੱਤ ਸਾਡੇ ਕੋਲ ਆਇਆ ਹੈਗਾ ਜੀ ਖੁਰਚਾਹਰ ਉੱਤਰ ਪ੍ਰਦੇਸ਼ ਤੋਂ ਹੈ ਜੀ। ਤਿਲਕ ਰਾਜ ਅਰੋੜਾ, ਪ੍ਰਕਾਸ਼ ਕੌਰ, ਪ੍ਰਕਾਸ਼ ਅਰੋੜਾ, ਚੰਦਨ ਅਰੋੜਾ ਅਤੇ ਅੰਕੁਸ਼ ਅਰੋੜਾ ਹੋਣਾ ਦਾ ਖੱਤ ਹੈ ਸਾਡੇ ਕੋਲ। ਇਹ ਖੱਤ ਸਾਡੇ ਕੋਲ ਆਇਆ ਜੀ, ਇਹਨਾਂ ਨੇ ਕੋਈ ਵੀ ਗੀਤ ਦੀ ਫਰਮਾਇਸ਼ ਕੀਤੀ ਹੈ ਜੀ। ਗਾਂਧੀ ਚੌਂਕ ਰੋਪੜ ਪੰਜਾਬ ਤੋਂ ਹਰਦੇਵ ਮਿੱਕਾ, ਬਲਵਿੰਦਰ ਵਿਰਕ, ਜੈਤਨ ਵਿਰਕ ਅਤੇ ਮਿੱਕਾ ਵਿਰਕ ਹੋਣਾ ਦਾ ਖੱਤ ਹੈ। ਅਤੇ ਆਓ ਇਹਨਾਂ ਸਾਰਿਆਂ ਦੀ ਰਲ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਅਗਲਾ ਗੀਤ। ਇਹ ਗੀਤ ਹੈਗਾ ਜੀ ਗੀਤਾ ਜੈਲਦਾਰ ਦੀ ਆਵਾਜ਼ ਦੇ ਵਿੱਚ।

ਆਵਾਜ਼ 'ਚ ਗੀਤ ਸੀ ਅਤੇ ਆਪਣੇ ਕੋਲ ਹੋਰ ਖਤ ਜਿਹੜੇ ਆਏ ਉਹ ਵੀ ਪੜ੍ਹ ਲਈਏ। ਇਹ ਲਿਖਦੇ ਜੀ, ਗਾਓਂ ਗੁਰੂ ਜੀ ਕੀ ਢਾਣੀ, ਮਿਰਜੇ ਵਾਲਾ, ਜ਼ਿਲ੍ਹਾ ਸ਼੍ਰੀ ਗੰਗਾਨਗਰ, ਬਲਦੇਵ ਸਿੰਘ ਸਨ ਆਫ ਮੁਨਸ਼ੀ ਸਿੰਘ। ਸ਼੍ਰੀਮਾਨ ਜੀ, ਅਸੀਂ ਪਿੰਡ ਗੁਰੂ ਦੀ ਢਾਣੀ ਜ਼ਿਲ੍ਹਾ ਗੰਗਾਨਗਰ ਤੋਂ ਬੋਲ ਰਹੇ ਹਾਂ, ਤਾਂ ਸਾਨੂੰ ਚਿੱਠੀਆਂ ਮਿੱਠੀਆਂ ਪ੍ਰੋਗਰਾਮ ਬਹੁਤ ਵਧੀਆ ਲੱਗਦਾ ਹੈ। ਅਸੀਂ ਬਲਦੇਵ ਸਿੰਘ ਬੜਿੰਗ, ਰਜਿੰਦਰ ਬੜਿੰਗ ਅਤੇ ਪ੍ਰਭਜੋਤ ਹੁਨਰ ਅਤੇ ਸਾਰਾ ਬੜਿੰਗ ਪਰਿਵਾਰ ਕੁਲਦੀਪ ਮਾਣਕ ਦੀ ਆਵਾਜ਼ ਦੇ ਵਿੱਚ ਗੀਤ ਸੁਣਨਾ ਚਾਹੁੰਦਾ ਹੈ ਅਤੇ ਜ਼ਰੂਰ ਸੁਣਾਵਾਂਗੇ ਤੁਹਾਨੂੰ ਕੁਲਦੀਪ ਮਾਣਕ ਜੀ ਦੀ ਆਵਾਜ਼ ਦੇ ਵਿੱਚ ਗੀਤ। ਅਤੇ ਇਹਨਾਂ ਨੇ ਜੀ ਹਿੰਦੀ 'ਚ ਖਤ ਲਿਖਿਆ ਹੈ ਅਤੇ ਲਿਖਿਆ ਉਹਦਾ ਪੰਜਾਬੀ ਦੇ ਵਿੱਚ ਹੈ। ਅਤੇ ਇਹਨਾਂ ਨੇ ਲਿਖਿਆ ਸੀ, ਅਸੀਂ ਗੰਗਾਨਗਰ ਤੋਂ ਬੋਲ ਰਹੇ ਹਾਂ, ਤੁਸੀਂ ਜੀ ਸਾਨੂੰ ਫੋਨ ਨਹੀਂ ਕਰ ਰਹੇ, ਸਾਨੂੰ ਚਿੱਠੀ ਲਿਖੀ ਹੈ, ਇਸ ਕਰਕੇ ਲਿਖੋ ਜੀ ਗੰਗਾਨਗਰ ਤੋਂ ਲਿਖ ਰਹੇ ਹਾਂ। ਅਤੇ ਚਲੋ ਬੋਲ ਰਹੇ ਹਾਂ ਤਾਂ ਤਾਂ ਵੀ ਕੋਈ ਗੱਲ ਨਹੀਂ, ਅਸੀਂ ਤਾਂ ਚਿੱਠੀ ਬੋਲ ਕੇ ਹੀ ਪੜ੍ਹਨੀ ਹੈ ਤੁਹਾਡੀ।

ਮੈਨੂੰ ਰੇਸ਼ਮੀ ਰੁਮਾਲ ਵਾਂਗੂ ਰੱਖ ਮੁੰਡਿਆ, ਦੇਖ ਲਓ ਜੀ ਡਿਮਾਂਡ ਤਾਂ ਚੰਗੀ ਤਕੜੀ ਹੈਗੀ ਡਿਮਾਂਡ, ਅਤੇ ਜੇ ਇੱਦਾਂ ਹੋ ਜਾਵੇ ਤਾਂ ਬਹੁਤ ਹੀ ਵਧੀਆ ਗੱਲ ਹੈ ਕਿ ਬੰਦੇ ਦੀ ਇੱਛਾ ਪੂਰੀ ਹੋ ਜਾਂਦੀ ਹੈ। ਇਹੋ ਜੀ ਗੀਤ ਸਾਡੇ ਜਿਹੜੇ ਪਿਛਲੇ ਸੱਭਿਆਚਾਰਕ ਦੇ ਵਿੱਚ ਹੁੰਦੇ ਸੀ, ਇਹ ਗੀਤ ਗਾ ਕੇ ਆਪਣਾ ਮਨੋਰੰਜਨ ਕਰਦੇ ਸੀਗੇ ਕਾਫੀ ਦੇਰ ਦੇ। ਇਹ ਗੀਤ ਹੈ, ਇਹ ਫੋਕ ਗੀਤ ਜਦੋਂ ਸੁਣਦੇ ਹਾਂ ਅਸੀਂ ਤਾਂ ਸਾਨੂੰ ਬਹੁਤ ਹੀ ਵਧੀਆ ਲੱਗਦਾ, ਇਹਦੇ ਵਿੱਚ ਤਰਕ ਵਿਤਰਕ ਜਿਹੜਾ ਦਿੱਤਾ ਹੁੰਦਾ ਨਾ ਗੱਲਾਂ ਬਾਤਾਂ ਦਾ, ਅਤੇ ਉਹ ਬਹੁਤ ਹੀ ਵਧੀਆ ਲੱਗਦਾ ਵਾ। ਅਤੇ ਚਲੋ ਆਪਣਾ ਪ੍ਰੋਗਰਾਮ ਜਿਹੜਾ ਭੱਜਦਾ ਜਾ ਰਿਹਾ, ਆਪਾਂ ਚਿੱਠੀਆਂ ਹੋਰ ਤੋਂ ਲੈ ਲਈਏ ਦੋ ਚਾਰ। ਇਹ ਚਿੱਠੀ ਆਈ ਸਾਡੇ ਕੋਲ ਸ਼੍ਰੀ ਗੰਗਾਨਗਰ, ਬਜਰੰਗ ਲਾਲ ਸ਼ਰਮਾ, ਜਗਮੋਹਨ ਸਿੰਘ ਅਰਨੇਜਾ, ਦਿਨੇਸ਼ ਕੁਮਾਰ ਸ਼ਰਮਾ, ਨਰੇਸ਼ ਕੁਮਾਰ ਸ਼ਰਮਾ। ਅਤੇ ਅਗਲਾ ਖਤ ਸਾਡੇ ਕੋਲ ਆਇਆ ਹੈ, ਅਗਲਾ ਖਤ ਸਾਡੇ ਕੋਲ ਆਇਆ ਪਿੰਡ ਕੁਡਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ, ਪੰਜਾਬ ਤੋਂ। ਸਤਿ ਸ਼੍ਰੀ ਅਕਾਲ ਲਿਖਦੇ ਆ ਜੀ, ਮਲਕੀਤ ਸਿੰਘ ਕੁਡਿਆਣਾ, ਮਨਜੀਤ ਕੌਰ ਬਠਿੰਡਾ, ਦੀਪਿੰਦਰ ਸਿੰਘ ਚੇਅਰਮੈਨ ਪੋਤਾ ਸ਼ਬਦ, ਗੁਰਸ਼ਬਦ ਸਿੰਘ ਜੀਤ ਸਿੰਘ ਕੁਡਿਆਣਾ, ਦਰਸ਼ਨ ਸਿੰਘ ਸਾਬਕਾ ਸਰਪੰਚ ਸਮੂਹ ਬਰਾੜ ਪਰਿਵਾਰ, ਸੁਖਦੇਵ ਸਿੰਘ ਚਾਹਲ ਬੁਰਜ ਹਨੂੰਮਾਨਗੜ੍ਹ ਤੋਂ ਖਾਤੇ ਜੀ ਸਾਡੇ ਕੋਲ। ਇਹ ਖਤ ਸਾਡੇ ਕੋਲ ਆਇਆ ਹੈ ਮੁਹੱਲਾ ਫਤਿਹਗੜ੍ਹ ਲੁਧਿਆਣਾ ਤੋਂ, ਵਿਨੋਦਪੁਰੀ, ਬੀਪੀਪੁਰ, ਰੰਜੂ, ਅਸ਼ੋਕਪੁਰੀ, ਸੁਸ਼ੀਲਪੁਰੀ, ਬੀਕੇਪੁਰੀ, ਕੈਲਾਸ਼ਪੁਰੀ, ਅਨੀਤਾ, ਮਮਤਾ, ਮੇਘਾ, ਪੂਜਾ, ਗੰਗਾ, ਗੁੰਜਨ, ਲਾਲਸਾ, ਰਾਮ, ਰਮਾ, ਕੁਨਾਲ, ਨਿਧੀ, ਹਰੀਸ਼, ਸਤੀਸ਼, ਰਕੇਸ਼, ਵਿਨੋਦ ਅਤੇ ਪਾਲੀਪੁਰੀ, ਡੀਸੀਪੁਰੀ ਅਤੇ ਅਰੁਣਪੁਰੀ, ਮਤਲਬ ਕਿ ਸਾਰਾ ਹੀ ਪੁਰੀ ਪਰਿਵਾਰ ਜੀ, ਨੇਹਾਪੁਰੀ, ਏਕਤਾਪੁਰੀ, ਸ਼ਮੀਪੁਰੀ ਅਤੇ ਬੋਧੀਪੁਰੀ, ਸੁਨੀਲਪੁਰੀ, ਵੀਕੇਪੁਰੀ, ਆਰ ਐੱਸ ਪੁਰੀ ਉਹਨਾਂ ਦਾ। ਲਓ ਜੀ ਇਹ ਖਤ ਇਹਨਾਂ ਦੇ ਪਰਿਵਾਰ ਦਾ ਏਕੇ ਦਾ ਸਬੂਤ ਹੈ ਜੀ। ਇਹਨਾਂ ਨੇ ਹੰਸਰਾਜ ਹੰਸ ਦੀ ਆਵਾਜ਼ 'ਚ ਵੀ ਗੀਤ ਲਿਖਿਆ ਸੀ, ਅਸੀਂ ਜੋ ਸੁਣਾ ਚੁੱਕੇ ਹਾਂ, ਅਤੇ ਇਹਨਾਂ ਦਾ ਖਤ ਲਿਖਣ ਲਈ ਬਹੁਤ ਬਹੁਤ ਸ਼ੁਕਰੀਆ। ਅਗਲਾ ਖਤ ਸਾਡੇ ਕੋਲ ਆਇਆ ਹੈ ਮਾਡਲ ਟਾਊਨ ਕਰਨਾਲ ਤੋਂ, ਸੁਧੀਰ ਨੂਤਨ, ਮੀਨਾਕਸ਼ੀ ਤਿਵਾਰੀ, ਹਰੀਪਾਲ ਕੌਰ, ਸੰਦੀਪ ਗੁਗਲਾਨੀ, ਸੁਨੀਤਾ ਜੈਨ, ਸੁਨੀਤਾ ਸ਼ਰਮਾ, ਮਸਕੀਨ ਕੌਰ ਲਿਖਿਆ ਸ਼ਾਇਦ ਜੀ, ਅਤੇ ਅਸ਼ਪ੍ਰੀਤ ਸ਼ਰਮਾ, ਵਿਪਾਸ਼ਾ ਸ਼ਰਮਾ, ਅਤੇ ਇਹਨਾਂ ਨੇ ਵੀ ਕੋਈ ਵੀ ਗੀਤ ਦੀ ਫਰਮਾਇਸ਼ ਕੀਤੀ ਆ। ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਬੱਬੂ ਮਾਨ ਦੀ ਆਵਾਜ਼ 'ਚ ਗੀਤ।

ਲਓ ਜੀ ਇਹ ਗੀਤ ਸੀ ਖੂਬਸੂਰਤ ਗੀਤ ਬੱਬੂ ਮਾਨ ਹੋਣਾ ਦੀ ਆਵਾਜ਼ ਦੇ ਵਿੱਚ ਵੀ ਸੌਣ ਦੀ ਘੜੀ ਜੀ ਤੇਰੇ ਨਾਲ ਨੱਚਣ ਨੂੰ ਦਿਲ ਕਰਦਾ ਅਤੇ ਦੋਸਤੋ ਬਸ ਜੁਲਾਈ ਦਾ ਮਹੀਨਾ ਜਿਹੜਾ ਚੜ੍ਹਨਾ ਉਸ ਤੋਂ ਬਾਅਦ ਐਂਡ ਤੱਕ ਜਾ ਕੇ ਇਹ ਸੌਣ ਦਾ ਮਹੀਨਾ ਵੀ ਆ ਜਾਣਾ ਅਤੇ ਜਿਹਨੇ ਜਿਹਨੇ ਨੱਚਣ ਦੀ ਤਿਆਰੀ ਕਰਨੀ ਉਹ ਕਰ ਸਕਦਾ ਕਿਉਂਕਿ ਅਜੇ ਟਾਈਮ ਹੈ ਸੌਣ ਦੀ ਘੜੀ ਦੇ ਵਿੱਚ ਨੱਚਣ ਵਾਸਤੇ ਠੀਕ ਹੈ ਜੀ ਆਪਣੀ ਤਿਆਰੀ ਜਾਰੀ ਰੱਖੀਓ ਅਤੇ ਪ੍ਰੋਗਰਾਮ ਦਾ ਸਮਾਂ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ ਅਤੇ ਬਹੁਤ ਸਾਰੇ ਸਰੋਤੇ ਸਾਡੇ ਖੱਤ ਲਿਖਣਾ ਚਾਹੁੰਦੇ ਹੋਣਗੇ ਉਹਨਾਂ ਨੂੰ ਇੱਕ ਵਾਰੀ ਫਿਰ ਤੋਂ ਆਪਣਾ ਪਤਾ ਨੋਟ ਕਰਵਾ ਦਈਏ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ ਪੰਜਾਬ ਲਿਖ ਕੇ ਤੁਸੀਂ ਪਿੰਨ ਕੋਡ ਨੰਬਰ ਲਿਖਣਾ ਜੀ 1440001 ਜੇ ਤੁਸੀਂ ਇੱਦਾਂ ਐਡਰੈਸ ਲਿਖੋਗੇ ਤਾਂ ਚਿੱਠੀ ਸਿੱਧੀ ਸਾਡੇ ਆਕਾਸ਼ਵਾਣੀ ਦੇ ਵਿੱਚ ਆ ਪਹੁੰਚੇਗੀ ਅਤੇ ਦੋਸਤੋ ਥੋੜ੍ਹੇ ਜਿਹੇ ਖੱਤ ਹੋਰ ਪੜ੍ਹ ਲੈਂਦੇ ਹਾਂ ਜੀ ਮੰਡੀ ਗੋਲਾਵਾਲਾ ਤੋਂ ਰਾਜਸਥਾਨ ਤੋਂ ਬ੍ਰਜ ਲਾਲ ਚੌਹਾਨ ਨੀਰਜ ਕੁਮਾਰ ਚੌਹਾਨ ਉਹਨਾਂ ਦਾ ਖੱਤ ਹੈ ਅਤੇ ਕਹਿੰਦੇ ਜੀ ਅੱਛਾ ਜੀ ਇਹਨਾਂ ਨੇ ਸਾਨੂੰ ਇਹ ਦੱਸਿਆ ਹੈ ਜੀ ਵਿਸ਼ੇ ਹੈਗਾ ਇਹਨਾਂ ਦਾ ਇਹਨਾਂ ਚਿੱਠੀ ਵਾਂਗੂ ਲਿਖਿਆ ਜੀ ਸ਼੍ਰੀ ਸੇਵਾ ਮੇ ਸ਼੍ਰੀਮਾਨ ਜੀ ਆਕਾਸ਼ਵਾਣੀ ਸਟਾਫ ਸਾਹਿਤ ਨਮਸਕਾਰ ਸਤਿ ਸ਼੍ਰੀ ਅਕਾਲ ਵਿਸ਼ੇ ਹੈਗਾ ਜੀ ਚਿੱਠੀਆਂ ਮਿੱਠੀਆਂ ਕਾਰਿਆਕ੍ਰਮ ਰੋਜ਼ਾਨਾ ਜਿਹੜਾ 3 ਵਜੇ ਆਉਂਦਾ ਠੀਕ ਹੈ ਜੀ ਬੜੀ ਦੇਰ ਹੋ ਗਈ ਸੀ ਇੱਦਾਂ ਚਿੱਠੀ ਦੇਖੀ ਨੂੰ ਕਿਉਂਕਿ ਅੱਜ ਕੱਲ੍ਹ ਜ਼ਮਾਨਾ ਆ ਗਿਆ ਵਟਸਐਪ ਦਾ ਅਤੇ ਡਿਜੀਟਲ ਦਾ ਅਤੇ ਇੱਦਾਂ ਚਿੱਠੀ ਲਿਖਦਾ ਕੋਈ ਮੈਂ ਹੁਣ ਅਜੇ ਕਿਸੇ ਨੇ ਖਰੇ ਲਿਖੀ ਨਹੀਂ ਕਦੀ ਉਹਨਾਂ ਨੂੰ ਭੁੱਲੇਗੀ ਲਿਖਣੀ ਪਰ ਇਹਨੂੰ ਭੁੱਲਣ ਨਹੀਂ ਦੇਣਾ ਇੱਦਾਂ ਜ਼ਰੂਰ ਬਕਾਇਦਾ ਲਿਖਣਾ ਜਿੱਦਾਂ ਸਾਨੂੰ ਰਾਜਸਥਾਨ ਤੋਂ ਚਿੱਠੀ ਆਈ ਹੈ ਜੀ ਇਹਨਾਂ ਨੇ ਸੇਵਾ ਵਿਖੇ ਸੇਵਾ ਵਿੱਚ ਲਿਖ ਕੇ ਅਤੇ ਅੱਗੇ ਉਹ ਸ਼੍ਰੀਮਾਨ ਜੀ ਲਿਖ ਕੇ ਵਿਸ਼ੇ ਵੀ ਲਿਖਿਆ ਹੋਇਆ ਖੱਤ ਲਿਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਅੱਛੀ ਚਿੱਠੀ ਲਿਖਦੇ ਹਾਂ ਜੀ ਤੁਸੀਂ ਅਤੇ ਅਗਲਾ ਖੱਤ ਸਾਡੇ ਕੋਲ ਆਇਆ ਜੀ ਜ਼ਿਲ੍ਹਾ ਮੁਕਤਸਰ ਪਿੰਡ ਮੌਲਾ ਤੋਂ ਪਾਲ ਗਿੱਲ ਗੁਰਦਿਆਲ ਗਿੱਲ ਸਾਧੂ ਗਿੱਲ ਦਿਸ਼ਾ ਮੌਲਾ ਅਤੇ ਦਰਸ਼ਨ ਬਰਾੜ ਮਲਕੀਤ ਉਹਨਾਂ ਦਾ ਗੀਤ ਹੈ ਜੀ ਸੋਰੀ ਗੀਤ ਨਹੀਂ ਗੁਰਦਿਆਲ ਗਿੱਲ ਸਾਧੂ ਗਿੱਲ ਦਿਸ਼ਾ ਮੌਲਾ ਦਰਸ਼ਨ ਬਰਾੜ ਮਲਕੀਤ ਘੜਿਆਣਾ ਤੋਂ ਇਹਨਾਂ ਨੇ ਕੋਈ ਵੀ ਗੀਤ ਦੀ ਫਰਮਾਇਸ਼ ਕੀਤੀ ਹੈ ਪਿੰਡ ਘੜਿਆਣਾ ਤੋਂ ਹੀ ਅਗਲਾ ਖਾਤਾ ਹੈ ਜੀ ਦੀਪਾ ਸੇਠ ਕਾਲਾ ਸੇਠ ਆਰਵ ਸੇਠ ਪੋਤਾ ਰਿਤਿਕਾ ਤਾਨੀਆਂ ਪੋਤੀਆਂ ਤਿੰਗੜਾ ਨੂੰ ਰਾਣੀ ਰੀਆ ਤਿੰਗੜਾ ਰੂ ਨੂੰ ਰਾਣੀ ਗੀਤ ਦੇ ਬੋਲ ਨੇ ਜੀ ਇਹਨਾਂ ਨੇ ਗੀਤ ਦੀ ਫਰਮਾਇਸ਼ ਵੀ ਕੀਤੀ ਹੈ ਜੀ ਆਟੇ ਦੀ ਚਿੜੀ ਜ਼ਰੂਰ ਇਹਨਾਂ ਨੂੰ ਅਗਲੀ ਵਾਰ ਇਹ ਗੀਤ ਸੁਣਾਵਾਂਗੇ ਜੀ ਅਤੇ ਨਵਨੀਤ ਰਵਨੀਤ ਵਨੀਤ ਚਿੱਠੀ ਲਿਖ ਰਹੇ ਨੇ ਅਤੇ ਅਗਲੀ ਚਿੱਠੀ ਸਾਡੇ ਕੋਲ ਜੀ ਬਠਿੰਡਾ ਰੋਡ ਡੱਬਵਾਲੀ ਤੋਂ ਰਜਿੰਦਰ ਨਾਰੰਗ ਅੰਜੂ ਨਾਰੰਗ ਅਤੇ ਮੋਹਿਤ ਨਾਰੰਗ ਇਹਨਾਂ ਨੇ ਵੀ ਕਿਸੇ ਵੀ ਗੀਤ ਦੀ ਫਰਮਾਇਸ਼ ਕੀਤੀ ਹੈ ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ ਅਤੇ ਟਾਈਮ ਨੂੰ ਧਿਆਨ 'ਚ ਰੱਖਦੇ ਹੋਏ ਗੀਤ ਸੁਣਾਉਂਦੇ ਆ ਅਗਲਾ ਤੁਹਾਨੂੰ ਕੇ ਦੀਪ ਜਗਮੋਹਨ ਕੌਰ ਦੀ ਆਵਾਜ਼ ਦੇ ਵਿੱਚ

ਸਾਡਾ ਤਾਂ ਹੋ ਗਿਆ ਕੰਘਾ। 200 ਵਿੱਚ ਪਾਣੀ ਪੈ ਗਿਆ, 200 ਵਿੱਚ ਪਾਣੀ ਪੈ ਗਿਆ, ਮੈਂ ਇੱਥੇ ਜੋਗਾ ਰਹਿ ਗਿਆ, ਮੈਂ ਇੱਥੇ ਜੋਗਾ ਰਹਿ ਗਿਆ। ਔਰ ਰੱਬਾ ਰਹੀ ਸਵਾਰੀ ਕੱਲੀ ਕਲੈਣੀ ਕਲੈਣੀ।

मीडियम वेव 343.6 मीटर यानी 873 किलोहर्ट्स, DRM 864 किलोहर्ट्स, FM 103.6 मेगाहर्ट्स, FM 100.8 मेगाहर्ट्स, FM 100.9 मेगाहर्ट्स ते आकाशवाणी अमृतसर अते DTH दी आकाशवाणी पंजाब सेवा दा ए जलंधर केंद्र है। शाम दे 4 बज रहे ने, साड़ी दूसरी सभा हुण शुरू हुंदी है। सभा दे शुरू विच आओ सुनदे हाँ हुण तक दे मुख समाचार। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੈਸ਼ਲਜ਼ ਦੇ ਰਾਸ਼ਟਰੀ ਦਿਵਸ ਦੇ 50 ਸਾਲਾ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਅੱਜ ਤੋਂ ਸੋਮਵਾਰ ਤੱਕ ਸੈਸ਼ਲਜ਼ ਦੇ ਦੌਰੇ ਤੇ ਨੇ। ਸੈਸ਼ਲਜ਼ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਸਥਾਈ ਮੈਂਬਰਸ਼ਿਪ ਲਈ ਭਾਰਤ ਦੀ ਦਾਅਵੇਦਾਰੀ ਦਾ ਸਮਰਥਨ ਕੀਤਾ ਏ। ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਅੱਜ ਗੁਜਰਾਤ ਦੇ 14 ਸ਼ਹਿਰਾਂ ਵਿੱਚ ਭਾਰਤ ਦੀ ਪਹਿਲੀ ਸਹਿਕਾਰਤਾ ਆਧਾਰਿਤ ਟੈਕਸੀ ਸੇਵਾ ਭਾਰਤ ਟੈਕਸੀ ਦੀ ਸ਼ੁਰੂਆਤ ਕੀਤੀ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਭਾਰਤ ਨੇ ਸ਼ਾਨਦਾਰ ਆਰਥਿਕ ਤਰੱਕੀ ਕੀਤੀ ਹੈ।

0: ਕ੍ਰਿਕਟ ਟੀਮ ਆਪਣੇ ਆਪ ਨੇ ਹੀ ਇੱਕ ਨਵੇਂ ਅੰਦਾਜ਼ ਦੇ ਵਿੱਚ ਕੰਮ ਕਰਦੀ ਹੋਈ ਨਜ਼ਰ ਆਈ। 23 ਜੂਨ ਨੂੰ ਮੈਨਚੈਸਟਰ ਦੇ ਵਿੱਚ ਖੇਡੇ ਗਏ ਮਹਿਲਾ T20 ਵਿਸ਼ਵ ਕੱਪ ਦੇ ਮਹੱਤਵਪੂਰਨ ਮੈਚ ਦੇ ਵਿੱਚ ਭਾਰਤੀ ਮਹਿਲਾ ਟੀਮ ਨੂੰ ਦੱਖਣੀ ਅਫਰੀਕਾ ਹੱਥੋਂ 6 ਵਿਕਟਾਂ ਦੇ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਨੇ ਭਾਰਤ ਦੀ ਸੈਮੀਫਾਈਨਲ ਵਿੱਚ ਪਹੁੰਚਣ ਦੀਆਂ ਉਮੀਦਾਂ ਨੂੰ ਤਾਂ ਵੱਡਾ ਝਟਕਾ ਦੇ ਦਿੱਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ ਵੱਡਾ ਸਕੋਰ ਖੜਾ ਕਰਨ ਦੇ ਵਿੱਚ ਨਾਕਾਮ ਰਹੀ ਅਤੇ ਨਿਰਧਾਰਿਤ 20 ਓਵਰਾਂ ਦੇ ਵਿੱਚ ਚੁਣੌਤੀਪੂਰਨ ਟੀਚਾ ਨਹੀਂ ਦੇ ਸਕੀ। ਜਵਾਬ ਦੇ ਵਿੱਚ ਦੱਖਣੀ ਅਫਰੀਕਾ ਦੀਆਂ ਬੱਲੇਬਾਜ਼ਾਂ ਨੇ ਸੰਭਲ ਕੇ ਖੇਡ ਦਿਖਾਈ ਤੇ 6 ਵਿਕਟਾਂ ਰਾਹੀਂ ਬਾਕੀ ਰਹਿੰਦਾ ਟੀਚਾ ਹਾਸਲ ਕਰ ਲਿਆ। 25 ਜੂਨ 2026 ਨੂੰ ਹੋਇਆ ਜੀ ਭਾਰਤ ਬਨਾਮ ਬੰਗਲਾਦੇਸ਼ ਦੇ ਵਿੱਚ ਵੱਡਾ ਵਿਸ਼ਵ ਕੱਪ ਮੈਚ, ਜਿਸ ਵਿੱਚ ਬੰਗਲਾਦੇਸ਼ ਦੀ ਪਾਰੀ ਸ਼ੁਰੂਆਤ ਦੇ ਵਿੱਚ ਸਧਾਰਨ ਰਹੀ। ਭਾਰਤੀ ਗੇਂਦਬਾਜ਼ਾਂ ਨੇ ਨਿਯਮਿਤ ਅੰਤਰਾਲ ਤੇ ਵਿਕਟਾਂ ਹਾਸਲ ਕਰਦੀਆਂ ਹੋਇਆਂ ਵੱਡੀ ਸਾਂਝ ਨਹੀਂ ਬਣਨ ਦਿੱਤੀ। ਮੱਧ ਕ੍ਰਮ ਦੇ ਕੁੱਲ ਬੱਲੇਬਾਜ਼ਾਂ ਨੇ ਆਪਣਾ ਸੰਘਰਸ਼ ਕੀਤਾ, ਪਰ ਭਾਰਤੀ ਗੇਂਦਬਾਜ਼ੀ ਦੇ ਸਾਹਮਣੇ ਉਹ ਤੇਜ਼ੀ ਦੇ ਨਾਲ ਸਕੋਰ ਨਹੀਂ ਕਰ ਸਕੇ। ਕੁੱਲ ਸਕੋਰ 136 20 ਓਵਰਾਂ ਦੇ ਵਿੱਚ ਬਣੇ। ਭਾਰਤ ਦੀ ਪਾਰੀ ਦੇ ਵਿੱਚ 136 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਨੂੰ ਸ਼ੁਰੂ ਵਿੱਚ ਇੱਕ ਵੱਡਾ ਝਟਕਾ ਲੱਗਾ, ਪਰ ਸ਼ੈਫਾਲੀ ਵਰਮਾ ਨੇ ਹਮਲਾਵਰ ਅੰਦਾਜ਼ ਦੇ ਵਿੱਚ ਬੱਲੇਬਾਜ਼ੀ ਕਰਦਿਆਂ ਪਾਰੀ ਨੂੰ ਸੰਭਾਲਿਆ। ਉਹਨਾਂ ਨੇ ਸ਼ਾਨਦਾਰ 53 ਦੌੜਾਂ ਬਣਾਈਆਂ ਤੇ ਟੀਚੇ ਨੂੰ ਆਸਾਨ ਵੀ ਬਣਾਇਆ। ਮੱਧ ਕ੍ਰਮ ਦੀਆਂ ਬੱਲੇਬਾਜ਼ਾਂ ਨੇ ਵੀ ਸਾਥ ਦਿੱਤਾ ਤੇ ਭਾਰਤ ਨੇ 16.5 ਓਵਰਾਂ ਦੇ ਵਿੱਚ ਆਪਣਾ ਟੀਚਾ ਹਾਸਲ ਕਰ ਲਿਆ। ਭਾਰਤ ਨੇ 139 16.5 ਓਵਰ ਦੇ ਵਿੱਚ ਬਣਾਏ। ਭਾਰਤ 5 ਵਿਕਟਾਂ ਦੇ ਨਾਲ ਜਿੱਤਿਆ। ਇਸ ਬਾਰੇ ਕੀ ਕਹਿੰਦੇ ਨੇ ਕ੍ਰਿਕਟ ਕੋਚ ਆਕਾਸ਼ ਦੀ?
1: ਇਸ ਹਫਤੇ ਜੋ ਇੰਡੀਆ ਨੇ ਪਰਫਾਰਮੈਂਸ ਦਿੱਤੀ ਆਪਣੀ ਵਰਲਡ ਕੱਪ ਚ ਵੂਮੈਨਸ ਨੇ, ਉਹ ਦੇਖਿਆ ਗਿਆ ਕਿ ਜਿਸ ਤਰ੍ਹਾਂ ਕਿ ਸਾਊਥ ਅਫਰੀਕਾ ਨਾਲ ਜੋ ਬੜੀ ਕਰੂਸ਼ਲ ਮੈਚ ਸੀ, ਇੰਡੀਆ ਪੁਆਇੰਟ ਟੇਬਲ ਚ ਉੱਪਰ ਚੱਲ ਰਹੀ ਸੀ ਤੇ ਸਾਊਥ ਅਫਰੀਕਾ ਤੋਂ ਮੈਚ ਇੰਡੀਆ ਲੂਜ਼ ਕਰ ਗਈ ਹੈ, ਤੇ ਉਸ ਤੋਂ ਬਾਅਦ ਬੰਗਲਾਦੇਸ਼ ਨਾਲ ਜਿਹੜਾ ਮੈਚ ਹੋਇਆ ਉਸ ਤੋਂ ਬਾਅਦ ਇੰਡੀਆ ਨੇ ਕਾਫੀ ਚੰਗਾ ਪ੍ਰਦਰਸ਼ਨ ਕੀਤਾ, ਉਸ ਵਿੱਚ ਜਿੱਤ ਪ੍ਰਾਪਤ ਕੀਤੀ ਹੈ। ਪਰ ਜੋ ਸਾਊਥ ਅਫਰੀਕਾ ਤੋਂ ਮੈਚ ਲੂਜ਼ ਕੀਤੇ ਨੇ ਉਹਦੇ ਨਾਲ ਸੈਮੀਫਾਈਨਲ ਚ ਪਹੁੰਚਣ ਦੀਆਂ ਸੰਭਾਵਨਾਵਾਂ ਥੋੜੀਆਂ ਜਿਹੀਆਂ ਘੱਟ ਗਈਆਂ ਨੇ, ਕਿਉਂਕਿ ਅਗਲਾ ਮੈਚ ਇਹਨਾਂ ਦਾ ਆਸਟ੍ਰੇਲੀਆ ਨਾਲ ਆ। ਆਸਟ੍ਰੇਲੀਆ ਤਾਂ ਵਰਲਡ ਚੈਂਪੀਅਨ ਟੀਮ ਆ, ਉਹਨਾਂ ਪਤਾ ਹੀ ਹੈ ਕਿ ਉਹਨਾਂ ਨਾਲ ਕਾਫੀ ਟਫ ਫਾਈਟ ਰਹਿੰਦੀ ਹੈ। ਪਰ ਜੇ ਅਸੀਂ ਸਾਊਥ ਅਫਰੀਕਾ ਤੋਂ ਮੈਚ ਜਿੱਤ ਜਾਂਦੇ ਤਾਂ ਫਿਰ ਅਸੀਂ ਸੈਮੀਫਾਈਨਲ ਚ ਸਾਡਾ ਪੱਕਾ ਸਥਾਨ ਸੀ, ਤਾਂ ਉਸ ਕਰਕੇ ਇਹਨਾਂ ਨੇ ਥੋੜਾ ਜਿਹਾ ਇਹਨੂੰ ਮੁਸ਼ਕਿਲ ਕਰ ਲਿਆ ਹੈ ਸਾਊਥ ਅਫਰੀਕਾ ਤੋਂ ਮੈਚ ਹਾਰ ਕੇ ਵਰਲਡ ਕੱਪ ਦੇ ਦੌਰ ਨੂੰ। ਜਿੱਦਾਂ ਕਿ ਦੇਖਿਆ ਜਾਂਦਾ ਕਿ ਸ਼ਿਫਾਲੀ ਵਰਮਾ ਦਾ ਜੋ ਖੇਲਣ ਦਾ ਅੰਦਾਜ਼ ਆ ਉਹ ਤਾਬੜ ਤੋੜੀ ਹੈ ਜੀ, ਤੇ ਸਟਾਰਟਿੰਗ ਵਿੱਚ ਹੀ ਉਹਨੇ ਬੰਗਲਾਦੇਸ਼ ਦੇ ਮੈਚ ਵਿੱਚ ਮੈਚ ਨੂੰ ਖੋਲ ਦਿੱਤਾ ਸੀ, ਤੇ ਉਹਨਾਂ ਨੇ ਕਾਫੀ ਤਾਬੜਤੋੜ ਬੱਲੇਬਾਜ਼ੀ ਕੀਤੀ, ਜਿਸ ਸਦਕਾ ਸਾਨੂੰ ਰਿਜ਼ਲਟ ਦੇਖਣ ਨੂੰ ਮਿਲਿਆ ਕਿ ਇੰਡੀਆ ਆਸਾਨੀ ਨਾਲ ਬੰਗਲਾਦੇਸ਼ ਵਾਲਾ ਮੈਚ ਜਿੱਤ ਗਿਆ। ਬਾਕੀ ਹੁਣ ਜਿਹੜਾ ਅਗਲਾ ਮੈਚ ਇਹਨਾਂ ਦਾ ਆਉਣ ਵਾਲਾ ਆਸਟ੍ਰੇਲੀਆ ਨਾਲ, ਉਸ ਵਿੱਚ ਇਹਨਾਂ ਨੂੰ ਕਾਫੀ ਤਗੜਾ ਹੋ ਕੇ ਖੇਲਣਾ ਪੈਣਾ, ਤਾਂ ਕਿ ਉਹ ਮੈਚ ਹੈ ਜਿਹੜਾ ਉਦੋਂ ਹੀ ਡਿਸਾਈਡ ਕਰੂਗਾ ਕਿ ਸੈਮੀਫਾਈਨਲ ਵਿੱਚ ਇੰਡੀਆ ਪਹੁੰਚਦੀ ਹੈ ਕਿ ਨਹੀਂ ਪਹੁੰਚਦੀ। ਹਾਲਾਂਕਿ ਦੇਖਣ ਚ ਆਇਆ ਆਸਟ੍ਰੇਲੀਆ ਤੱਕ ਵਰਲਡ ਚੈਂਪੀਅਨ ਟੀਮ ਜਾ ਕੇ ਉਹਨਾਂ ਦੀ ਟੀਮ ਬਹੁਤ ਸਟਰੋਂਗ ਹੈ, ਪਰ ਕ੍ਰਿਕਟ ਵਿੱਚ ਕੁਛ ਨਹੀਂ ਕਹਿ ਸਕਦੇ ਆਪਾਂ। ਇੰਡੀਆ ਇਹ ਮੈਚ ਨੂੰ ਜਿੱਤ ਵੀ ਸਕਦੀ ਹੈ ਜੇ ਪਲੈਨਿੰਗ ਨਾਲ ਖੇਡਣ ਤੇ ਜਿੱਤ ਕੇ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਬਣਾ ਸਕਦੀ ਹੈ।
0: ਇਸ ਮੈਚ ਦੇ ਮੁੱਖ ਨੁਕਤੇ ਰਹੇ ਕਿ ਸ਼ੇਫਾਲੀ ਵਰਮਾ ਨੇ 53 ਦੌੜਾਂ ਦੀ ਮੈਚ ਜਿਤਾਊ ਪਾਰੀ ਖੇਡੀ। ਇਸ ਬਾਰੇ ਸ਼ੇਫਾਲੀ ਦਾ ਕੀ ਕਹਿਣਾ ਹੈ?
2: ਜਬੀ ਵੀ ਬੈਡ ਡੇਜ ਜਾਤੇ ਹੈ ਹਮਾਰੇ ਟੀਮ, ਹਮ ਸਬਕੋ ਪਤਾ ਹੈ ਕਿ ਮੋਰਲ ਤੋ ਅਫਕੋਰਸ ਸਬ ਪਲੇਅਰ ਕਾ ਮੋਰਲ ਡਾਊਨ ਹੋਗਾ, ਬਟ ਨੈਕਸਟ ਡੇ ਹਮ ਸਬਕੋ ਪਤਾ ਹੈ ਹਮੇ ਇੱਕ ਸਾਥ ਆਨਾ ਹੈ, ਇੱਕ ਜੁਟ ਹੋ ਕੇ ਔਰ ਇੱਕ ਦੂਸਰੇ ਕੋ ਮੋਟੀਵੇਟ ਕਰਨਾ ਹੈ। ਤੋ ਕੱਲ ਹਮਨੇ ਸਿਰਫ ਹਡਲ ਮੇ ਯਹੀ ਬਾਤ ਕੀ ਥੀ ਕਿ ਅਭੀ ਯਹਾਂ ਸੇ ਹਮ ਸਬਕੋ ਪਤਾ ਹੈ ਕਿ ਭਾਈ ਦੋਨੋ ਕ੍ਰੂਸ਼ਲ ਗੇਮ ਹੈ, ਬਟ ਹਮ ਇੱਕ ਦੂਸਰੇ ਕੋ ਬੈਕ ਕਰੇਂਗੇ, ਹਮ ਯੇ ਦੋ ਦਿਨ ਪ੍ਰਿਪੇਸ਼ਨ ਮੇ ਆਪਣਾ ਬੈਸਟ ਦੇਂਗੇ, ਹਮ ਡੇ ਬਾਈ ਡੇ ਜਾਏਂਗੇ, ਜੈਸੇ ਆਜ ਹਮਾਰੀ ਪ੍ਰੈਕਟਿਸ ਤੋ ਆਜ ਸਿਰਫ ਹਮ ਪ੍ਰੈਕਟਿਸ ਕਾ ਸੋਚੇਂਗੇ ਐਂਡ ਦੈਨ ਵਿਲ ਸੀ ਟੁਮੋਰੋ ਅਬਾਊਟ ਦ ਗੇਮ। ਸੋ ਇਟ ਜਸਟ ਡੇ ਬਾਈ ਡੇ ਪ੍ਰੋਸੈਸ ਔਰ ਆਈ ਥਿੰਕ ਹਮ ਪ੍ਰੈਜੈਂਟ ਮੇ ਰਹਿਣੇ ਕੀ ਬਹੁਤ ਸੋਚਦੇ ਉਸ ਟਾਈਮ ਪੇ, ਐਂਡ ਸਭੀ ਬਹੁਤ ਮੈਚੋਰ ਹੈ, ਸਭੀ ਬਹੁਤ ਕ੍ਰਿਕਟ ਖੇਲ ਚੁੱਕੇ ਹੈ ਔਰ ਸਭ ਇਤਨੇ ਸਾਰੇ ਜਨਤਾ ਕੇ ਸਾਹਮਣੇ ਖੇਲੇ ਹੈ। ਸੋ ਆਈ ਡੋਂਟ ਥਿੰਕ ਕਿ ਫਿਰ ਸੇ ਸਿਚੁਏਸ਼ਨ ਹਮ ਆਨੇ ਦੇਂਗੇ ਆਪਣੇ ਇਸ ਵਰਲਡ ਕੱਪ ਮੇ। ਸੋ ਆਈ ਵਿਲ ਜਸਟ ਸੇ ਆਈ ਵਿਲ ਗਿਵ ਆਰ ਬੈਸਟ ਇਨ ਦਿਸ ਵਰਲਡ ਕੱਪ।
0: ਭਾਰਤੀ ਗੇਂਦਬਾਜ਼ਾਂ ਨੇ ਬੰਗਲਾਦੇਸ਼ ਨੂੰ 136 ਦੌੜਾਂ ਤੱਕ ਸੀਮਤ ਰੱਖਿਆ। ਇਸ ਜਿੱਤ ਦੇ ਨਾਲ ਭਾਰਤ ਨੇ ਟੂਰਨਾਮੈਂਟ ਦੇ ਵਿੱਚ ਆਪਣੀ ਸੈਮੀਫਾਈਨਲ ਦੀਆਂ ਉਮੀਦਾਂ ਨੂੰ ਕਾਇਮ ਰੱਖਿਆ। ਭਾਰਤ ਨੇ ਟੀਚਾ 19 ਗੇਂਦਾਂ ਬਾਕੀ ਰਹਿੰਦੀਆਂ ਹਾਸਲ ਕਰ ਲਿਆ, ਜਿਸ ਨਾਲ ਨੈੱਟ ਰਨ ਰੇਟ ਵਿੱਚ ਵੀ ਸੁਧਾਰ ਹੋਇਆ। ਪਿੱਚ ਉੱਤੇ ਕਪਤਾਨ ਹਰਮਨ ਤੇ ਸ਼ੇਫਾਲੀ ਦੀ ਗੱਲਬਾਤ ਹੋਈ ਹੈ, ਉਸ ਬਾਰੇ ਸ਼ੇਫਾਲੀ ਕੀ ਕਹਿੰਦੀ ਹੈ?
2: ਹਰਮਨ ਦੀ ਕੇਮ ਟੂ ਮੀ, ਸ਼ੀ ਵਾਜ਼ ਲਾਈਕ ਬੋਲ ਡਾਲੇਗੀ, ਮੈਨੂੰ ਬੋਲਾ ਹਾਂ ਡਾਲੂੰਗੀ ਐਂਡ ਦੈਨ ਮੈਂ ਗਈ ਬੋਲ ਡਾਲਨੇ ਔਰ ਮੇਰਾ ਬਸ ਦਿਮਾਗ ਮੇ ਇਹ ਥਾ ਕਿ ਬਿਕੋਜ਼ ਆਈ ਲਵ ਬੋਲਿੰਗ ਐਂਡ ਮੇਰੇ ਦਿਮਾਗ ਮੇ ਇਹ ਥਾ ਕਿ ਮੈਨੂੰ ਸਟੰਪ ਟੂ ਸਟੰਪ ਡਾਲਨਾ ਹੈ, ਵਿਕਟ ਕਾ ਮੈਨੂੰ ਨਹੀਂ ਸੋਚਾ ਥਾ। ਤੋ ਪਹਿਲੀ ਬੋਲ ਡਾਲੀ ਅੱਛੀ ਐਂਡ ਦੈਨ ਦੂਸਰੀ ਬਹੁਤ ਅੱਛੀ ਐਗਜ਼ੀਕਿਊਟ ਐਂਡ ਥਰਡ ਪੇ ਮੈਨੂੰ ਵਿਕਟ ਮਿਲੀ ਐਂਡ ਆਈ ਓਨਲੀ ਨੋ ਜਬ ਮੇਰੇ ਹੱਥ ਮੇ ਕੈਚ ਆਨੇ ਸੇ ਪਹਿਲੇ ਬਹੁਤ ਜ਼ਿਆਦਾ ਹੱਸ ਰਹੀ ਥੀ, ਦੈਟ ਇਜ਼ ਬਿਕੋਜ਼ ਆਫ ਦੈਟ ਕਿ ਮੈਂ ਬਹੁਤ ਜ਼ਿਆਦਾ ਐਕਸਾਈਟਿਡ ਥੀ ਬਿਕੋਜ਼ ਵੀ ਓਲ ਨੋ ਉਹ ਪਾਰਟਨਰਸ਼ਿਪ ਕਿਤਨੀ ਕਰੂਸ਼ੀਅਲ ਥੀ ਹਮੇ ਤੋੜਨੀ। ਸੋ ਆਈ ਐਮ ਸੋ ਦੈਟ ਡੇ ਇਜ਼ ਵੈਰੀ ਮੈਮਰੇਬਲ, ਵਨ ਆਫ ਦ ਬੈਸਟ ਮੈਮਰੀ ਇਨ ਕ੍ਰਿਕਟ ਫੋਰ ਮੀ। ਸੋ ਮੈਂ ਉਹ ਦਿਨ ਕਦੇ ਨਹੀਂ ਭੁੱਲ ਪਾਊਂਗੀ, ਇੱਕ ਇੱਕ ਪਲ ਮੈਨੂੰ ਯਾਦ ਹੈ।

0: ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਖੂਬਸੂਰਤ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਵਜੇ। ਕ੍ਰਿਕਟ ਸਟੇਡੀਅਮਸ 'ਚ ਕੌਣ ਕਰ ਰਿਹਾ ਚੌਕਿਆਂ ਛਿੱਕਿਆਂ ਦੀ ਬਰਸਾਤ, ਹਾਕੀ 'ਚ ਕਿੰਨੇ ਗੋਲ ਦਾਗ ਕੇ ਕਿਹਨੂੰ ਦਿੱਤੀ ਮਾਤ, ਕੁਸ਼ਤੀ ਦੇ ਗੱਦਿਆਂ ਤੇ ਦਾਅ ਲਾ ਕੇ ਕੌਣ ਜਿੱਤਿਆ ਬਾਜ਼ੀ ਤੇ ਕਿੰਨੇ ਸੁਨਹਿਰੇ ਨਿਸ਼ਾਨੇ ਲਾ ਕੇ ਦੇਸ਼ ਵਾਸੀਆਂ ਨੂੰ ਕੀਤਾ ਰਾਜ਼ੀ। ਖੇਡ ਮੈਦਾਨਾਂ ਦੀ ਦਿਲਚਸਪ ਕਹਾਣੀ, ਖਿਡਾਰੀਆਂ ਦਾ ਜਨੂੰਨ ਉਹਨਾਂ ਦੀ ਹੀ ਜ਼ੁਬਾਨੀ। ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਵਜੇ ਸਿਰਫ ਆਕਾਸ਼ਵਾਣੀ ਜਲੰਧਰ ਤੇ।
1: ਲੰਡਨ ਵਿੱਚ ਚੱਲ ਰਹੀ FIH ਪ੍ਰੋ ਲੀਗ ਦੌਰਾਨ ਭਾਰਤੀ ਪੁਰਸ਼ ਹਾਕੀ ਟੀਮ ਨੇ ਆਪਣੇ ਚਿਰ ਵਿਰੋਧੀ ਪਾਕਿਸਤਾਨ ਦੇ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਲਗਾਤਾਰ 2 ਮੈਚ ਜਿੱਤੇ। ਪਹਿਲੇ ਮੁਕਾਬਲੇ ਦੇ ਵਿੱਚ ਭਾਰਤ ਨੇ ਰੋਮਾਂਚਕ ਅੰਦਾਜ਼ ਦੇ ਵਿੱਚ 4-3 ਦੇ ਨਾਲ ਜਿੱਤ ਦਰਜ ਕੀਤੀ। ਮੈਚ ਆਖਰੀ ਪਲਾਂ ਤੱਕ ਬਰਾਬਰੀ ਦਾ ਰਿਹਾ, ਪਰ ਭਾਰਤੀ ਖਿਡਾਰੀਆਂ ਨੇ ਦਬਾਅ ਦੇ ਵਿੱਚ ਵੀ ਸ਼ਾਨਦਾਰ ਖੇਡ ਦਿਖਾ ਕੇ ਜਿੱਤ ਆਪਣੇ ਨਾਮ ਕੀਤੀ ਹੈ। ਸੀਨੀਅਰ ਮੈਚ ਵਿੱਚ ਪਹਿਲੀ ਵਾਰ ਖੇਡ ਰਹੇ ਆਦਿਤਿਆ ਅਰਜੁਨ ਕੀ ਸੋਚਦੇ ਸਨ?
2: ਸੀਨੀਅਰ ਮੈਂ ਮੇਰਾ ਪਹਿਲਾ ਮੈਚ ਹੋ ਰਿਹਾ ਹੈ ਪਾਕਿਸਤਾਨ ਕੇ ਸਾਥ, ਔਰ ਮੈਂ ਹਰ ਸਿਚੁਏਸ਼ਨ ਕੇ ਲਿਏ ਤਿਆਰ ਰਹਿਣਾ ਚਾਹਤਾ ਹੂੰ। ਸਬਸੇ ਅਨਐਕਸੈਪਟਡ ਚੀਜ਼ ਪ੍ਰੈਸ਼ਰ ਔਰ ਮੈਚ ਕਾ ਮਾਹੌਲ ਹੋ ਸਕਤਾ ਹੈ, ਲੇਕਿਨ ਮੈਂ ਸ਼ਾਂਤ ਰਹਿ ਕਰ ਆਪਣਾ ਗੇਮ ਪਰ ਫੋਕਸ ਕਰੂੰਗਾ ਔਰ ਟੀਮ ਕੇ ਲਿਏ ਆਪਣਾ ਬੈਸਟ ਦੇਣ ਕੀ ਕੋਸ਼ਿਸ਼ ਕਰੂੰਗਾ।
1: ਦੂਜੇ ਮੁਕਾਬਲੇ ਦੇ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਪੂਰੀ ਤਰ੍ਹਾਂ ਇੱਕ ਤਰਫਾ ਅੰਦਾਜ਼ ਦੇ ਵਿੱਚ 7-1 ਨਾਲ ਹਰਾ ਦਿੱਤਾ। ਇਹ ਭਾਰਤ ਦੀ ਪਾਕਿਸਤਾਨ ਦੇ ਖਿਲਾਫ FIH ਪ੍ਰੋ ਲੀਗ 'ਚ ਸਭ ਤੋਂ ਵੱਡੀਆਂ ਜਿੱਤਾਂ ਵਿੱਚੋਂ ਇੱਕ ਮੰਨੀ ਜਾਂਦੀ ਹੈ। ਹਰਮਨਪ੍ਰੀਤ ਦੀ ਕੀ ਰਾਏ ਹੈ?
3: ਮੈਚ ਹੈ ਜੋ ਪਾਕਿਸਤਾਨ ਕੇ ਸਾਥ ਹੈ ਹਮਾਰਾ, ਔਰ ਹਮ ਬਹੁਤ ਐਕਸਾਈਟਡ ਹੈ ਇਸਕੋ ਮੈਚ ਕੋ ਲੇਕਰ, ਔਰ ਟੀਮ ਬਹੁਤ ਅੱਛਾ ਪਰਫਾਰਮ ਕਰ ਰਹੀ ਹੈ, ਔਰ ਹਮ ਕੋਸ਼ਿਸ਼ ਕਰੇਂਗੇ ਕਿ ਜੋ ਹਮਾਰਾ ਰਿਦਮ ਹੈ, ਜੋ ਹਮ ਲਾਸਟ ਮੈਚ ਖੇਲ ਕੇ ਆਏ ਹੈ, ਔਰ ਜੋ ਯੂਰਪ ਨੇ ਹਾਲੈਂਡ ਮੈਂ ਮੈਚ ਖੇਲੇ ਹੈ, ਬਹੁਤ ਅੱਛੇ ਖੇਲੇ, ਔਰ ਉਹ ਜੋ ਰਿਦਮ ਹੈ ਉਸਕੋ ਕੰਟੀਨਿਊ ਕਰੇ ਔਰ ਆਪਣੀ ਬੈਸਟ ਪਰਫਾਰਮੈਂਸ ਦੇ, ਔਰ ਕਿਉਂਕਿ ਇਸ ਮੈਚ ਕੇ ਅਗਰ ਹਮਾਰੀ ਆਡੀਅੰਸ ਹੈ ਪੂਰੇ ਇੰਡੀਆ ਕੋ ਬਹੁਤ ਬੜੀ ਐਕਸਪੈਕਟੇਸ਼ਨ ਰਹਿਤੀ ਹੈ ਹਮਸੇ, ਤੋ ਕੋਸ਼ਿਸ਼ ਕਰੇਂਗੇ ਕਿ ਬੈਸਟ ਪਰਫਾਰਮੈਂਸ ਦੇ ਔਰ ਐਜ਼ ਏ ਟੀਮ ਹਮ ਅੱਛਾ ਖੇਲੇ ਔਰ ਮੈਚ ਜਿੱਤੇ।
1: ਭਾਰਤ ਵੱਲੋਂ ਹਮਲਾਵਰ ਖੇਡ, ਤੇਜ਼ ਪਾਸਿੰਗ ਅਤੇ ਪੈਨਲਟੀ ਕਾਰਨਰਾਂ ਦਾ ਸ਼ਾਨਦਾਰ ਇਸਤੇਮਾਲ ਕੀਤਾ ਗਿਆ। ਡਿਫੈਂਸ ਨੇ ਵੀ ਪਾਕਿਸਤਾਨੀ ਹਮਲਾਵਰਾਂ ਨੂੰ ਜ਼ਿਆਦਾ ਮੌਕੇ ਨਹੀਂ ਦਿੱਤੇ। ਭਾਰਤੀ ਫਾਰਵਰਡ ਲਾਈਨ ਨੇ ਲਗਾਤਾਰ ਗੋਲ ਕਰਕੇ ਪਾਕਿਸਤਾਨੀ ਰੱਖਿਆਂ ਨੂੰ ਬੇਬਸ ਕਰ ਦਿੱਤਾ। ਕੀ ਕਹਿੰਦੇ ਨੇ ਇਸ ਉੱਤੇ ਖੇਡ ਪੱਤਰਕਾਰ ਜਤਿੰਦਰ ਸਾਬੀ?
4: ਇਹਦੇ ਵਿੱਚ ਨਾ ਇੰਡੀਆ ਦਾ ਪ੍ਰਦਰਸ਼ਨ ਤਾਂ ਕਾਫੀ ਹੱਦ ਤੱਕ ਠੀਕ ਰਿਹਾ, ਪਰ ਕੁਛ ਇਹਨਾਂ ਨੇ ਗਲਤੀਆਂ ਕੀਤੀਆਂ ਵਿੱਚ ਥੋੜੀਆਂ, ਜਿੱਦਾਂ ਕਿ ਪੈਨਲਟੀ ਕਾਰਨਰ ਦੀ ਹੋਈ ਆ, ਇੱਕ ਮੈਸਗਾ ਉਹਦੇ ਵਿੱਚ ਇਹਨਾਂ ਨੂੰ ਪਹਿਲਾਂ ਪਾਕਿਸਤਾਨ ਦਾ ਮੈਚ ਆਇਆ ਸੀਗਾ ਪਹਿਲਾਂ ਜਿਹੜਾ, ਉਹਦੇ ਵਿੱਚ ਇਹਨਾਂ ਇੱਕ ਵਾਰੀ ਮਤਲਬ ਇਕੱਠੀਆਂ 5 ਪੈਨਲਟੀ ਬਣੀਆਂ, ਪਰ ਉਹ ਕੋਈ ਵੀ ਗੋਲ 'ਚ ਕਨਵਰਟ ਨਹੀਂ ਕਰ ਸਕੇ, ਲੇਕਿਨ ਮੈਚ ਜਿੱਤ ਗਿਆ ਜ਼ਰੂਰ ਇਹ। ਲੇਕਿਨ ਓਵਰਆਲ ਜਿਹੜਾ ਪ੍ਰਦਰਸ਼ਨ ਆ ਉਹ ਟੀਮ ਦਾ ਇਸ ਟਾਈਮ ਠੀਕ ਆ। ਤਾਂ ਇਹਨਾਂ ਨੇ ਹੁਣ ਤੱਕ ਜਿਹੜੇ ਆ ਆਪਣੇ 14 ਮੈਚ ਖੇਲੇ ਆ, ਤਾਂ ਉਹਦੇ ਵਿੱਚ 9 ਟੀਮਾਂ ਦੇ ਵਿੱਚ ਇਸ ਟਾਈਮ ਇਹ 8ਵੇਂ ਨੰਬਰ 'ਤੇ ਟੀਮ ਚੱਲ ਰਹੀ ਇੰਡੀਆ ਦੀ। ਕੁਛ ਨਾ ਕੁਛ ਤਾਂ ਇਹ 'ਚ ਜਿਹੜੀ ਆ ਉਹ ਦੇਖਣ ਨੂੰ ਮਿਲਦੀ, ਕਿਉਂਕਿ ਕਈ ਚੀਜ਼ਾਂ ਇਹਨਾਂ ਦੀਆਂ ਮੈਚ ਟੂ ਮੈਚ ਡਿਪੈਂਡ ਕਰਦਾ ਉਹ। ਕਈ ਵਾਰ ਟੀਮ ਜਿਹੜੀ ਹੁੰਦੀ ਆ ਉਹ ਜਿੱਦਾਂ ਪਾਕਿਸਤਾਨ ਦਾ ਪਹਿਲਾ ਮੈਚ ਸੀਗਾ, ਉਹ ਲੱਗਦਾ ਸੀ ਕਿਤੇ ਨਾ ਕਿਤੇ ਇਹਨਾਂ ਦੇ ਦੇਰ ਬਾਅਦ ਪਾਕਿਸਤਾਨ ਦੇ ਨਾਲ ਮਿਲੇ ਸੀ, ਤਾਂ ਉਹ 'ਚ ਇਹਨਾਂ ਨੂੰ ਡਰ ਜਿਹਾ ਸੀਗਾ। ਪਾਕਿਸਤਾਨ ਨੇ ਪਹਿਲਾਂ ਪਹਿਲੇ ਮੈਚ ਦੇ ਵਿੱਚ 1-0 ਨਾਲ ਲੀਡ ਵੀ ਲੈ ਲਈ ਸੀ ਇਹਨਾਂ ਦੇ ਕੋਲ, ਲੇਕਿਨ ਫਿਰ ਵੀ ਇਹਨਾਂ ਨੇ ਰਿਕਵਰੀ ਕਰ ਲਈ। ਲੇਕਿਨ ਪ੍ਰਦਰਸ਼ਨ ਜਿਹੜਾ ਓਵਰਆਲ ਪ੍ਰਦਰਸ਼ਨ ਜਿਹੜਾ ਟੀਮ ਦਾ ਉਹ ਠੀਕ ਰਿਹਾ, ਪਰ ਮੋਰਾਲ ਠੀਕ ਹੈ ਇੰਡੀਆ ਦਾ ਟੀਮ ਦਾ, ਤਾਂ ਮਤਲਬ ਜ਼ਰੂਰ ਆ ਵੀ ਇਹ ਪਹਿਲੀਆਂ ਜਿਹੜੀਆਂ ਮੈਡਲ ਟੈਲੀ ਦੇ ਵਿੱਚ ਜਿਹੜੀ ਆ ਫਸਟ ਸੈਕਿੰਡ ਦੇ ਵਿੱਚ ਜਾਊਗੀ। ਦੇਖੋ 2016 ਤੋਂ ਬਾਅਦ ਜਿਹੜੀ ਆ ਭਾਰਤ ਦੀ ਸੀਨੀਅਰ ਜੂਨੀਅਰ ਹਾਕੀ ਜਿਹੜੀ ਆ ਉਹ ਹਾਰੀ ਹੈ ਇੰਡੀਆ ਦੇ ਕੋਲ। ਜਪਾਨ ਦੇ ਵਿੱਚ ਅੰਡਰ ਏਸ਼ੀਆ ਕੱਪ ਹੋਇਆ ਜਿਹੜਾ ਪਾਕਿਸਤਾਨ ਦਾ, ਉਹਦੇ ਵਿੱਚੋਂ ਵੀ ਇੰਡੀਆ ਨੇ ਉਹਨੂੰ 5-3 ਦੇ ਨਾਲ ਹਰਾਇਆ। ਇਹ ਨਹੀਂ ਕਹਿ ਸਕਦੇ ਆਪਾਂ ਵੀ ਜਿਹੜੀ ਆ ਪਾਕਿਸਤਾਨ ਹਾਵੀ ਆ। ਪਾਕਿਸਤਾਨ ਅਦੋਂ ਹੁਣ ਲਾਸਟ ਮੈਚ ਜਿਹੜਾ ਹੋਇਆ ਰਾਤ ਹੋਇਆ ਉਹਦੇ ਵਿੱਚ 7-1 ਦੀ ਲੀਡ ਲਈ ਆ, ਤਾਂ ਪਹਿਲੇ ਮੈਚ ਥੋੜ੍ਹਾ ਜਿਹਾ ਇਹਨਾਂ ਨੂੰ ਉਸ ਚੀਜ਼ ਦੇ ਨਾਲ ਡਰ ਸੀਗਾ, ਲੇਕਿਨ ਹੁਣ ਖੁੱਲ ਕੇ ਖੇਲੇ ਆ 7-1, ਜਿਹੜਾ ਬਹੁਤ ਵੱਡਾ ਸਕੋਰ ਆ ਜਿਹੜੇ ਜਿਹਦੇ ਨਾਲ ਕਿ ਇਹਨਾਂ ਦਾ ਮੋਰਾਲ ਜਿਹੜਾ ਬਹੁਤ ਅਪ ਹੋਇਆ ਉਸ ਚੀਜ਼ ਦਾ। ਜਿਹੜੀ ਟੀਮ ਹੈਗੀ ਆ, ਟੀਮ ਆਲਰੇਡੀ ਓਲੰਪਿਕ ਦੀ ਬ੍ਰੌਂਜ਼ ਮੈਡਲਿਸਟ ਟੀਮ ਆ
1: ਜੀ,
4: ਬ੍ਰੌਂਜ਼ ਮੈਡਲ ਦਾ ਇਹਨੇ ਹਾਸਲ ਕਰ ਲਿਆ। ਹੁਣ ਆਉਣ ਵਾਲੇ ਟਾਈਮ ਦੇ ਵਿੱਚ ਏਸ਼ੀਅਨ ਗੇਮਸ ਆ ਰਹੀ ਆ, ਕਾਮਨਵੈਲਥ ਗੇਮਸ ਆ ਰਹੀ ਆ, ਇਹਨਾਂ ਦਾ ਟਾਰਗੇਟ ਉਹਨਾਂ ਦੇ ਉੱਪਰ ਹੋਣਾ ਚਾਹੀਦਾ, ਉਸ ਤੋਂ ਬਾਅਦ ਲਾਸਟ ਅਗਲਾ ਟਾਰਗੇਟ ਇਹਨਾਂ ਦਾ ਓਲੰਪਿਕ ਚਾਹੀਦਾ। ਤਾਂ ਮਤਲਬ ਬ੍ਰੌਂਜ਼ ਮੈਡਲ ਲੈ ਲਿਆ, ਹੁਣ ਉਹ ਮੈਡਲ ਟੈਲੀ ਨੂੰ ਅਪ ਕਰਨਾ ਆਪਾਂ ਕਿੱਦਾਂ ਕਰਨਾ ਉਹ ਇਹਨਾਂ ਨੇ ਦੇਖਣਾ। ਹਾਰਦਿਕ ਦੀ ਵਧੀਆ ਉਹਨੇ ਲਾਸਟ ਮੈਚ ਦੀ ਮੈਨ ਆਫ ਦੀ ਮੈਚ ਨਿਕਲਿਆ, ਤਾਂ ਬਾਕੀ ਹਰਮਨਪ੍ਰੀਤ ਨੇ ਵੀ ਸੋਹਣਾ ਖੇਲਿਆ, ਮਨਪ੍ਰੀਤ ਵੀ ਸੋਹਣਾ ਖੇਲਿਆ। ਤਾਂ ਜੇ ਕੰਬੀਨੇਸ਼ਨ ਦੇਖਿਆ ਜਾਵੇ ਟੀਮ ਦੇ ਕੰਬੀਨੇਸ਼ਨ ਦੇ ਹਿਸਾਬ ਨਾਲ ਬਿਲਕੁਲ ਟੀਮ ਖੇਲੀ ਆ। ਤਾਂ ਬਾਕੀ ਇੱਕ ਇਸ ਵਾਰ ਜਿਹੜੀ ਹੈਗੀ ਆ ਪਾਕਿਸਤਾਨ ਦੇ ਨਾਲ ਮੈਚ ਸੀਗਾ, ਉਹਦੇ ਵਿੱਚ ਇੱਕ ਬੜੀ ਮੰਦਭਾਗੀ ਘਟਨਾ ਵੇਖਣ ਨੂੰ ਮਿਲੀ ਹੈ। ਪਾਕਿਸਤਾਨੀ ਇੰਨੇ ਘਬਰਾਏ ਹੋਏ ਸੀਗੇ, ਉਹਨਾਂ ਨੂੰ ਆਪਣਾ ਝੰਡਾ ਜਿਹੜਾ ਅਸਲੀ ਝੰਡਾ ਰਾਸ਼ਟਰ ਦਾ ਉਹ ਹੀ ਨਹੀਂ ਉਹ ਲੈ ਕੇ ਆ ਸਕੇ ਮੈਦਾਨ ਦੇ ਵਿੱਚ, ਉਹ ਹੋਰ ਹੀ ਝੰਡਾ ਲੈ ਕੇ ਆ ਗਿਆ। ਉਹਦੇ ਵਿੱਚ ਇੱਕ ਉਹਨਾਂ ਦਾ ਹੈਗਾ ਗ੍ਰੀਨ ਰੰਗ ਸੀਗਾ ਅਤੇ ਨਾਲ ਵਾਈਟ ਰੰਗ ਹੁੰਦਾ ਸੀਗਾ, ਉਹਦੇ ਵਿੱਚ ਇੱਕ ਤਾਰਾ ਚੰਦ ਦਾ ਤਾਰਾ ਹੁੰਦਾ ਸੀ।

0: ਉਹ ਇਕੱਲਾ ਗ੍ਰੀਨ ਰੰਗ ਵਾਲਾ ਲੈ ਗਿਆ, ਜਿਹਦੇ ਨਾਲ ਕਿ ਉਹਨਾਂ ਦੀ ਬਹੁਤ ਹੀ ਇਨਸਲਟ ਹੋਈ ਲੋਕਾਂ ਨੇ, ਇਹਨੂੰ ਬਹੁਤ ਬੁਰਾ ਭਲਾ ਕਿਹਾ ਵੀ ਦੇਖੋ ਇਹਨਾਂ ਨੂੰ ਇਹੀ ਨਹੀਂ ਪਤਾ ਵੀ ਨੈਸ਼ਨਲ ਸਾਡਾ ਖਿਲਾਇਆ ਗਿਆ ਉਹਨੂੰ ਕਿੱਦਾਂ ਲੈ ਕੇ ਜਾਣਾ, ਕਿੱਦਾਂ ਲੈ ਕੇ ਉਹ ਹੀ ਉਹਨਾਂ ਨੇ ਗਰਾਊਂਡ 'ਚ ਫੜਾਤਾ, ਉਹਦੇ ਨਾਲ ਬਹੁਤ ਬਦਨਾਮੀ ਹੋਈ।
1: ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਖੂਬਸੂਰਤ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਵਜੇ। ਕ੍ਰਿਕਟ ਸਟੇਡੀਅਮਸ 'ਚ ਕੌਣ ਕਰ ਰਿਹਾ ਚੌਕਿਆਂ ਛਿੱਕਿਆਂ ਦੀ ਬਰਸਾਤ, ਹਾਕੀ 'ਚ ਕਿੰਨੇ ਗੋਲ ਦਾਗ ਕੇ ਕਿਹਨੂੰ ਦਿੱਤੀ ਮਾਤ, ਕੁਸ਼ਤੀ ਦੇ ਗੱਦਿਆਂ 'ਤੇ ਦਾਅ ਲਾ ਕੇ ਕੌਣ ਜਿੱਤਿਆ ਬਾਜ਼ੀ ਅਤੇ ਕਿੰਨੇ ਸੁਨਹਿਰੇ ਨਿਸ਼ਾਨੇ ਲਾ ਕੇ ਦੇਸ਼ ਵਾਸੀਆਂ ਨੂੰ ਕੀਤਾ ਰਾਜ਼ੀ। ਖੇਡ ਮੈਦਾਨਾਂ ਦੀ ਦਿਲਚਸਪ ਕਹਾਣੀ, ਖਿਡਾਰੀਆਂ ਦਾ ਜਨੂੰਨ ਉਹਨਾਂ ਦੀ ਹੀ ਜ਼ੁਬਾਨੀ। ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਵਜੇ ਸਿਰਫ ਆਕਾਸ਼ਵਾਣੀ ਜਲੰਧਰ 'ਤੇ।
2: ਭਾਰਤ ਦੇ ਨੌਜਵਾਨ ਬੈਡਮਿੰਟਨ ਖਿਡਾਰੀ ਰੌਣਕ ਚੌਹਾਨ ਨੇ US ਓਪਨ 2026 ਚ ਦੁਨੀਆ ਦੇ ਨੰਬਰ 6 ਅਤੇ ਟਾਪ ਸੀਡ ਚਾਉ ਟੇਨ ਚੇਨ ਨੂੰ ਸਿੱਧੇ ਗੇਮਾਂ ਵਿਚ 21-17, 26-24 ਨਾਲ ਹਰਾ ਕੇ ਵੱਡਾ ਉਲਟ ਫੇਰ ਕੀਤਾ। 18 ਸਾਲਾਂ ਰੌਣਕ ਨੇ ਪਹਿਲੇ ਗੇਮ ਦੇ ਵਿਚ ਸ਼ਾਨਦਾਰ ਵਾਪਸੀ ਕਰਦਿਆਂ ਲਗਾਤਾਰ ਅੰਕ ਜਿੱਤੇ, ਜਦਕਿ ਦੂਜੇ ਗੇਮ ਵਿਚ ਕੜੇ ਮੁਕਾਬਲੇ ਤੋਂ ਬਾਅਦ 26-24 ਨਾਲ ਜਿੱਤ ਦਰਜ ਕਰ ਲਈ। ਇਸ ਜਿੱਤ ਦੇ ਨਾਲ ਉਹ ਕੁਆਟਰ ਫਾਈਨਲ ਵਿਚ ਪਹੁੰਚ ਗਿਆ, ਜਿੱਥੇ ਉਹਦਾ ਸਾਹਮਣਾ ਮਿਸ਼ਾ ਦੇ ਨਾਲ ਹੋਏਗਾ। ਇਹ ਜਿੱਤ ਰੌਣਕ ਚੌਹਾਨ ਦੇ ਕਰੀਅਰ ਦੀ ਹੁਣ ਦੀ ਸਭ ਤੋਂ ਵੱਡੀ ਉਪਲਬਧੀ ਮੰਨੀ ਜਾਂਦੀ ਹੈ। ਓਡੀਸ਼ਾ ਦੇ ਕਲਿੰਗਾ ਸਟੇਡੀਅਮ ਦੇ ਵਿਚ 65ਵੀਂ ਰਾਸ਼ਟਰੀ ਅੰਤਰ ਰਾਜ ਸੀਨੀਅਰ ਅਥਲੈਟਿਕ ਚੈਂਪੀਅਨਸ਼ਿਪ ਦਾ ਆਗਾਜ਼ ਹੋਇਆ। ਮੁਕਾਬਲੇ ਦੇ ਪਹਿਲੇ ਹੀ ਦਿਨ ਕਈ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲੇ। ਭਾਰਤ ਦੀ ਸਟਾਰ ਹਰਡਲਰ ਜੋਤੀ ਯਾਰਾਜੀ ਨੇ ਸੱਟ ਤੋਂ ਵਾਪਸੀ ਕਰਦਿਆਂ ਮਹਿਲਾਵਾਂ ਦੀਆਂ 100 ਮੀਟਰ ਹਰਡਲਸ ਦੌੜ ਦੇ ਵਿਚ ਸੋਨ ਤਗਮਾ ਜਿੱਤਿਆ। ਦਵਨੀਤ ਸਿੰਘ, ਪ੍ਰਵੀਨ ਕੁਮਾਰ ਤੇ ਸਾਨਿਆ ਯਾਦਵ ਨੇ ਵੀ ਆਪਣੇ ਆਪਣੇ ਇਵੈਂਟਾਂ ਦੇ ਵਿਚ ਏਸ਼ੀਆਈ ਖੇਡਾਂ 2026 ਦੇ ਲਈ ਕੁਆਲੀਫਿਕੇਸ਼ਨ ਹਾਸਲ ਕੀਤੀ ਹੈ। ਚੈਂਪੀਅਨਸ਼ਿਪ ਦੇ ਦੌਰਾਨ ਪੋਲ ਵਾਲਟ ਤੇ ਹੈਮਰ ਥਰੋ ਮੁਕਾਬਲਿਆਂ ਦੇ ਵਿਚ ਨਵੇਂ ਰਿਕਾਰਡ ਵੀ ਬਣੇ ਨੇ, ਜਿਸ ਨਾਲ ਭਾਰਤੀ ਅਥਲੈਟਿਕਸ ਦੇ ਵਿਚ ਉਭਰ ਰਹੀ ਨਵੀਂ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਸਾਹਮਣੇ ਆਇਆ। ਭਾਰਤੀ ਪੁਰਸ਼ ਵਾਲੀਬਾਲ ਟੀਮ ਨੇ ABC ਮੈਨਜ਼ ਵਾਲੀਬਾਲ ਕੱਪ 2026 ਦੇ ਕੁਆਟਰ ਫਾਈਨਲ 'ਚ ਆਸਟ੍ਰੇਲੀਆ ਨੂੰ 3-0 ਦੇ ਨਾਲ ਹਰਾ ਕੇ ਸ਼ਾਨਦਾਰ ਅੰਦਾਜ਼ ਦੇ ਵਿਚ ਸੈਮੀ ਫਾਈਨਲ 'ਚ ਆਪਣੀ ਜਗ੍ਹਾ ਬਣਾ ਲਈ ਹੈ। ਘਰੇਲੂ ਦਰਸ਼ਕਾਂ ਦੇ ਸਾਹਮਣੇ ਖੇਡ ਰਹੀ ਭਾਰਤੀ ਟੀਮ ਨੇ ਸ਼ੁਰੂ ਤੋਂ ਹੀ ਮੁਕਾਬਲੇ 'ਤੇ ਆਪਣਾ ਦਬਦਬਾ ਬਣਾਈ ਰੱਖਿਆ। ਭਾਰਤ ਨੇ 3 ਸੈੱਟ ਲਗਾਤਾਰ ਜਿੱਤ ਕੇ ਆਸਟ੍ਰੇਲੀਆ ਨੂੰ ਵਾਪਸੀ ਦਾ ਕੋਈ ਮੌਕਾ ਨਹੀਂ ਦਿੱਤਾ। ਇਸ ਜਿੱਤ ਦੇ ਨਾਲ ਭਾਰਤ ਨੇ ਟੂਰਨਾਮੈਂਟ ਦੇ ਆਖਰੀ 4 ਦੇ ਵਿਚ ਥਾਂ ਆਪਣੀ ਪੱਕੀ ਕਰ ਲਈ ਹੈ। ਹੁਣ ਟੀਮ ਦੀ ਨਜ਼ਰ ਫਾਈਨਲ ਵਿਚ ਜਗ੍ਹਾ ਬਣਾਉਣ ਤੇ ਹੋਵੇਗੀ। ਭਾਰਤੀ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ ਦੇਸ਼ ਵਿਚ ਵਾਲੀਬਾਲ ਨੂੰ ਨਵਾਂ ਉਤਸ਼ਾਹ ਮਿਲਿਆ। ਹੁਣ ਸਾਰੀਆਂ ਨਜ਼ਰਾਂ ਸੈਮੀਫਾਈਨਲ ਮੁਕਾਬਲੇ ਤੇ ਟਿਕੀਆਂ ਨੇ, ਜਿੱਥੇ ਟੀਮ ਇੰਡੀਆ ਖਿਤਾਬ ਵੱਲ ਇੱਕ ਹੋਰ ਕਦਮ ਵਧਾਉਣ ਦੀ ਕੋਸ਼ਿਸ਼ ਕਰੇਗੀ। ISSF ਜੂਨੀਅਰ ਵਰਲਡ ਚੈਂਪੀਅਨਸ਼ਿਪ ਦੇ ਵਿਚ ਭਾਰਤੀ ਜੂਨੀਅਰ ਨਿਸ਼ਾਨੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੋਇਆਂ ਤਮਗਾ ਸੂਚੀ ਦੇ ਵਿਚ ਪਹਿਲਾ ਸਥਾਨ ਹਾਸਲ ਕਰ ਲਿਆ। ਸੁਹਿਲ ਵਿਚ ਹੋਈ ਇਸ ਚੈਂਪੀਅਨਸ਼ਿਪ ਦੌਰਾਨ ਭਾਰਤ ਨੇ ਕੁੱਲ 24 ਤਮਗੇ ਆਪਣੇ ਨਾਮ ਕੀਤੇ ਨੇ, ਜਿਨ੍ਹਾਂ ਦੇ ਵਿਚ 7 ਸੋਨੇ ਦੇ, 4 ਚਾਂਦੀ ਤੇ 9 ਕਾਂਸੀ ਦੇ ਤਮਗੇ ਸ਼ਾਮਲ ਨੇ। ਸੇਜਲ ਕਾਂਬਲੇ ਨੇ 10 ਮੀਟਰ ਏਅਰ ਪਿਸਟਲ, 10 ਮੀਟਰ ਏਅਰ ਪਿਸਟਲ ਮਹਿਲਾ ਟੀਮ, ਸਮੀਰ ਨੇ 25 ਮੀਟਰ ਰੈਪਿਡ ਫਾਇਰ ਪਿਸਟਲ ਤੇ ਰੋਹਿਤ ਕਲਿਆਣ ਨੇ 50 ਮੀਟਰ ਰਾਈਫਲ 3 ਪੋਜੀਸ਼ਨ ਹਾਸਲ ਕੀਤੇ ਨੇ। ਭਾਰਤੀ ਜੂਨੀਅਰ ਨਿਸ਼ਾਨੇਬਾਜ਼ ਦੀ ਇਹ ਸ਼ਾਨਦਾਰ ਉਪਲਬਧੀ ਦੇਸ਼ ਦੀ ਸ਼ੂਟਿੰਗ ਭਵਿੱਖ ਦੇ ਲਈ ਬੇਹੱਦ ਉਤਸ਼ਾਹਜਨਕ ਸੰਕੇਤ ਹੈ। ਪਹਿਲੇ ਸੀਨੀਅਰ ਟੂਰਨਾਮੈਂਟ ਏਸ਼ੀਅਨ ਫੈਂਸਿੰਗ ਚੈਂਪੀਅਨਸ਼ਿਪ ਦੇ ਵਿਚ ਹਿੱਸਾ ਲੈਂਦਿਆਂ ਸ਼੍ਰੇਆ ਨੇ ਕਿਹਾ ਕਿ ਘਰੇਲੂ ਦਰਸ਼ਕਾਂ ਦੇ ਸਾਹਮਣੇ ਖੇਡਣਾ ਉਨ੍ਹਾਂ ਦੇ ਲਈ ਮਾਣ ਵਾਲਾ ਹੈ ਤੇ ਆਤਮ ਵਿਸ਼ਵਾਸ ਵਧਾਉਣ ਵਾਲਾ ਵੀ ਤਜਰਬਾ ਹੈ। ਤਾਂ ਦੱਸ ਦਈਏ ਕਿ ਜੰਮੂ ਕਸ਼ਮੀਰ ਦੀ ਸ਼੍ਰੇਆ ਗੁਪਤਾ ਦਾ ਸੀਨੀਅਰ ਫੈਂਸਿੰਗ ਦੇ ਵਿਚ ਸ਼ਾਨਦਾਰ ਆਗਾਜ਼ ਰਿਹਾ। ਸ਼੍ਰੇਆ ਦੀ ਇਹ ਯਾਤਰਾ ਦੇਸ਼ ਦੇ ਨੌਜਵਾਨ ਖਿਡਾਰੀਆਂ ਦੇ ਲਈ ਇੱਕ ਵੱਡੀ ਪ੍ਰੇਰਣਾ ਬਣੀ ਹੈ। ਪੜ੍ਹਾਈ ਅਤੇ ਖੇਡ ਦੋਵੇਂ ਨੂੰ ਹੀ ਇਕੱਠੇ ਸਫਲਤਾਪੂਰਵਕ ਉਸਨੇ ਅੱਗੇ ਵਧਾਇਆ। ਇਸ ਬਾਰੇ ਸ਼੍ਰੇਆ ਕੀ ਕਹਿੰਦੀ ਹੈ?
3: फेंसिंग के लिए तो ऑब्वियसली मैं चाहती हूँ कि मैं ओलंपिक्स के लिए क्वालिफाई करूँ और उसमें मेडल लाऊँ। करंटली आई एम ऑल्सो डूइंग माई मास्टर्स इन साइकोलॉजी एज वेल एज लाइक आई एम फेंसिंग। तो फेंसिंग के लिए तो ऑब्वियसली मैं चाहती हूँ कि मैं ओलंपिक्स के लिए क्वालिफाई करूँ और उसमें मेडल लाऊँ। एंड अपार्ट फ्रॉम फेंसिंग मैं स्पोर्ट्स साइकोलॉजी में भी जाने का सोच रही हूँ, बिकॉज फेंसिंग इज लाइक अ फिजिकल चेस और उसमें जो साइकोलॉजिकल एस्पेक्ट है वो काफ़ी ज़्यादा मैटर करता है। तो मैं यही चाहती हूँ कि बाकी फेंसर्स को भी मैं हेल्प कर सकूँ, वो अपना साइकोलॉजी को कैसे बेटर कर सकते हैं और पिस्ट पे और भी कैसे अच्छा खेल सकता है। सो लाइक आई ऑलवेज थिंक दैट तुम्हें ट्रेनिंग के अलावा भी काफ़ी ज़्यादा टाइम मिलता है, क्योंकि और बाकी सोशल मीडिया वगैरह चलाने से अच्छा यू कैन ऑलवेज रीड समथिंग। ऐसा ज़रूरी नहीं है यू हैव टू लाइक कंपल्शन है कि पढ़ो ही पढ़ो, बट जस्ट फॉर फन यू कैन रीड योर बुक्स। सो आई एम रीडिंग साइकोलॉजी राइट नाउ, तो मुझे ऐसा नहीं है, एक प्रेशर नहीं है कि पढ़ना ही है, बट कहीं ना कहीं वो मेरा माइंड को फ्रेश भी करता है और मुझे पिस्ट में डिफरेंस भी दिखता है कि जब मेरा माइंड फ्रेश है और कहीं ना कहीं वो

ਇਸ ਦੇ ਨਾਲ ਹੀ ਪ੍ਰੋਗਰਾਮ ਖੇਡ ਸੰਸਾਰ ਸਮਾਪਤ ਹੁੰਦਾ। ਸ਼ਾਮ ਦੇ 4:30 ਵੱਜ ਰਹੇ ਨੇ। ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਹੁਣ ਤੁਸੀਂ ਸਰਵਣ ਕਰ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 5:30 ਵੱਜ ਰਹੇ ਨੇ। ਆਓ ਹੁਣ ਸਰਵਣ ਕਰਦੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

ਇਸ ਦ੍ਰਿਸ਼ਟਮਾਨ ਸੰਸਾਰ ਵਿੱਚ ਵਿਚਰਦੇ ਜੀਵ ਅਕਾਲ ਪੁਰਖ ਦੀ ਰਚਨਾ ਹਨ। ਸਭ ਜੀਵਾਂ ਉੱਪਰ ਪ੍ਰਭੂ ਦੀ ਹੀ ਮਿਹਰ ਕਿਰਪਾ ਨਦਰ ਹੈ। ਇਸ ਵਨ ਸਵੰਨੀ ਕੁਦਰਤ ਦਾ ਰਚਾਇਤਾ ਵੀ ਬਹੁ ਰੰਗੀ ਹੈ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਭਾਵ ਜੋ ਉਸਨੂੰ ਪਾਉਂਦਾ ਹੈ, ਉਸੇ ਅਨੁਸਾਰ ਜੀਵ ਨੂੰ ਰਹਿਣਾ ਪੈਂਦਾ ਹੈ। ਉਸਦੇ ਰੰਗ ਤਮਾਸ਼ੇ ਅਜਬ ਹਨ। ਉਹੀ ਆਪਣੀ ਨਜ਼ਰੇ ਰਹਿਮਤ ਸਦਕਾ ਜੀਵਾਂ ਨੂੰ ਆਪਣੇ ਰੰਗ ਵਿੱਚ ਰੰਗ ਲੈਂਦਾ ਹੈ। ਉਹ ਵੱਡਾ ਲਿਲਾਰੀ ਹੈ। ਰਾਗ ਤਿਲੰਗ ਵਿੱਚ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਪ੍ਰਭੂ ਰੰਗ ਭਾਵ ਮਜੀਠ ਰੰਗ ਵਿੱਚ ਰੰਗੇ ਜਾਣ ਦੀ ਅਭਿਲਾਸ਼ਾ ਰੱਖਣ ਵਾਲੀ ਜੀਵ ਇਸਤਰੀ ਦੀ ਵਿਵਸਥਾ ਬਿਆਨ ਕਰਦੇ ਨੇ ਕਿ ਜੀਵ ਇਸਤਰੀ ਦੇ ਤਨ ਨੂੰ ਮਾਇਆ ਦੀ ਪਾਹ ਲੱਗੀ ਹੋਈ ਹੈ, ਦੂਜੇ ਇਹ ਮਨ ਲੋਭ ਨਾਲ ਰੰਗਿਆ ਹੋਇਆ ਹੈ। ਤਾਂ ਫਿਰ ਇਹ ਜੀਵ ਇਸਤਰੀ ਕਿਸ ਤਰ੍ਹਾਂ ਖਸਮ ਪ੍ਰਭੂ ਦੇ ਚਰਨਾਂ ਵਿੱਚ ਲੀਨ ਹੋ ਸਕਦੀ ਹੈ? ਕਿਉਂਕਿ ਐਸਾ ਚੋਲਾ ਭਾਵ ਸਰੀਰ ਪ੍ਰਭੂ ਨੂੰ ਨਹੀਂ ਪਾਉਂਦਾ। ਹੇ ਮਿਹਰ ਕਰਨ ਵਾਲੇ ਪ੍ਰਭੂ, ਮੈਂ ਉਹਨਾਂ ਸੇਵਕਾਂ ਤੋਂ ਕੁਰਬਾਨ ਜਾਂਦਾ ਹਾਂ ਜੋ ਤੇਰਾ ਨਾਮ ਸਿਮਰਦੇ ਨੇ। ਮੈਂ ਸਦਾ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ। ਪਰ ਹਾਂ, ਜੇ ਇਹ ਤਨ ਲਿਲਾਰੀ ਦੀ ਮੱਟੀ ਬਣ ਜਾਵੇ, ਇਸ ਵਿੱਚ ਮਜੀਠੀ ਰੰਗ ਭਾਵ ਪ੍ਰਭੂ ਨਾਮ ਦਾ ਰੰਗ ਪਾਇਆ ਜਾਵੇ, ਫਿਰ ਪ੍ਰਭੂ ਆਪ ਜੀਵ ਦੇ ਮਨ ਨੂੰ ਲਿਲਾਰੀ ਬਣ ਕੇ ਆਪਣੇ ਰੰਗ ਵਿੱਚ ਰੰਗ ਲਵੇ, ਤਾਂ ਫਿਰ ਐਸਾ ਰੰਗ ਚੜ੍ਹਦਾ ਹੈ ਜੋ ਪਹਿਲਾਂ ਕਦੇ ਨਹੀਂ ਡਿੱਠਾ। ਐਸੇ ਤਨ ਵਾਲੀਆਂ ਜੀਵ ਇਸਤਰੀਆਂ ਪਾਸ ਹੀ ਕੰਤ ਪ੍ਰਭੂ ਆਉਂਦਾ ਹੈ। ਦਾਸ ਨੂੰ ਵੀ ਐਸੇ ਜਨਾਂ ਦੀ ਧੂੜ ਦੀ

0: අපේ සජේ අපේ රංගේ අපේ නදර කරේ නානක කාමණ කන්තෑ පාවෑ අපේ හි රාවේ. ඒස් ශබදගයන් කි තසීපයි අමරජීත් සිංහ ते उनादे रागी जत्थे ने गुरबाणी विच नदर सब तो पाव कृपा दया या सिरजनहार दी कृपा दृष्टि है। इसनू अनुग्रह भी कहा जांदा है। प्रसाद शब्द भी किते किते आउंदा है। कृपा करम प्रसाद मेहर नदर बड़े ही निकटवर्ती शब्द हैं। नदर शब्द तो पाव है नादर दी कृपा दृष्टि। ਜਿਵੇਂ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਕਿਰਪਾ ਕਰੁਣਾ ਅਤੇ ਦਿਆਲਤਾ ਹੈ। ਪ੍ਰਸਾਦ ਵੀ ਅਨੁਗ੍ਰਹਿ ਅਤੇ ਦਿਆਲਤਾ ਹੈ। ਕਰਮ ਦੈਵੀ ਕਿਰਪਾ ਅਤੇ ਉਦਾਰਤਾ ਹੁੰਦੀ ਹੈ। ਮਿਹਰ ਦਇਆ ਪ੍ਰੇਮ ਅਤੇ ਉਪਕਾਰ ਹੈ। ਦਇਆ ਤੋਂ ਭਾਵ ਤਰਸ ਹੈ। ਦਰਅਸਲ ਇਸ ਸੰਸਾਰ ਵਿੱਚ ਨਦਰ ਤੋਂ ਬਿਨਾਂ ਤਾਂ ਕਿਸੇ ਦਾ ਵੀ ਵਜੂਦ ਨਹੀਂ ਹੈ। ਰਾਗ ਤਨਾਸਰੀ ਵਿੱਚ ਉਚਾਰੇ ਬਚਨ ਵਿੱਚ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਇਸ ਤੱਥ ਨੂੰ ਉਜਾਗਰ ਕਰਦੇ ਨੇ। ਜੈਸੀ ਨਦਰ ਕਰੇ ਤੈਸਾ ਹੋਏ। ਸੁਣਦੇ ਹਾਂ ਕੰਚਨ ਸੋਢੀ ਹੋਰਾਂ ਪਾਸੋਂ ਇਹ ਵਾਰਤਾ।
1: ਗੁਰਬਾਣੀ ਵਾਹਿਗੁਰੂ ਦੀ ਸਿਫਤ ਸਲਾਹ ਕਰਨ ਲਈ ਪ੍ਰੇਰਦੀ ਹੈ। ਸਿਫਤ ਸਲਾਹ ਕਰਨ ਨਾਲ ਹੀ ਉਸ ਪ੍ਰਭੂ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣਨਾ ਹੈ। ਨਿਰਭਉ ਅਤੇ ਨਿਰਵੈਰ ਪ੍ਰਭੂ ਦੀ ਨਦਰ ਜੇ ਹੋ ਜਾਵੇ ਤਾਂ ਮਨੁੱਖ ਦਾ ਜੀਵਨ ਸਫਲਾ ਹੋ ਜਾਂਦਾ ਹੈ। ਪ੍ਰਭੂ ਬੇਅੰਤ ਹੈ ਅਤੇ ਮਨੁੱਖ ਅਲਪੱਗ ਜੀਵ ਹੈ। ਆਵਾਗੌਣ ਦੇ ਚੱਕਰ ਵਿੱਚ ਪਿਆ ਭਟਕਦਾ ਰਹਿੰਦਾ ਹੈ। ਵਿਸ਼ੇ ਵਿਕਾਰਾਂ ਦਾ ਜੀਵਨ ਉਸ ਨੂੰ ਕੁਰਾਹੇ ਪਾਈ ਰੱਖਦਾ ਹੈ। ਗੁਰਬਾਣੀ 'ਚੋਂ ਜੇ ਨਦਰ ਪ੍ਰਾਪਤ ਕਰਨ ਦੀ ਸੇਧ ਮਿਲ ਜਾਵੇ ਤਾਂ ਅਥਾਹ ਬਖਸ਼ਿਸ਼ਾਂ

ਹੁੰਦੀਆਂ ਹਨ। ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ੍ਰੀ ਰਾਗ ਵਿੱਚ ਫੁਰਮਾਨ ਹੈ, ਮੇਰੇ ਮਨ ਇੱਕ ਸਿਸਿਓ ਚਿਤ ਲਾਏ, ਇੱਕ ਸਬਿਨ ਸਭ ਧੰਦ ਹੈ, ਸਭ ਮਿੱਥਿਆ ਮੋਹ ਮਾਏ ਰਹਾਓ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਨਿਮਖ ਏਕ ਹਰ ਨਾਮ ਦੇ ਮੇਰਾ ਮਨ ਧਨ ਸ਼ੀਤਲ ਹੋਏ। ਅਥਾਹ ਬਖਸ਼ਿਸ਼ਾਂ ਵਾਲੇ ਇੱਕ ਪ੍ਰਭੂ ਨਾਲ ਸੁਰਤ ਜੋੜਨੀ ਚਾਹੀਦੀ ਹੈ, ਕਿਉਂਕਿ ਪ੍ਰਭੂ ਪਿਆਰ ਤੋਂ ਬਿਨਾਂ ਦੁਨੀਆਂ ਦੀ ਸਾਰੀ ਦੌੜ ਭੱਜ ਜੰਜਾਲ ਬਣ ਜਾਂਦੀ ਹੈ। ਮਾਇਕ ਮੋਹ ਸਭ ਵਿਅਰਥ ਹੈ, ਜੇ ਉਸ ਦਾਤੇ ਦੀ ਮਿਹਰ ਦੀ ਨਿਗਾਹ ਪੈ ਜਾਵੇ ਤਾਂ ਲੱਖਾਂ ਪਾਤਸ਼ਾਹੀਆਂ ਦੀਆਂ ਖੁਸ਼ੀਆਂ ਮਿਲ ਜਾਂਦੀਆਂ ਹਨ ਅਤੇ ਇੱਕ ਨਿਮਖ ਵਿੱਚ ਹੀ ਮਨ ਤਨ ਸੁਪ੍ਰਸੰਨ ਹੋ ਜਾਂਦੇ ਹਨ। ਸੱਚੇ ਪਾਤਸ਼ਾਹ ਦੇ ਤੁੱਠਣ ਨਾਲ ਅਨੰਤ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ। ਰਾਗ ਧਨਾਸਰੀ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ, ਜੈਸੀ ਨਦਰ ਕਰੇ ਤੈਸਾ ਹੋਏ, ਵਿਣ ਨਦਰੀ ਨਾਨਕ ਨਹੀਂ ਕੋਏ। ਜੀਵ ਨੇ ਕਿਸ ਤਰ੍ਹਾਂ ਦੇ ਜੀਵਨ ਵਾਲਾ ਬਣਨਾ ਹੈ, ਇਹ ਪ੍ਰਭੂ ਦੀ ਨਦਰ ਨਿਗਾਹ 'ਤੇ ਹੀ ਨਿਰਭਰ ਹੈ। ਮਨੁੱਖ ਦੇ ਹੱਥ ਵਸ ਕੁਝ ਵੀ ਨਹੀਂ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਉਹ ਸੱਚੇ ਪਿਤਾ ਵਾਹਿਗੁਰੂ ਜੀ ਹਨ, ਜਿਸ ਦੀ ਨਦਰ ਲਈ ਅਰਦਾਸ ਵਿੱਚ ਬੇਨਤੀਆਂ ਅਤੇ ਜੋਦੜੀਆਂ ਕੀਤੀਆਂ ਜਾਂਦੀਆਂ ਹਨ। ਪ੍ਰਭੂ ਦੀ ਕਿਰਪਾ ਦ੍ਰਿਸ਼ਟੀ ਤੋਂ ਬਿਨਾਂ ਉਸ ਦੀ ਭਗਤੀ ਸੰਭਵ ਨਹੀਂ। ਇਸੇ ਲਈ ਤਾਂ ਭਗਤ ਫਰੀਦ ਜੀ ਬੰਦਗੀ ਦੀ ਖੈਰ ਮੰਗਦੇ ਹਨ। ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਜਪਜੀ ਦੀ ਚੌਥੀ ਪੌੜੀ ਵਿੱਚ ਫੁਰਮਾਉਂਦੇ ਹਨ ਕਿ ਪ੍ਰਭੂ ਜਗਤ ਦਾ ਸਿਰਜਣਹਾਰ ਹੈ, ਭਗਤ ਜਨ ਆਦਿ ਕਾਲ ਤੋਂ ਹੀ ਉਸ ਦੀ ਕੀਰਤੀ ਕਰ ਰਹੇ ਹਨ। ਉਸ ਦੀ ਨਦਰ ਨੂੰ ਕੇਵਲ ਪ੍ਰੇਮਾ ਭਗਤੀ ਨਾਲ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਹਿਰਦੇ ਵਿੱਚ ਸ਼ਰਧਾ, ਪ੍ਰੇਮ ਅਤੇ ਭਾਉ ਰੱਖ ਕੇ ਜਦੋਂ ਸਾਧਕ ਜਾਂ ਭਗਤ ਉਸ ਕਿਰਪਾ ਨਿਧਾਨ ਤੋਂ ਬਖਸ਼ਿਸ਼ਾਂ ਲਈ ਅਰਦਾਸ ਕਰਦੇ ਹਨ ਤਾਂ ਉਹ ਦਾਤਾਰ ਉਹਨਾਂ ਉੱਪਰ ਮਿਹਰ ਦੀ ਵਰਖਾ ਕਰਦਾ ਹੈ। ਗੁਰੂ ਜੀ ਫਰਮਾਉਂਦੇ ਹਨ, ਅੰਮ੍ਰਿਤ ਵੇਲਾ ਸੱਚ ਨਾਉ, ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ, ਨਦਰੀ ਮੋਖ ਦੁਆਰ, ਨਾਨਕ ਏਵੈ ਜਾਣੀਏ ਸਭ ਆਪੇ ਸਚਿਆਰ। ਜੀਵ ਦਾ ਜਗਤ ਵਿੱਚ ਆਉਣਾ ਉਸ ਦੇ ਕੀਤੇ ਕਰਮਾਂ ਦਾ ਫਲ ਹੈ, ਪਰ ਮੁਕਤੀ ਦਾ ਦਰ ਕੇਵਲ ਪ੍ਰਭੂ ਦੀ ਕਿਰਪਾ ਨਾਲ ਹੀ ਸੰਭਵ ਹੈ। ਪ੍ਰਭੂ ਦੀ ਨਜ਼ਰ ਜਾਂ ਬਖਸ਼ਿਸ਼ ਦੀ ਪ੍ਰਾਪਤੀ ਲਈ ਨਾ ਤਾਂ ਕੋਈ ਵਸਤ ਭੇਟ ਕਰਨ ਦੀ ਲੋੜ ਹੈ, ਕਿਉਂਕਿ ਪਦਾਰਥ ਤਾਂ ਉਸ ਦੇ ਹੀ ਦਿੱਤੇ ਹੋਏ ਹਨ। ਸਗੋਂ ਪ੍ਰਭੂ ਦੇ ਗੁਣਾਂ ਅਤੇ ਵਡਿਆਈਆਂ ਉੱਤੇ ਵਿਚਾਰ ਕਰਕੇ ਉਸ ਨੂੰ ਹਿਰਦੇ ਵਿੱਚ ਵਸਾਉਣ ਅਤੇ ਗ੍ਰਹਿਣ ਕਰਨ ਨਾਲ ਹੀ ਨਦਰ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸੇ ਬਾਣੀ ਦੀ 38ਵੀਂ ਪੌੜੀ ਵਿੱਚ ਗੁਰੂ ਜੀ ਬਚਨ ਕਰਦੇ ਹਨ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਜਿਨ੍ਹਾਂ ਮਨੁੱਖਾਂ 'ਤੇ ਮਿਹਰਾਮਤ ਹੁੰਦੀ ਹੈ, ਬਖਸ਼ਿਸ਼ ਹੁੰਦੀ ਹੈ, ਉਹ ਮਨੁੱਖ ਹੀ ਅਕਾਲ ਪੁਰਖ ਦੀ ਕਿਰਪਾ ਦ੍ਰਿਸ਼ਟੀ ਨਾਲ ਨਿਹਾਲ ਹੋ ਜਾਂਦਾ ਹੈ। ਆਸਾ ਰਾਗ ਵਿੱਚ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਫਰਮਾਉਂਦੇ ਹਨ, ਹੇ ਪ੍ਰਭੂ ਜੀ, ਤੇਰਾ ਨਾਮ ਸਰੋਵਰ ਮੇਰੇ ਵਾਸਤੇ ਸ਼ਾਸਤਰ, ਵੇਦ ਅਤੇ ਸਿਮਰਤੀਆਂ ਦੀ ਵਿਚਾਰ ਹੈ। ਤੇਰੇ ਚਰਨਾਂ ਵਿੱਚ ਲੀਨਤਾ ਮੇਰੇ ਵਾਸਤੇ ਤੀਰਥਾਂ ਦਾ ਇਸ਼ਨਾਨ ਹੈ। ਤ੍ਰਿਗੁਣੀ ਮਾਇਆ ਦਾ ਕਰਤਾ ਸਾਰੇ ਜਗਤ ਦਾ ਮਾਲਕ ਹੈ, ਪ੍ਰਤਪਾਲਕ ਹੈ। ਮੇਰੀ ਬੁੱਧੀ ਪ੍ਰਭੂ ਯਾਦ ਦੇ ਆਨੰਦ ਨੂੰ ਮਾਣਦੀ ਰਹੇ, ਇਹ ਪ੍ਰਭੂ ਦੀ ਬਖਸ਼ਿਸ਼ ਨਾਲ ਹੀ ਹੋ ਸਕਦਾ ਹੈ। 33 ਕਰੋੜ ਦੇਵਤੇ ਵੀ ਤੇਰੇ ਦਾਸ ਹਨ ਅਤੇ ਰਿੱਧੀਆਂ ਸਿੱਧੀਆਂ ਅਤੇ ਪ੍ਰਾਣਾਂ ਦੇ ਵੀ ਪ੍ਰਭੂ ਹੀ ਆਸ ਅਤੇ ਆਸਰੇ ਹਨ। ਗੁਰਬਾਣੀ ਵਿੱਚ ਨਦਰ ਲਈ ਬਖਸ਼ਿਸ਼, ਦਿਆਲ, ਕਰਮ, ਓਟ, ਮਿਹਰ ਆਦਿ ਸ਼ਬਦਾਂ ਦੀ ਵਰਤੋਂ ਵੀ ਹੋਈ ਹੈ। ਉਸ ਦੀ ਮਿਹਰ ਹੋਵੇ ਤਾਂ ਹੀ ਪਰਮ ਪਦ ਦੀ ਉੱਚਤਮ ਅਵਸਥਾ ਪ੍ਰਾਪਤ ਹੁੰਦੀ ਹੈ। ਪ੍ਰਭੂ ਹੀ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਹੈ। ਉਸ ਦੇ ਹੁਕਮ ਤੋਂ ਬਿਨਾਂ ਕੋਈ ਜੀਵ ਕੁਝ ਨਹੀਂ ਕਰ ਸਕਦਾ। ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਬਖਸ਼ਿਸ਼ ਕਰਦੇ ਹਨ, ਤੂੰ ਕਰਤਾ ਕੀਆ ਸਭ ਤੇਰਾ,

ਹੁਣ ਤੋਂ ਕੁਝ ਸਮੇਂ ਬਾਅਦ ਯਾਨੀ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ ਪੇਸ਼ ਕਰਾਂਗੇ। ਅੱਜ ਇਸ ਵਿੱਚ ਕੰਮ ਦੀਆਂ ਗੱਲਾਂ, ਕੱਲ੍ਹ ਦੇ ਪ੍ਰੋਗਰਾਮ, ਮੌਸਮ ਦੇ ਹਾਲ ਅਤੇ ਗੀਤ ਸੰਗੀਤ ਦੇ ਨਾਲ ਨਾਲ ਸਾਡਾ ਮਾਣ, ਸਾਡਾ ਸੰਵਿਧਾਨ ਬਾਰੇ ਜਸਵੰਤ ਜਸ ਜਾਣਕਾਰੀ ਦੇਣਗੇ। ਬਰਸਾਤੀ ਪਾਣੀ ਦੀ ਸੰਭਾਲ ਬਾਰੇ ਡਾਕਟਰ ਬਿੰਦੂ ਨਾਲ ਹੋਈ ਗੱਲਬਾਤ ਤੁਸੀਂ ਸੁਣੋਗੇ। ਇਸ ਤੋਂ ਬਾਅਦ ਪੰਜਾਬੀ ਝਲਕੀ ਮਾਰੇ ਗਏ ਸੁਣਵਾਈ ਜਾਵੇਗੀ। ਸੱਤ ਵੱਜ ਕੇ 4 ਮਿੰਟ 'ਤੇ ਸਾਹਿਤ ਸੁਧਾ ਪ੍ਰੋਗਰਾਮ ਪੇਸ਼ ਕਰਾਂਗੇ। ਅੱਜ ਇਸ ਵਿੱਚ ਤੁਸੀਂ ਪੁਸ਼ਪੇਂਦਰ ਜੋਸ਼ੀ ਦੀ ਵਾਰਤਾ ਸੁਣੋਗੇ, ਸੰਸਕ੍ਰਿਤ ਸਾਹਿਤ ਦੇ ਪ੍ਰੇਰਣਾਦਾਇਕ ਸ਼ਲੋਕ। ਸੱਤ ਵੱਜ ਕੇ 50 ਮਿੰਟ 'ਤੇ ਸਪੋਂਸਰਡ ਪ੍ਰੋਗਰਾਮ ਲਮਹੇ ਪੇਸ਼ ਕਰਾਂਗੇ। ਰਾਤ 8 ਵਜੇ ਸਮਾਂ ਰਹੇਗਾ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਦਾ। ਰਾਤ 8:15 ਸੁਰਸਰਤਾ ਪ੍ਰੋਗਰਾਮ 'ਚ ਪੁਸ਼ਪਾ ਹੰਸ ਦੀ ਆਵਾਜ਼ 'ਚ ਗੀਤ ਸੁਣੋਗੇ। ਰਾਤ 9:15 ਸਪੋਟਲਾਈਟ, 9:30 ਵਿਗਿਆਨ ਭਾਰਤੀ ਅਤੇ ਰਾਤ 10 ਵਜੇ ਸੰਗੀਤਾ ਅਖਿਲ ਭਾਰਤੀ ਕਾਰਜਕ੍ਰਮ ਤੁਸੀਂ ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ। ਰਾਤ 11:10 'ਤੇ ਪ੍ਰੋਗਰਾਮ ਸੌਗਾਤ ਪੇਸ਼ ਕਰਾਂਗੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦੇ ਜਲੰਧਰ ਕੇਂਦਰ ਤੋਂ। ਸੋ ACG ਅੱਜ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ।

ਅੱਜਕੱਲ ਸਾਈਬਰ ਕ੍ਰਾਈਮ ਦੇ ਨਵੇਂ ਤਰੀਕਿਆਂ ਵਿੱਚ ਪ੍ਰਚਲਿਤ ਹੋ ਰਿਹਾ ਹੈ ਡਿਜੀਟਲ ਅਰੈਸਟ, ਜਿਸ ਵਿੱਚ ਕੋਈ ਵਿਅਕਤੀ ਆਪਣੇ ਆਪ ਨੂੰ ਕਿਸੇ ਸਰਕਾਰੀ ਅਦਾਰੇ ਦਾ ਅਫਸਰ ਦੱਸ ਕੇ ਵੀਡੀਓ ਕਾਲ ਦੇ ਜ਼ਰੀਏ ਆਨਲਾਈਨ ਇਨਕੁਆਇਰੀ ਦਾ ਡਰਾਵਾ ਦੇ ਕੇ ਅਰੈਸਟ ਕਰਨ ਦੀ ਧਮਕੀ ਦਿੰਦਾ ਹੈ, ਜਿਸ ਦੇ ਡਰ ਨਾਲ ਉਹ ਕਿਸੇ ਤੋਂ ਵੀ ਇਨਕੁਆਇਰੀ ਦੇ ਨਾਂ ਤੇ ਪਰਸਨਲ ਡਾਟਾ ਲੈ ਸਕਦਾ ਹੈ।

0: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਉਪ ਰਾਸ਼ਟਰਪਤੀ CP ਰਾਧਾਕ੍ਰਿਸ਼ਨਨ ਨੇ ਕਿਹਾ ਕਿ MSME ਖੇਤਰ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਅਗਲੇ ਪੜਾਅ ਸੂਰਮਾ ਮੁਹਿੰਮ ਦੀ ਸ਼ੁਰੂਆਤ। ਨਸ਼ਾ ਛੱਡ ਚੁੱਕੇ ਨੌਜਵਾਨ ਹੋਰਨਾਂ ਲੋਕਾਂ ਨੂੰ ਨਸ਼ਾ ਛੱਡਣ 'ਚ ਮਦਦ ਕਰਨਗੇ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਨਸ਼ਿਆਂ ਦੀ ਦੁਰਵਰਤੋਂ ਅਤੇ ਗੈਰ ਕਾਨੂੰਨੀ ਤਸਕਰੀ ਨੂੰ ਖਤਮ ਕਰਨ ਲਈ ਇੱਕ ਸਾਂਝੀ ਸਮਾਜਿਕ ਲਹਿਰ ਦਾ ਸੱਦਾ ਦਿੱਤਾ ਹੈ। ਪੰਜਾਬ ਪੁਲਿਸ ਨੇ ਅੰਮ੍ਰਿਤਸਰ ਵਿੱਚ ਸਰਹੱਦ ਪਾਰੋਂ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਇੱਕ ਹੋਰ ਨੈਟਵਰਕ ਦਾ ਪਰਦਾਫਾਸ਼ ਕਰਦਿਆਂ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਸਵੇਰੇ 11 ਵਜੇ ਆਕਾਸ਼ਵਾਣੀ 'ਤੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਹੁਣ ਖਬਰਾਂ ਵਿਸਥਾਰ ਨਾਲ। ਉਪ ਰਾਸ਼ਟਰਪਤੀ CP ਰਾਧਾਕ੍ਰਿਸ਼ਨਨ ਨੇ ਕਿਹਾ ਕਿ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮ MSME ਖੇਤਰ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਨਵੀਂ ਦਿੱਲੀ ਵਿੱਚ MSME ਦਿਵਸ 'ਤੇ ਬੋਲਦਿਆਂ ਉਹਨਾਂ ਕਿਹਾ ਕਿ ਭਾਰਤ ਵਿੱਚ ਇਹ ਖੇਤਰ ਪਹਿਲੀ ਪੀੜ੍ਹੀ ਦੇ ਉੱਦਮੀਆਂ ਦੀ ਹਿੰਮਤ ਅਤੇ ਉੱਦਮਸ਼ੀਲਤਾ ਨੂੰ ਦਰਸਾਉਂਦਾ ਹੈ। ਉਹਨਾਂ ਅੱਗੇ ਕਿਹਾ ਕਿ MSME ਖੇਤਰ ਦੇਸ਼ ਦੀਆਂ ਕੁੱਲ ਬਰਾਮਦਾਂ ਵਿੱਚ ਕਰੀਬ 25% ਯੋਗਦਾਨ ਪਾਉਂਦਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਅਗਲੇ ਪੜਾਅ 'ਤੇ ਲਿਜਾਂਦਿਆਂ ਸੂਰਮਾ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਉਹਨਾਂ ਨੇ ਨਸ਼ਾ ਮੁਕਤ ਹੋਏ ਨੌਜਵਾਨਾਂ ਨੂੰ ਵਿਸ਼ੇਸ਼ ਤੌਰ 'ਤੇ ਤਿਆਰ ਕੀਤੀਆਂ ਸੂਰਮਾ ਮੁੰਦਰੀਆਂ ਅਤੇ ਟੀ-ਸ਼ਰਟਾਂ ਨਾਲ ਸਨਮਾਨਿਤ ਕੀਤਾ। ਇਸ ਮੌਕੇ ਆਪਣੇ ਸੰਬੋਧਨ ਵਿੱਚ ਇਸ ਮੁਹਿੰਮ ਨੂੰ ਸੂਬੇ ਦੀ ਨਸ਼ਾ ਵਿਰੋਧੀ ਮੁਹਿੰਮ ਦਾ ਅਗਲਾ ਪੜਾਅ ਦੱਸਦਿਆਂ ਉਹਨਾਂ ਕਿਹਾ ਕਿ ਇਸ ਉਪਰਾਲੇ ਦਾ ਉਦੇਸ਼ ਨਸ਼ਾ ਛੁੱਟ ਚੁੱਕੇ ਨੌਜਵਾਨਾਂ ਨੂੰ ਉਮੀਦ ਦੇ ਦੂਤ ਵਜੋਂ ਪੇਸ਼ ਕਰਨਾ ਹੈ, ਜੋ ਜ਼ਮੀਨੀ ਪੱਧਰ 'ਤੇ ਨਸ਼ਿਆਂ ਖਿਲਾਫ਼ ਜੰਗ ਦੀ ਅਗਵਾਈ ਕਰਨਗੇ। 2 ਸਾਲਾਂ ਤੋਂ ਵੱਧ ਸਮੇਂ ਤੋਂ ਨਸ਼ਾ ਮੁਕਤ ਰਹਿਣ ਵਾਲੇ ਵਿਅਕਤੀਆਂ ਦਾ ਸਨਮਾਨ ਕਰਦਿਆਂ ਉਹਨਾਂ ਨੇ ਐਲਾਨ ਕੀਤਾ ਕਿ ਇਹ ਨੌਜਵਾਨ ਨਾ ਸਿਰਫ਼ ਦੂਜਿਆਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕਰਨਗੇ, ਸਗੋਂ ਸੂਬਾ ਸਰਕਾਰ ਵੱਲੋਂ ਉਹਨਾਂ ਨੂੰ ਰੁਜ਼ਗਾਰ ਦੇ ਮੌਕੇ ਵੀ ਮੁਹੱਈਆ ਕਰਵਾਏ ਜਾਣਗੇ।
1: ਪੰਜਾਬ 'ਤੇ ਇਹ ਜਿਹੜਾ ਚਿੱਟੇ ਦਾ ਕਲੰਕ ਲੱਗ ਗਿਆ ਸੀ ਉਹਨੂੰ ਆਪਾਂ ਧੋ ਰਹੇ ਹਾਂ। ਸੋ ਬਹੁਤ ਸਾਰੇ ਮੁੰਡੇ ਕੁੜੀਆਂ ਬਾਹਰ ਨਿਕਲ ਕੇ ਇਸ ਦਲਦਲ 'ਚੋਂ ਹੁਣ ਉਹ ਸਹਾਇਤਾ ਕਰ ਰਹੇ ਨੇ ਦੂਜਿਆਂ ਦੀ। ਸੋ ਤੁਹਾਡੇ ਤੋਂ ਵਧੀਆ ਕੋਈ ਟੀਚਰ, ਤੁਹਾਡੇ ਤੋਂ ਵਧੀਆ ਕੋਈ ਰੋਲ ਮਾਡਲ ਨਹੀਂ ਹੋ ਸਕਦਾ। ਸਰਕਾਰਾਂ ਦੇਖੋ ਘਰ ਘਰ ਜਾ ਕੇ ਉਹ ਪਾਬੰਦੀ ਤਾਂ ਲਾ ਨਹੀਂ ਸਕਦੀਆਂ ਕਿਸੇ ਖਾਣ ਪੀਣ

0: ਚੀਜ਼, ਪਰ ਸਰਕਾਰਾਂ ਮਾਹੌਲ ਜ਼ਰੂਰ ਦੇ ਸਕਦੀਆਂ ਨੇ ਕਿ ਤੁਸੀਂ ਛੱਡਣਾ ਚਾਹੁੰਦੇ ਹੋ, ਰੀਹੈਬ ਸੈਂਟਰ ਦੇ ਦਾਂਗੇ, ਕਿ ਜਿਹੜੇ ਰੀਹੈਬ ਸੈਂਟਰਾਂ 'ਚੋਂ ਠੀਕ ਹੋ ਕੇ ਆਉਂਦੇ ਨੇ ਉਹਨੂੰ ਕਿਸੇ ਕੰਮ ਕਾਰ 'ਤੇ ਲਾਇਆ ਜਾਵੇ। ਫਿਰ ਖੇਡਾਂ ਇਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਪਾ ਸਕਦੀਆਂ। 15 ਜੁਲਾਈ ਤੱਕ 3100 ਗਰਾਊਂਡ ਪਿੰਡਾਂ ਦੇ ਵਿੱਚ ਬਣ ਕੇ ਤਿਆਰ ਹੋ ਜਾਣਗੇ।
1: ਮੁੱਖ ਮੰਤਰੀ ਨੇ ਕਿਹਾ ਕਿ ਸੂਰਮੇ ਹੁਣ ਅੰਬੈਸਡਰ ਆਫ ਰਿਕਵਰੀ ਵਜੋਂ ਸਰਕਾਰ ਦੇ ਨਾਲ ਰਲ ਕੇ ਕੰਮ ਕਰਨਗੇ ਜੋ ਹੋਰਨਾਂ ਲੋਕਾਂ ਨੂੰ ਨਸ਼ੇ ਦੀ ਲੱਤ ਤੋਂ ਛੁਟਕਾਰਾ ਪਾਉਣ ਅਤੇ ਆਪਣੀ ਜ਼ਿੰਦਗੀ ਨੂੰ ਮੁੜ ਨਵੇਂ ਸਿਰਿਓਂ ਸ਼ੁਰੂ ਕਰਨ ਲਈ ਪ੍ਰੇਰਿਤ ਕਰਨਗੇ। ਉਹਨਾਂ ਨੇ ਨਸ਼ਿਆਂ ਵਿਰੁੱਧ ਲੜ ਰਹੇ ਹਰ ਵਿਅਕਤੀ ਨੂੰ ਸਮਰਪਿਤ ਇੱਕ ਪ੍ਰੇਰਣਾਦਾਇਕ ਗੀਤ ਵੀ ਲਾਂਚ ਕੀਤਾ ਅਤੇ ਐਲਾਨ ਕੀਤਾ ਕਿ ਸੂਰਮਾ ਪ੍ਰੋਗਰਾਮ ਹੁਣ ਪੰਜਾਬ ਦੇ ਹਰ ਜ਼ਿਲ੍ਹੇ ਅਤੇ ਪਿੰਡ ਤੱਕ ਪਹੁੰਚੇਗਾ। ਮੁੱਖ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਨੇ ਨਸ਼ਾ ਛੁਡਾਓ ਇਲਾਜ ਸਫਲਤਾ ਨਾਲ ਪੂਰਾ ਕਰ ਲਿਆ ਅਤੇ ਘੱਟੋ ਘੱਟ 2 ਸਾਲਾਂ ਤੋਂ ਨਸ਼ੇ ਤੋਂ ਦੂਰੀ ਬਣਾਈ ਰੱਖੀ ਏ, ਉਹ ਵਟਸਐਪ ਉੱਪਰ ਨੰਬਰ 97 79 14 22 00 'ਤੇ ਸੂਰਮਾ ਲਿਖ ਕੇ ਮੈਸੇਜ ਭੇਜ ਕੇ ਇਸ ਪ੍ਰੋਗਰਾਮ ਲਈ ਖੁਦ ਨੂੰ ਰਜਿਸਟਰ ਕਰ ਸਕਦੇ ਨੇ। ਨੰਬਰ ਇੱਕ ਵਾਰ ਫਿਰ ਸੁਣ ਲਓ, 97 79 14 22 00। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ

0: ਆਕਾਸ਼ਵਾਣੀ ਅਤੇ ਦੂਰਦਰਸ਼ਨ ਦੇ ਸਮੁੱਚੇ ਨੈਟਵਰਕ, ਆਕਾਸ਼ਵਾਣੀ ਖਬਰਾਂ ਦੀ ਵੈਬਸਾਈਟ ਅਤੇ ਨਿਊਜ਼ ਔਨ AIR ਮੋਬਾਈਲ ਐਪ 'ਤੇ ਪ੍ਰਸਾਰਿਤ ਕੀਤਾ ਜਾਏਗਾ। ਇਸ ਨੂੰ AIR ਨਿਊਜ਼, DD ਨਿਊਜ਼, ਪ੍ਰਧਾਨ ਮੰਤਰੀ ਦੇ ਦਫ਼ਤਰ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਯੂਟਿਊਬ ਚੈਨਲਾਂ 'ਤੇ ਵੀ ਲਾਈਵ ਸਟ੍ਰੀਮ ਕੀਤਾ ਜਾਏਗਾ। ਆਕਾਸ਼ਵਾਣੀ ਹਿੰਦੀ ਪ੍ਰਸਾਰਣ ਤੋਂ ਤੁਰੰਤ ਬਾਅਦ ਪ੍ਰੋਗਰਾਮ ਨੂੰ ਖੇਤਰੀ ਭਾਸ਼ਾਵਾਂ ਵਿੱਚ ਵੀ ਪ੍ਰਸਾਰਿਤ ਕਰੇਗਾ। ਭਾਰਤ ਦੇ ਕਿਦਾਂਬੀ ਸ਼੍ਰੀਕਾਂਤ, ਰੌਨਕ ਚੌਹਾਨ ਅਤੇ ਦੇਵਿਕਾ ਸਿਹਾਗ ਕੈਲੀਫੋਰਨੀਆ ਅਤੇ ਫੁਲਰਟਨ ਵਿੱਚ US ਓਪਨ ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਪਹੁੰਚ ਗਏ ਨੇ। ਆਖਿਰ ਵਿੱਚ ਇਸ ਬੁਲੇਟਿਨ ਦੀਆਂ ਖਾਸ ਖਾਸ ਖਬਰਾਂ ਇੱਕ ਵਾਰ ਫੇਰ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨੇ ਕਿਹਾ ਕਿ MSME ਖੇਤਰ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਪੰਜਾਬ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਅਗਲੇ ਪੜਾਅ ਸੂਰਮਾ ਮੁਹਿੰਮ ਦੀ ਸ਼ੁਰੂਆਤ, ਨਸ਼ਾ ਛੱਡ ਚੁੱਕੇ ਨੌਜਵਾਨ ਹੋਰਨਾਂ ਲੋਕਾਂ ਨੂੰ ਨਸ਼ਾ ਛੱਡਣ 'ਚ ਕਰਨਗੇ ਮਦਦ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਨਸ਼ਿਆਂ ਦੀ ਦੁਰਵਰਤੋਂ ਅਤੇ ਗੈਰ ਕਾਨੂੰਨੀ ਤਸਕਰੀ ਨੂੰ ਖਤਮ ਕਰਨ ਲਈ ਇੱਕ ਸਾਂਝੀ ਸਮਾਜਿਕ ਲਹਿਰ ਦਾ ਸੱਦਾ ਦਿੱਤਾ ਹੈ। ਪੰਜਾਬ ਪੁਲਿਸ ਨੇ ਅੰਮ੍ਰਿਤਸਰ ਵਿੱਚ ਸਰਹੱਦ ਪਾਰੋਂ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਹੋਰ ਨੈਟਵਰਕ ਦਾ ਪਰਦਾਫਾਸ਼ ਕਰਦਿਆਂ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7:30 ਵਜੇ ਹੋਏਗਾ। ਨਮਸਕਾਰ।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 6:30 ਵਜੇ ਨੇ ਤੇ ਹੁਣ ਪੇਸ਼ ਹੈ ਦਿਹਾਤੀ ਪ੍ਰੋਗਰਾਮ।

0: ਪਰ ਅੱਜ ਦੇ ਸਮੇਂ ਦੇ ਵਿੱਚ ਇੱਕੋ ਚੀਜ਼ ਹੈ ਕਿ ਯਥਾਰਥ ਨੂੰ ਭੁੱਲ ਕੇ ਪਦਾਰਥ ਦੇ ਪਿੱਛੇ ਪੈ ਗਏ।
1: ਸਹੀ ਗੱਲ ਆ।
0: ਜੇ ਤੁਸੀਂ ਅੱਜ ਵੀ ਪਦਾਰਥਾਂ, ਆਪਾਂ ਇਹ ਨਹੀਂ ਕਹਿੰਦੇ ਕਿ ਪਦਾਰਥਾਂ ਨੂੰ ਛੱਡੋ, ਯਥਾਰਥ ਤੇ ਪਦਾਰਥ ਦਾ ਜੇ ਆਪਾਂ ਸੁਮੇਲ ਕਰ ਲਈਏ ਨਾ
1: ਜੀ,
0: ਕਿ ਦੋਨਾਂ ਦੀ ਕਿਹੜੀ ਜਗ੍ਹਾ ਹੈ, ਕਿੰਨੀ ਕੁ ਜਗ੍ਹਾ ਹੈ, ਤੇ ਸਮਾਂ ਅੱਜ ਦਾ ਹੀ ਚੰਗਾ ਹੈ।
1: ਦੇਖੋ ਰਾਤ ਵੀ ਉਹੀ ਤਾਂ ਦਿਨ ਵੀ ਉਹੀ ਆ, ਸਿਰ ਬਦਲਿਆ ਤਾਂ ਬੰਦੇ ਦੀ ਸੋਚ ਬਦਲੀ ਆ,
0: ਸੋਚ ਬਦਲੀ ਹੈ, ਬੰਦੇ ਦਾ ਸੁਭਾਅ ਬਦਲਿਆ।
1: ਸਹੀ ਗੱਲ ਆ।
0: ਸੋ ਅੱਜ ਸਾਨੂੰ ਕਿਤੇ ਨਾ ਕਿਤੇ, ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਇਤਿਹਾਸ ਦੇ ਵਰਕੇ ਫਰੋਲਣ ਦੀ ਲੋੜ ਹੈ
1: ਜੀ,
0: ਇਤਿਹਾਸ ਨੂੰ ਸਮਝਣ ਦੀ ਲੋੜ ਹੈ, ਕਿ ਕਿਤੇ ਇਹ ਨਾ ਹੋਵੇ ਕਿ ਇਤਿਹਾਸ ਦਾ ਦੁਹਰਾਓ ਹੋਣਾ ਨਹੀਂ ਚਾਹੀਦਾ।
1: ਹਾਂ,
0: ਸ਼ਿੰਗਾਰਾ ਸਿੰਘ ਜੀ, ਬਹੁਤ ਮਾੜੀ ਚੀਜ਼ ਹੈ
1: ਜੀ,
0: ਕਿ ਆਪਾਂ ਕਹਿੰਦੇ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ।
1: ਬਿਲਕੁਲ ਜੀ।
0: ਪਰ ਇਹਦੇ ਦੁਹਰਾ ਤੋਂ ਪਹਿਲਾਂ ਇਤਿਹਾਸ ਨੂੰ ਪੜ੍ਹ ਲੈਣਾ ਬੜਾ ਜ਼ਰੂਰੀ ਹੈ, ਕਿ ਇਤਿਹਾਸ ਕਦੋਂ ਬਣਦਾ ਹੈ ਅਤੇ ਕਿੱਦਾਂ ਬਣਦਾ
1: ਜੀ,
0: ਹੈ ਨਾ। ਸੋ ਇਸ ਕਰਕੇ ਬੜੀ ਦੁਖਦਾਈ ਚੀਜ਼ ਹੈ, ਇਤਿਹਾਸ ਨਾ ਹੀ ਦੁਹਰਾਉਣਾ ਪਵੇ।
1: ਸਹੀ ਗੱਲ,
0: ਇਹ ਜ਼ਿਆਦਾ ਚੰਗੀ ਗੱਲ ਹੈ,
1: ਬਿਲਕੁਲ ਜੀ,
0: ਪਹਿਲਾਂ ਹੀ ਸੰਭਲ ਜਾਣਾ ਚਾਹੀਦਾ ਹੈ। ਸੋ ਅੱਜ ਜਿਸ ਦਿਸ਼ਾ ਵੱਲ ਅਸੀਂ ਜਾ ਰਹੇ ਹਾਂ
1: ਜੀ,
0: ਉਹ ਦਿਸ਼ਾ ਕਿਤੇ ਨਾ ਕਿਤੇ ਦਿਸ਼ਾਹੀਣ ਦਿਸ਼ਾ ਹੈ। ਸੋ ਇਸ ਕਰਕੇ ਸਾਨੂੰ ਥੋੜ੍ਹਾ ਸੰਭਲ ਕੇ ਸੰਭਲ ਕੇ,
1: ਜਾਣਕਾਰੀਆਂ ਦਾ ਘੱਟ ਹੋਣਾ ਇਹ ਵੀ ਇੱਕ ਕਾਰਨ ਹੋ ਸਕਦਾ,
0: ਹੋ ਸਕਦਾ ਹੈ। ਸੋ ਅੱਜ ਜਦੋਂ ਆਪਾਂ ਸਾਡੇ ਸੰਵਿਧਾਨ ਦੀ ਗੱਲ ਕਰਦੇ ਹਾਂ, ਆਪਣੇ ਕੋਲ ਵਾਰਤਾ ਹੈ, ਸਾਡਾ ਮਾਣ ਸਾਡਾ ਸੰਵਿਧਾਨ
1: ਜੀ,
0: ਜਸਵੰਤ ਸਿੰਘ ਜਾਸੂਰਾਂ ਦੀ, ਇਹ ਆਪਾਂ ਸਜਣਾ ਸਾਂਝੀ ਕਰਦੇ ਹਾਂ।
1: ਬਿਲਕੁਲ ਜੀ।
2: ਸਾਡਾ ਮਾਣ ਸਾਡਾ ਸੰਵਿਧਾਨ, 26 ਜਨਵਰੀ 1950 ਨੂੰ ਸਾਡੇ ਦੇਸ਼ ਦਾ ਆਪਣਾ ਸੰਵਿਧਾਨ ਲਾਗੂ ਹੋਇਆ ਸੀ। ਸੰਵਿਧਾਨ ਤਿਆਰ ਕਰਨ ਲਈ ਗਠਿਤ ਕੀਤੀ ਗਈ ਸੰਵਿਧਾਨ ਸਭਾ ਨੇ ਭਾਰਤ ਨੂੰ ਇਹੋ ਜਿਹਾ ਆਦਰਸ਼ ਸੰਵਿਧਾਨ ਦਿੱਤਾ ਜਿਹੜਾ ਦੇਸ਼ ਦੇ ਚੰਗੇ ਭਵਿੱਖ ਦੀ ਨਵੀਂ ਨੁਹਾਰ ਸਿਰਜਣ ਦੀ ਸਮਰੱਥਾ ਰੱਖਦਾ ਹੈ। ਸਾਡਾ ਦੇਸ਼ ਭਾਰਤ ਵੱਖ ਵੱਖ ਜਾਤਾਂ, ਧਰਮਾਂ ਅਤੇ ਰੰਗਾਂ ਦਾ ਦੇਸ਼ ਹੈ। ਦੇਸ਼ ਆਜ਼ਾਦ ਹੋਣ ਤੋਂ ਬਾਅਦ ਦੇਸ਼ ਦੇ ਆਮ ਵਿਅਕਤੀ ਦੇ ਜੀਵਨ ਪੱਧਰ ਨੂੰ ਹਰ ਪੱਖੋਂ ਉੱਚਾ ਚੁੱਕਣਾ ਅਤੇ ਬਰਾਬਰੀ ਦੇ ਸਿਧਾਂਤ ਅਨੁਸਾਰ ਲੋਕਾਂ ਦਾ ਵਿਕਾਸ ਕਰਨਾ ਹੀ ਸੰਵਿਧਾਨ ਦੇ ਮੁੱਖ ਮੰਤਵਾਂ ਵਿੱਚੋਂ ਇੱਕ ਮੰਤਵ ਹੈ। 26 ਜਨਵਰੀ 1950 ਵਾਲੇ ਦਿਨ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਅਤੇ ਦੇਸ਼ ਨੂੰ ਲੋਕਤੰਤਰੀ ਗਣਰਾਜ ਐਲਾਨਿਆ ਗਿਆ। ਡੂੰਘੀਆਂ ਸੋਚ ਵਿਚਾਰਾਂ ਤੋਂ ਬਾਅਦ ਜੋ ਸੰਵਿਧਾਨ ਲਾਗੂ ਕੀਤਾ ਗਿਆ ਉਸ ਰਾਹੀਂ ਲੋਕਤੰਤਰੀ ਪਰੰਪਰਾਵਾਂ ਦੀ ਪਾਲਣਾ ਕੀਤੀ ਜਾਣੀ ਸੀ। ਇਤਿਹਾਸ ਗਵਾਹ ਹੈ ਕਿ ਸਾਰੀ ਦੁਨੀਆ ਦੇ ਲਿਖਤ ਸੰਵਿਧਾਨਾਂ ਵਿੱਚ ਭਾਰਤ ਦੇ ਸੰਵਿਧਾਨ ਦਾ ਆਪਣਾ ਇੱਕ ਨਿਵੇਕਲਾ ਸਥਾਨ ਹੈ ਅਤੇ ਭਾਰਤੀ ਸੰਵਿਧਾਨ ਸਭ ਤੋਂ ਵੱਡਾ ਅਤੇ ਵਿਸਥਾਰਤ ਸੰਵਿਧਾਨ ਹੈ। ਇਸੇ ਕਰਕੇ ਹੀ ਭਾਰਤ ਨੂੰ ਵੱਡਾ ਲੋਕਤੰਤਰੀ ਦੇਸ਼ ਆਖਿਆ ਜਾਂਦਾ ਹੈ। ਇੱਕ ਪ੍ਰਭੂ ਸੱਤਾ ਸੰਪੰਨ ਦੇਸ਼ ਦੇ ਸਿਸਟਮ ਨੂੰ ਚਲਾਉਣ ਵਾਲਾ ਸ਼ਾਇਦ ਹੀ ਕੋਈ ਐਸਾ ਮੁੱਦਾ ਹੋਵੇ ਜਿਸ ਦੀ ਵਿਧਾਨਕ ਚਰਚਾ ਸਾਡੇ ਸੰਵਿਧਾਨ ਵਿੱਚ ਨਾ ਕੀਤੀ ਗਈ ਹੋਵੇ। ਭਾਰਤ 15 ਅਗਸਤ 1947 ਨੂੰ ਬਰਤਾਨਵੀ ਹਕੂਮਤ ਤੋਂ ਆਜ਼ਾਦ ਹੋਇਆ, ਇਸ ਲਈ ਆਜ਼ਾਦੀ ਲਈ ਦੇਸ਼ ਅਤੇ ਦੇਸ਼ ਵਾਸੀਆਂ ਨੂੰ ਲੰਮੇ ਸੰਘਰਸ਼ ਵਿੱਚੋਂ ਗੁਜ਼ਰਨਾ ਪਿਆ। ਦੇਸ਼ ਭਗਤਾਂ ਨੂੰ ਬਹੁਤ ਵੱਡੀਆਂ ਕੁਰਬਾਨੀਆਂ ਵੀ ਦੇਣੀਆਂ ਪਈਆਂ ਸਨ। ਸਾਡਾ ਦੇਸ਼ ਅੰਗਰੇਜ਼ਾਂ ਤੋਂ ਆਜ਼ਾਦ ਤਾਂ ਹੋ ਗਿਆ, ਪਰ ਦੇਸ਼ ਦੇ ਆਪਣੇ ਸੰਵਿਧਾਨ ਤੋਂ ਬਿਨਾਂ ਇਹ ਆਜ਼ਾਦੀ ਮੁਕੰਮਲ ਨਹੀਂ ਸੀ ਹੋਈ। ਇਤਿਹਾਸ ਦੇ ਪਿਛੋਕੜ 'ਤੇ ਝਾਤ ਮਾਰੀਏ ਤਾਂ ਭਾਰਤ ਦੇ ਆਪਣੇ ਸੰਵਿਧਾਨ ਦੇ ਨਿਰਮਾਣ ਲਈ ਕੈਬਨਿਟ ਮਿਸ਼ਨ ਯੋਜਨਾ ਤਹਿਤ ਆਜ਼ਾਦੀ ਤੋਂ ਪਹਿਲਾਂ ਭਾਵ 1946 ਵਿੱਚ ਹੀ ਸੰਵਿਧਾਨ ਸਭਾ ਦੀ ਸਥਾਪਨਾ ਹੋ ਚੁੱਕੀ ਸੀ ਅਤੇ ਉਸ ਵੱਲੋਂ ਸੰਵਿਧਾਨ ਦੀ ਰੂਪਰੇਖਾ ਤਿਆਰ ਕਰਨ ਦੀ ਕਾਰਵਾਈ ਆਰੰਭ ਹੋ ਚੁੱਕੀ ਸੀ। ਆਜ਼ਾਦੀ ਤੋਂ ਤੁਰੰਤ ਬਾਅਦ ਸੰਵਿਧਾਨ ਸਭਾ ਦੇ ਮੈਂਬਰ ਹੀ ਦੇਸ਼ ਦੀ ਪਹਿਲੀ ਪਾਰਲੀਮੈਂਟ ਦੇ ਮੈਂਬਰ ਨਿਯੁਕਤ ਹੋਏ ਸਨ। 15 ਅਗਸਤ ਨੂੰ ਆਜ਼ਾਦ ਹੋਣ ਤੋਂ ਬਾਅਦ 29 ਅਗਸਤ ਨੂੰ ਡਾਕਟਰ ਭੀਮ ਰਾਓ ਅੰਬੇਦਕਰ ਨੂੰ ਸੰਵਿਧਾਨ ਮਸੌਦਾ ਕਮੇਟੀ ਦਾ ਮੁਖੀ ਨਿਯੁਕਤ ਕੀਤਾ ਗਿਆ ਅਤੇ ਸੰਵਿਧਾਨ ਦਾ ਖਰੜਾ ਤਿਆਰ ਕਰਨ ਦੀ ਜ਼ਿੰਮੇਵਾਰੀ ਮੁੱਖ ਤੌਰ 'ਤੇ ਉਹਨਾਂ ਨੂੰ ਸੌਂਪੀ ਗਈ। ਸੰਵਿਧਾਨ ਅਨੁਸਾਰ ਅਪਣਾਈ ਗਈ ਲੋਕਤੰਤਰੀ ਪ੍ਰਣਾਲੀ 'ਤੇ ਅਸੀਂ ਨਿਰਸੰਦੇਹ ਮਾਣ ਕਰ ਸਕਦੇ ਹਾਂ ਅਤੇ ਦੇਸ਼ ਨੂੰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਆਖਦੇ ਹਾਂ। ਸਾਡੇ ਦੇਸ਼ ਦੇ ਸੰਵਿਧਾਨ ਨੂੰ ਨਵੇਂ ਭਾਰਤ ਦੇ ਨਿਰਮਾਣ ਦੇ ਆਗਾਜ਼ ਲਈ ਅਹਿਮ ਮੀਲ ਪੱਥਰ ਮੰਨਿਆ ਜਾਂਦਾ ਹੈ। ਸੰਵਿਧਾਨ ਮਸੌਦਾ ਕਮੇਟੀ ਦੇ ਮੁਖੀ ਡਾਕਟਰ ਅੰਬੇਦਕਰ, ਜੋ ਮਹਾਨ ਫਿਲਾਸਫਰ, ਬੁੱਧੀਜੀਵੀ ਅਤੇ ਮਾਨਵੀ ਹੱਕਾਂ ਦਾ ਪਰਚਮ ਬੁਲੰਦ ਕਰਨ ਵਾਲੇ ਆਗੂ ਸਨ, ਦੀ ਅਗਵਾਈ ਵਾਲੀ ਕਮੇਟੀ ਨੇ ਹਰ ਦੇਸ਼ਵਾਸੀ ਨੂੰ ਪਹਿਲੀ ਵਾਰ ਮੌਲਿਕ ਅਧਿਕਾਰ ਅਤੇ ਔਰਤਾਂ ਨੂੰ ਮਰਦਾਂ ਦੇ ਬਰਾਬਰ ਕਾਨੂੰਨੀ ਹੱਕ ਦਿੱਤੇ। ਆਜ਼ਾਦੀ ਤੋਂ ਬਾਅਦ 9 ਦਸੰਬਰ 1947 ਨੂੰ ਭਾਰਤੀ ਸੰਵਿਧਾਨ ਸਭਾ ਦੀ ਬਕਾਇਦਾ ਚੋਣ ਹੋਈ ਅਤੇ ਸੰਵਿਧਾਨ ਸਭਾ ਦੇ ਮੈਂਬਰ ਭਾਰਤ ਦੇ ਸੂਬਿਆਂ ਦੀਆਂ ਸਭਾਵਾਂ ਦੇ ਚੁਣੇ ਗਏ ਮੈਂਬਰਾਂ ਵੱਲੋਂ ਚੁਣੇ ਗਏ ਸਨ। ਇਸ ਸੰਵਿਧਾਨ ਸਭਾ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ, ਡਾਕਟਰ ਰਜਿੰਦਰ ਪ੍ਰਸਾਦ, ਵੱਲਭ ਭਾਈ ਪਟੇਲ, ਸ਼ਿਆਮਾ ਪ੍ਰਸਾਦ ਮੁਖਰਜੀ, ਮੌਲਾਨਾ ਅਬਦੁਲ ਕਲਾਮ ਆਜ਼ਾਦ ਵਰਗੇ ਪ੍ਰਮੁੱਖ ਮੈਂਬਰ ਸਨ। ਸੰਵਿਧਾਨ ਦੇ ਨਿਰਮਾਣ ਲਈ ਸੰਵਿਧਾਨ ਸਭਾ ਨੇ

2 ਸਾਲ 11 ਮਹੀਨੇ 18 ਦਿਨਾਂ ਵਿੱਚ ਕੁੱਲ 166 ਦਿਨ ਬੈਠਕਾਂ ਕੀਤੀਆਂ। ਆਜ਼ਾਦ ਭਾਰਤ ਦੀ ਨਿਵੇਕਲੀ ਗੱਲ ਇਹ ਸੀ ਕਿ ਇਹਨਾਂ ਬੈਠਕਾਂ ਵਿੱਚ ਪ੍ਰੈਸ ਅਤੇ ਦੇਸ਼ ਦੀ ਜਨਤਾ ਨੂੰ ਵੀ ਭਾਗ ਲੈਣ ਦੀ ਪੂਰੀ ਤਰ੍ਹਾਂ ਖੁੱਲ੍ਹ ਸੀ। ਨਵਾਂ ਸੰਵਿਧਾਨ 26 ਨਵੰਬਰ 1949 ਨੂੰ ਪਾਸ ਹੋਇਆ ਅਤੇ 2 ਮਹੀਨੇ ਬਾਅਦ ਇਸ ਨੂੰ 26 ਜਨਵਰੀ 1950 ਨੂੰ ਦੇਸ਼ ਵਿੱਚ ਲਾਗੂ ਕੀਤਾ ਗਿਆ। ਲੋਕਤੰਤਰ ਕਿਸੇ ਸਰਕਾਰ ਦਾ ਉਹ ਢੰਗ ਤਰੀਕਾ ਹੈ ਜਿਸ ਰਾਹੀਂ ਲੋਕਾਂ ਦੀ ਆਰਥਿਕ ਅਤੇ ਸਮਾਜਿਕ ਜੀਵਨ 'ਚ ਕ੍ਰਾਂਤੀਕਾਰੀ ਤਬਦੀਲੀਆਂ ਬਿਨਾਂ ਕਿਸੇ ਖੂਨ ਖਰਾਬੇ ਦੇ ਲਿਆਂਦੀਆਂ ਜਾ ਸਕਦੀਆਂ ਹਨ। ਇਸ ਲਈ ਸਾਡੇ ਦੇਸ਼ ਦੇ ਸੰਵਿਧਾਨ ਘਾੜਿਆਂ ਨੇ ਦੇਸ਼ ਵਿੱਚ ਸੰਸਦੀ ਲੋਕਤੰਤਰ ਨੂੰ ਅਪਣਾ ਕੇ ਸਭ ਨਾਗਰਿਕਾਂ ਨੂੰ ਬਰਾਬਰ ਦੇ ਅਧਿਕਾਰ ਹੀ ਨਹੀਂ ਦਿੱਤੇ ਸਗੋਂ ਇੱਕ ਆਦਮੀ ਇੱਕ ਵੋਟ ਇੱਕ ਵੈਲਿਊ ਦਾ ਰੂਲ ਆਫ ਲਾਅ ਵੀ ਲਾਗੂ ਕੀਤਾ। ਦੇਸ਼ 'ਤੇ ਸਰਕਾਰ ਚਲਾਉਣ ਲਈ ਲੋਕਤੰਤਰ ਦੇ 3 ਮੁੱਖ ਅੰਗਾਂ ਵਿਧਾਨ ਪਾਲਿਕਾ, ਕਾਰਜਪਾਲਿਕਾ ਅਤੇ ਨਿਆਂਪਾਲਿਕਾ ਦਾ ਵੱਖ ਵੱਖ ਗਠਨ ਕੀਤਾ ਗਿਆ। ਇਸ ਦੇ ਨਾਲ ਹੀ ਸਮਾਜਿਕ ਨਿਆਂ ਲਈ ਦੇਸ਼ ਦੀ ਨਿਆਂਪਾਲਿਕਾ ਅਤੇ ਲੋਕਤੰਤਰ ਦੇ 4th ਥੰਮ ਪ੍ਰੈਸ ਮੀਡੀਆ ਨੂੰ ਪੂਰੀ ਤਰ੍ਹਾਂ ਆਜ਼ਾਦ ਰੱਖਿਆ ਗਿਆ। ਦੇਸ਼ ਦੇ ਵੱਖ ਵੱਖ ਹਿੱਸਿਆਂ ਦੇ ਵਿੱਚੋਂ 500 ਤੋਂ ਵਧੇਰੇ ਵੱਡੀਆਂ ਛੋਟੀਆਂ ਤਾਨਾਸ਼ਾਹੀ ਰਿਆਸਤੀ ਰਾਜਾਂ ਨੂੰ ਖਤਮ ਕਰਕੇ ਦੇਸ਼ ਅੰਦਰ ਪਾਰਲੀਮਾਨੀ ਲੋਕਤੰਤਰੀ ਸੰਸਦ, ਲੋਕ ਸਭਾ ਅਤੇ ਰਾਜ ਸਭਾ ਅਤੇ ਸੂਬਿਆਂ ਵਿੱਚ ਵਿਧਾਨ ਪਾਲਿਕਾ ਅਤੇ ਵਿਧਾਨ ਪ੍ਰੀਸ਼ਦਾਂ ਦਾ ਨਿਰਮਾਣ ਕੀਤਾ ਗਿਆ ਤਾਂ ਜੋ ਦੇਸ਼ ਦੇ ਸਭ ਲੋਕ ਆਜ਼ਾਦੀ ਦਾ ਬਰਾਬਰ ਨਿੱਘ ਮਾਣ ਸਕਣ। ਭਾਰਤ ਸੰਸਦੀ ਪ੍ਰਣਾਲੀ ਦੀ ਸਰਕਾਰ ਵਾਲਾ ਇੱਕ ਆਜ਼ਾਦ ਪ੍ਰਭੂਸੱਤਾ ਸੰਪੰਨ ਸਮਾਜਵਾਦੀ ਲੋਕਤੰਤਰਕ ਲੋਕ ਰਾਜ ਹੈ ਅਤੇ ਇਹ ਲੋਕ ਰਾਜ ਭਾਰਤ ਦੇ ਸੰਵਿਧਾਨ ਦੇ ਅਨੁਸਾਰ ਸ਼ਾਸਿਤ ਹੈ। ਸਾਡੇ ਸੰਵਿਧਾਨ ਦੀ ਇਹ ਵਿਸ਼ੇਸ਼ਤਾ ਹੈ ਕਿ ਮੰਤਰੀ ਪ੍ਰੀਸ਼ਦ ਸਮੂਹਿਕ ਤੌਰ 'ਤੇ ਲੋਕ ਸਭਾ ਪ੍ਰਤੀ ਜਵਾਬਦੇਹ ਹੈ ਅਤੇ ਹਰੇਕ ਰਾਜ ਵਿੱਚ ਵਿਧਾਨ ਸਭਾ ਗਠਿਤ ਹੈ। ਸੰਵਿਧਾਨ ਕਮੇਟੀ ਦੇ ਕੁੱਲ 12 ਸੈਸ਼ਨ ਹੋਏ ਜੋ 9 ਤੋਂ 23 ਦਸੰਬਰ 1946, 20 ਤੋਂ 25 ਜਨਵਰੀ 1947, 28 ਅਪ੍ਰੈਲ ਤੋਂ 2 ਮਈ 1947, 14 ਤੋਂ 23 ਜੁਲਾਈ 1947, 14 ਤੋਂ 30 ਅਗਸਤ 1947, 27 ਜਨਵਰੀ 1948, 4 ਨਵੰਬਰ 1948 ਤੋਂ 8 ਜਨਵਰੀ 1949, 16 ਮਈ ਤੋਂ 16 ਜੂਨ 1949, 30 ਜੁਲਾਈ ਤੋਂ 18 ਸਤੰਬਰ 1949, 6 ਤੋਂ 17 ਅਕਤੂਬਰ 1949, 14 ਨਵੰਬਰ ਤੋਂ 26 ਨਵੰਬਰ 1949 ਅਤੇ ਆਖਰੀ ਸੈਸ਼ਨ 24 ਜਨਵਰੀ 1950 ਵਾਲੇ ਦਿਨ ਹੋਇਆ। ਸੰਵਿਧਾਨ ਦੇ ਉਦੇਸ਼ਾਂ ਨੂੰ ਜ਼ਾਹਰ ਕਰਨ ਲਈ ਆਮ ਤੌਰ 'ਤੇ ਪਹਿਲਾਂ ਇੱਕ ਪ੍ਰਸਤਾਵਨਾ ਪੇਸ਼ ਕੀਤੀ ਜਾਂਦੀ ਹੈ। ਭਾਰਤ ਦੀ ਪ੍ਰਸਤਾਵਨਾ ਅਮਰੀਕੀ ਸੰਵਿਧਾਨ ਤੋਂ ਪ੍ਰਭਾਵਿਤ ਤਾਂ ਹੈ ਪਰ ਸੰਸਾਰ ਵਿੱਚ ਸਭ ਤੋਂ ਉੱਤਮ ਮੰਨੀ ਜਾਂਦੀ ਹੈ। ਪ੍ਰਸਤਾਵਨਾ ਦੇ ਮਾਧਿਅਮ ਨਾਲ ਭਾਰਤੀ ਸੰਵਿਧਾਨ ਦਾ ਸਾਰ, ਅਪੇਖਿਆਵਾਂ, ਉਦੇਸ਼, ਉਸਦਾ ਲਕਸ਼ ਅਤੇ ਦਰਸ਼ਨ ਜ਼ਾਹਿਰ ਹੁੰਦਾ ਹੈ। ਸੰਵਿਧਾਨ ਦੀ ਪ੍ਰਸਤਾਵਨਾ ਇਹ ਐਲਾਨ ਕਰਦੀ ਹੈ ਕਿ ਸੰਵਿਧਾਨ ਆਪਣੀ ਸ਼ਕਤੀ ਸਿੱਧੇ ਜਨਤਾ ਤੋਂ ਪ੍ਰਾਪਤ ਕਰਦਾ ਹੈ ਅਤੇ ਇਸੇ ਕਾਰਨ ਇਹ ਸਹੀ ਮਾਣਿਆਂ ਵਿੱਚ ਲੋਕ ਰਾਜ ਹੈ। ਸੰਵਿਧਾਨ ਪ੍ਰਾਰੂਪ ਕਮੇਟੀ ਅਤੇ ਦੇਸ਼ ਦੀ ਸਰਵਉੱਚ ਅਦਾਲਤ ਨੇ ਇਸ ਨੂੰ ਸੰਗਾਤਮਕ ਸੰਵਿਧਾਨ ਕਰਾਰ ਦਿੱਤਾ ਹੈ। ਇਸ ਵਿੱਚ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਸ਼ਕਤੀਆਂ ਅਤੇ ਜ਼ਿੰਮੇਵਾਰੀਆਂ ਦੀ ਵੰਡ ਕੀਤੀ ਗਈ ਹੈ। ਇਸ ਵਿੱਚ ਸਮੇਂ-ਸਮੇਂ 'ਤੇ ਲੋੜੀਂਦੀਆਂ ਤਰਮੀਮਾਂ ਵੀ ਕੀਤੀਆਂ ਜਾ ਚੁੱਕੀਆਂ ਹਨ। 26 ਜਨਵਰੀ 1950 ਨੂੰ ਲਾਗੂ ਹੋਣ ਤੋਂ ਲੈ ਕੇ ਹੁਣ ਤੱਕ 70 ਵਰ੍ਹਿਆਂ ਦੌਰਾਨ 100 ਤੋਂ ਵਧੇਰੇ ਸੋਧਾਂ ਹੋ ਚੁੱਕੀਆਂ ਹਨ ਜੋ ਦੇਸ਼ ਦੀ ਸੰਸਦ ਵੱਲੋਂ ਦੇਸ਼ ਦੇ ਰਾਜਾਂ ਦੀ ਸਹਿਮਤੀ ਨਾਲ ਕੀਤੀਆਂ ਗਈਆਂ ਹਨ। ਸਾਡੇ ਸੰਵਿਧਾਨ ਦੀ ਅੰਤਮ ਵਿਆਖਿਆਕਰਤਾ ਸਾਡੇ ਦੇਸ਼ ਦੀ ਸਰਵਉੱਚ ਅਦਾਲਤ ਹੈ ਅਤੇ ਭਾਰਤੀ ਸੰਵਿਧਾਨ ਕੇਂਦਰ ਅਤੇ ਰਾਜਾਂ ਦੋਹਾਂ 'ਤੇ ਇੱਕੋ ਜਿਹਾ ਲਾਗੂ ਹੁੰਦਾ ਹੈ। ਸਾਡੇ ਸੰਵਿਧਾਨ ਨਿਰਮਾਤਾਵਾਂ ਵੱਲੋਂ ਅਨੁਛੇਦ 19 ਅਤੇ 21 ਵਿੱਚ ਹਰ ਦੇਸ਼ ਵਾਸੀ ਨੂੰ ਕੰਮ ਕਰਨ, ਕੋਈ ਵੀ ਵਪਾਰ ਕਰਨ, ਦੇਸ਼ ਵਿੱਚ ਕਿਤੇ ਵੀ ਰਹਿਣ, ਜਿਉਣ ਅਤੇ ਆਜ਼ਾਦੀ ਦੇ ਅਧਿਕਾਰ ਸਮੇਤ ਹਰ ਕਿਸਮ ਦੇ ਅਨਿਆਂ ਅਤੇ ਕੁਸ਼ਾਸਨ ਖਿਲਾਫ਼ ਆਵਾਜ਼ ਉਠਾਉਣ ਲਈ ਪ੍ਰਭਾਵਸ਼ਾਲੀ ਅਧਿਕਾਰ ਪ੍ਰਾਪਤ ਹਨ। ਸਾਡੇ ਸੰਵਿਧਾਨ ਦੀਆਂ ਹੋਰ ਬੇਮਿਸਾਲ ਖੂਬੀਆਂ ਤੋਂ ਇਲਾਵਾ ਇਸ ਵਿੱਚ ਦਰਜ ਨੀਤੀ ਨਿਰਦੇਸ਼ਕ ਸਿਧਾਂਤ ਭਾਰਤੀ ਸਟੇਟ ਨੂੰ ਆਪਣੇ ਨਾਗਰਿਕਾਂ ਨੂੰ ਵਿਗਿਆਨਕ ਅਤੇ ਤਰਕਸ਼ੀਲ ਦ੍ਰਿਸ਼ਟੀਕੋਣ ਵਿਕਸਿਤ ਕਰਨ ਦਾ ਨਿਰਦੇਸ਼ ਦਿੰਦੇ ਹਨ। ਸੰਵਿਧਾਨ ਲਈ ਸਾਰੇ ਧਰਮ ਇੱਕੋ ਜਿਹੀ ਮਹੱਤਤਾ ਰੱਖਦੇ ਹਨ। ਸੰਵਿਧਾਨ ਵਿੱਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ। ਇਸ ਦਾ ਭਾਵ ਹੈ ਸੰਵਿਧਾਨਕ ਦ੍ਰਿਸ਼ਟੀ ਤੋਂ ਦੇਸ਼ ਕਿਸੇ ਵਿਸ਼ੇਸ਼ ਧਰਮ ਨਾਲ ਨਹੀਂ ਜੁੜਿਆ ਹੋਇਆ ਅਤੇ ਦੇਸ਼ ਵਿੱਚ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਜਾਂਦਾ ਹੈ। ਉੱਘੇ ਕਾਨੂੰਨਸਾਜ ਅਤੇ ਮਹਾਨ ਚਿੰਤਕ ਡਾਕਟਰ ਅੰਬੇਦਕਰ ਦੀ ਅਗਵਾਈ ਵਿੱਚ ਬਣੀ ਸੰਵਿਧਾਨ ਅਸੈਂਬਲੀ ਨੇ ਦੇਸ਼ ਦੇ ਲਿਖਤੀ ਅਤੇ ਵਿਸ਼ਾਲ ਦਸਤਾਵੇਜ਼ ਵਾਲੇ ਸੰਵਿਧਾਨ ਦੇ 395 ਆਰਟੀਕਲ, 8 ਸ਼ਡਿਊਲ ਹਨ ਜੋ ਹੁਣ ਵੱਧ ਕੇ 448 ਆਰਟੀਕਲ ਅਤੇ 12 ਸ਼ਡਿਊਲ ਹੋ ਚੁੱਕੇ ਹਨ। ਇਸ ਵਿੱਚ ਸਾਡੇ ਦੇਸ਼

0: ਬਹੁਤ ਸਾਰੇ ਢੁਕਵੇਂ ਵਿਚਾਰ ਵੱਖ ਵੱਖ ਦੇਸ਼ਾਂ ਦੇ ਸੰਵਿਧਾਨਾਂ ਵਿੱਚੋਂ ਲਏ ਗਏ ਹਨ। ਭਾਰਤੀ ਸੰਵਿਧਾਨ ਦਾ ਸਮੁੱਚਾ ਫਲਸਫਾ ਉਸ ਦੀ ਮੂਲ ਭਾਵਨਾ ਉਸ ਦੀ ਮੁੱਢਲੀ ਪ੍ਰਸਤਾਵਨਾ ਵਿੱਚ ਸਮਾਇਆ ਹੋਇਆ ਹੈ, ਬਾਕੀ ਸਭ ਕੁਝ ਉਸ ਦਾ ਵਿਸਥਾਰ ਹੀ ਹੈ। ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਕਿਹਾ ਗਿਆ ਹੈ, ਅਸੀਂ ਭਾਰਤ ਦੇ ਲੋਕ ਸੱਚੇ ਮਨ ਨਾਲ ਸੰਕਲਪ ਲੈਂਦੇ ਹਾਂ ਕਿ ਭਾਰਤ ਨੂੰ ਇੱਕ ਪ੍ਰਭੂਸੱਤਾ ਸੰਪੰਨ, ਸਮਾਜਵਾਦੀ, ਧਰਮ ਨਿਰਪੱਖ, ਲੋਕਤੰਤਰੀ ਗਣਰਾਜ ਬਣਾਉਣ ਲਈ ਅਤੇ ਉਸ ਦੇ ਸਾਰੇ ਨਾਗਰਿਕਾਂ ਲਈ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਨਿਆਂ, ਵਿਚਾਰਾਂ, ਅਭਿਵਿਅਕਤੀ, ਵਿਸ਼ਵਾਸ, ਆਸਥਾ, ਪੂਜਾ ਉਪਾਸਨਾ ਦੀ ਆਜ਼ਾਦੀ, ਪ੍ਰਤਿਸ਼ਠਾ ਅਤੇ ਅਵਸਰਾਂ ਦੀ ਬਰਾਬਰੀ ਅਤੇ ਉਹਨਾਂ ਸਾਰਿਆਂ ਵਿਚਕਾਰ ਭਾਈਚਾਰੇ ਨੂੰ ਵਧਾਉਂਦਿਆਂ ਹੋਇਆਂ ਵਿਅਕਤੀ ਦੇ ਸਨਮਾਨ ਅਤੇ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਸੁਨਿਸ਼ਚਿਤ ਕਰਨ ਲਈ ਸੰਵਿਧਾਨ ਸਭਾ 1949 ਦੇ ਨਵੰਬਰ ਮਹੀਨੇ ਦੀ 26 ਤਾਰੀਖ ਨੂੰ ਇਸ ਸੰਵਿਧਾਨ ਨੂੰ ਅੰਗੀਕ੍ਰਿਤ, ਅਧਿਨਿਯਮਤ ਅਤੇ ਆਤਮ ਅਰਪਿਤ ਕਰਦੇ ਹਾਂ। ਭਾਰਤੀ ਸੰਵਿਧਾਨ ਅਸਲ ਵਿੱਚ ਐਸੇ ਲੋਕਤੰਤਰੀ ਗਣਰਾਜ ਦੀ ਸਥਾਪਨਾ ਕਰਦਾ ਹੈ ਜਿਸ ਵਿੱਚ ਪ੍ਰਭੂਸੱਤਾ ਲੋਕਾਂ ਕੋਲ ਹੈ। ਸੰਵਿਧਾਨ ਦੀ ਪ੍ਰਕਿਰਤੀ ਕਲਿਆਣਕਾਰੀ ਅਤੇ ਉਸ ਵਿੱਚ ਸਮਾਜ ਦੇ ਸਾਰੇ ਤਬਕਿਆਂ ਦੇ ਕਲਿਆਣ ਅਤੇ ਵਿਕਾਸ ਲਈ ਵਚਨਬੱਧਤਾ ਸਮੋਈ ਹੋਈ ਹੈ।
1: ਦੋ ਬੋਲ ਗਾਉਣ ਦੇ ਲਾਉਂਦੇ ਹਾਂ।

0: ਤੁਲਿਆ ਰਾਮ ਜੀ,
1: ਸ਼ਿੰਗਾਰਾ ਸਿੰਘ ਜੀ, ਬਰਸਾਤੀ ਪਾਣੀ ਆਪਾਂ ਸਾਰੇ ਜਾਣਦੇ ਹਾਂ
0: ਜੀ
1: ਕਿ ਬਹੁਤ ਘੱਟ ਲੋਕ ਹੈ ਜਿਹੜੇ ਬਰਸਾਤੀ ਪਾਣੀ ਦੀ ਸੰਭਾਲ ਕਰਦੇ ਆ।
0: ਸਹੀ ਗੱਲ ਆ,
1: ਕਿਉਂਕਿ ਅੱਜ ਸਮਾਂ ਇਹ ਆ ਗਿਆ ਕਿ ਸਾਨੂੰ ਬਰਸਾਤੀ ਪਾਣੀ ਨੂੰ ਬਰਸਾਤੀ ਪਾਣੀ ਨਹੀਂ ਸਮਝਣਾ ਚਾਹੀਦਾ
0: ਜੀ।
1: ਇਹ ਐਮਰਜੈਂਸੀ ਲਈ ਸਟੋਰ ਕਰਨ ਵਾਲਾ ਹਿਸਾਬ ਹੈ,
0: ਇਹ ਵਰਦਾਨ ਨੇ ਜੀ,
1: ਇਹ ਵਰਦਾਨ ਹੈ ਕਿ ਸਾਨੂੰ ਬਰਸਾਤੀ ਪਾਣੀ ਮਿਲ ਰਿਹਾ।
0: ਹਾਂ,
1: ਜੇ ਅਸੀਂ ਇਹਨੂੰ ਨਾ ਸਮਝਿਆ, ਇਹਨੂੰ ਨਾ ਸੰਭਾਲਿਆ, ਦੇਖੋ ਅੱਗੇ ਸਮਾਂ ਹੋਰ ਸੀ, ਸਾਡੇ ਕੋਲ ਟੋਭੇ ਸੀ ਪਿੰਡਾਂ ਦੇ ਵਿੱਚ, ਦੋ ਦੋ ਚਾਰ ਚਾਰ ਟੋਭੇ ਹੁੰਦੇ ਸੀ, ਉਹਨਾਂ 'ਚ ਪਾਣੀ ਜਮ੍ਹਾਂ ਹੋ ਜਾਂਦਾ ਸੀ। ਹੁਣ ਤਾਂ ਸਾਰਾ ਕੁਝ ਪੂਰਤਾ।
0: ਸਹੀ ਗੱਲ,
1: ਸ਼ਹਿਰਾਂ 'ਚ ਤਾਂ ਗੱਲ ਹੀ ਛੱਡਦੇ ਤੁਸੀਂ। ਸੋ ਇਸ ਕਰਕੇ ਸਾਨੂੰ ਜਿੱਦਾਂ ਹੁਣ ਛੱਤਾਂ ਦਾ ਪਾਣੀ ਹੈ, ਉਹਨੂੰ ਆਪਾਂ ਜ਼ਮੀਨ ਦੇ ਵਿੱਚ ਜਿਹੜਾ ਹੈ ਆਪਣਾ ਰੀਚਾਰਜ ਕਰ ਸਕਦੇ ਹਾਂ
0: ਜੀ,
1: ਹੈ ਨਾ। ਸੋ ਇਹ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਨਾਲ ਆਪਾਂ ਬਰਸਾਤੀ ਪਾਣੀ ਨੂੰ ਸੰਭਾਲ ਸਕਦੇ
0: ਹਾਂ,
1: ਔਰ ਇਹਨੂੰ ਸੰਭਾਲਣਾ ਬੜਾ ਜ਼ਰੂਰੀ ਹੈ। ਡਾਕਟਰ ਬਿੰਦੂ ਹੋਰਾਂ ਕੋਲ ਜਾਣਕਾਰੀਆਂ ਸਾਂਝੀਆਂ ਕੀਤੀਆਂ
0: ਜੀ,
1: ਆਪਾਂ ਸਾਂਝੀਆਂ ਕਰਦੇ ਹਾਂ।
0: ਬਿਲਕੁਲ ਜੀ,
2: ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਆਪਾਂ ਗੱਲ ਕਰਾਂਗੇ ਬਰਸਾਤੀ ਪਾਣੀ ਦੀ ਸੰਭਾਲ ਦੀ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਪਾਣੀ ਦੀ ਸੰਭਾਲ ਦੀ ਮਹੱਤਤਾ ਕੀ ਹੈ। ਆਪਾਂ ਸਭ ਨੂੰ ਪਤਾ ਹੈ ਪਾਣੀ ਕੁਦਰਤ ਵੱਲੋਂ ਬਖਸ਼ੀ ਅਨਮੁੱਲੀ ਦਾਤ ਹੈ ਅਤੇ ਜੀਵਨ ਦਾ ਆਧਾਰ ਹੈ। ਅਸੀਂ ਸਾਰੇ ਇਸ ਗੱਲ ਤੋਂ ਜਾਣੂ ਹਾਂ ਕਿ ਧਰਤੀ ਦੇ 71 ਰਕਬੇ ਵਿੱਚ ਪਾਣੀ ਹੈ, ਪਰ ਇਸ ਵਿੱਚੋਂ ਕੇਵਲ 2.5% ਹੀ ਵਰਤਣਯੋਗ ਹੈ। ਪੰਜਾਬ ਇੱਕ ਖੇਤੀ ਪ੍ਰਧਾਨ ਦੇਸ਼ ਹੈ ਜਿਸ ਵਿੱਚ 72% ਸਿੰਚਾਈ ਧਰਤੀ ਹੇਠਲੇ ਪਾਣੀ ਨਾਲ ਅਤੇ 28% ਨਹਿਰੀ ਪਾਣੀ ਨਾਲ ਕੀਤੀ ਜਾਂਦੀ ਹੈ। ਵੱਧਦੀ ਫਸਲੀ ਘਣਤਾ ਨੇ ਅਤੇ ਪਾਣੀ ਦੇ ਮੰਗ ਨੂੰ ਹੋਰ ਵਧਾ ਦਿੱਤਾ ਹੈ। ਪਾਣੀ ਦੇ ਸੋਮੇ ਜੂਤ ਤੋਂ ਕਿਤੇ ਘੱਟ ਹੋ ਗਏ ਹਨ। ਇਸ ਕੁਦਰਤੀ ਸੋਮੇ ਦੀ ਬੇਸਮਝੀ ਅਤੇ ਬੇਕਦਰੀ ਨਾਲ ਕੀਤੀ ਗਈ ਵਰਤੋਂ ਨਾਲ ਇਸ ਵਿੱਚ ਆ ਰਹੀ ਕਮੀ ਸਾਰੇ ਸੰਸਾਰ ਲਈ ਚਿੰਤਾ ਦਾ ਵਿਸ਼ਾ ਬਣ ਚੁੱਕੀ ਹੈ। ਇਸ ਤੋਂ ਇਲਾਵਾ ਮੀਂਹਾਂ ਦੇ ਘਟਣ ਅਤੇ ਇਕਸਰ ਨਾ ਪੈਣ ਕਰਕੇ ਪਾਣੀ ਦੀ ਕਮੀ ਹੋਰ ਵੀ ਵੱਧ ਗਈ ਹੈ, ਜਿਸ ਕਰਕੇ ਧਰਤੀ ਹੇਠਲੇ ਪਾਣੀ ਅਤੇ ਸਿੰਚਾਈ ਉੱਤੇ ਨਿਰਭਰਤਾ ਵੱਧ ਗਈ ਹੈ। ਇਸ ਦੇ ਨਾਲ ਨਾਲ ਜ਼ਮੀਨੀ ਪਾਣੀ ਦਾ ਰਿਚਾਰਜ ਘਟਣ ਕਰਕੇ ਜ਼ਮੀਨੀ ਪਾਣੀ ਦੀ ਸਤ੍ਹਾ ਤੇਜ਼ੀ ਨਾਲ ਹੇਠਾਂ ਜਾ ਰਹੀ ਹੈ। ਇਹਨਾਂ ਸਾਰੇ ਕਾਰਨਾਂ ਕਰਕੇ ਨਤੀਜਾ ਇਹ ਹੋਇਆ ਹੈ ਕਿ ਰਾਜ ਦੇ 90% ਬਲੋਕ ਅਤੇ ਸ਼ੋਸ਼ਿਤ ਘੋਸ਼ਿਤ ਕਰ ਦਿੱਤੇ ਗਏ ਹਨ ਅਤੇ ਸਿਰਫ 22 ਬਲੋਕ ਹੀ ਸੁਰੱਖਿਅਤ ਹਨ। ਅਤੇ ਇਹ ਵੀ ਉਹ ਬਲੋਕ ਹਨ ਜਿਨ੍ਹਾਂ ਵਿੱਚ ਜਾਂ ਤਾਂ ਪਾਣੀ ਮਾੜਾ ਹੈ ਜਿਵੇਂ ਕਿ ਦੱਖਣ ਪੱਛਮੀ ਪੰਜਾਬ, ਜਾਂ ਬਹੁਤ ਹੀ ਡੂੰਘਾ ਹੈ ਜਿਵੇਂ ਕਿ ਕੰਡੀ ਦਾ ਇਲਾਕਾ। ਪਿਛਲੇ 2 ਦਹਾਕੇ ਰਾਜ ਵਿੱਚ ਹਰ ਸਾਲ ਜ਼ਮੀਨ ਦਾ ਪਾਣੀ ਔਸਤਨ 50 ਸੈਂਟੀਮੀਟਰ ਦੀ ਤਰ ਨਾਲ ਥੱਲੇ ਜਾ ਰਿਹਾ ਹੈ। ਇਹ ਸਮੱਸਿਆ ਕੇਂਦਰੀ ਪੰਜਾਬ ਜਿਵੇਂ ਕਿ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਜਲੰਧਰ ਆਦਿ ਵਿੱਚ ਹੋਰ ਵੀ ਗੰਭੀਰ ਹੈ, ਜਿੱਥੇ ਕਿ ਇਹ ਦਰ 1 ਮੀਟਰ ਤੋਂ ਵੀ ਵੱਧ ਹੈ। ਸੋ ਆਪਣੇ ਜ਼ਮੀਨ ਦੇ ਹੇਠਲੇ ਪਾਣੀ ਦੀ ਸੋਮਿਆਂ ਦੀ ਬਹੁਤ ਹੀ ਜ਼ਿਆਦਾ ਦਬਾਅ ਹੈ, ਜਿਸ ਕਰਕੇ ਧਰਤੀ ਦੇ ਹੇਠਲੇ ਪਾਣੀ ਨੂੰ ਵਧਾਉਣ 'ਤੇ ਸਾਨੂੰ ਸਖ਼ਤ ਜ਼ਰੂਰਤ ਹੈ। ਆਪਾਂ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਵਿੱਚ ਸਾਲਾਨਾ ਔਸਤਨ ਵਰਖਾ 650 ਮਿਲੀਮੀਟਰ ਹੈ, ਜਿਸ ਦੀ ਵਰਤੋਂ ਕੇਵਲ ਸਿੰਚਾਈ ਦੇ ਰੂਪ ਵਿੱਚ ਹੀ ਹੁੰਦੀ ਹੈ। ਅਸੀਂ ਕੁਝ ਸੌਖੇ ਉਪਰਾਲੇ ਕਰਕੇ ਵੱਧਦੇ ਪਾਣੀ ਨੂੰ ਜਮ੍ਹਾਂ ਕਰ ਸਕਦੇ ਹਾਂ ਅਤੇ ਮੁੜ ਵਰਤੋਂ ਵਿੱਚ ਲਿਆ ਸਕਦੇ ਹਾਂ। ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਸਾਫ਼ ਪਾਣੀ ਨੂੰ ਰਿਚਾਰਜ ਕਰਨਾ ਬਹੁਤ ਜ਼ਰੂਰੀ ਹੈ। ਇਸ ਲਈ ਮੀਂਹ ਦੇ ਪਾਣੀ ਦਾ ਵਿਸ਼ੇਸ਼ ਯੋਗਦਾਨ ਹੈ ਅਤੇ ਜੋ ਅਨਮੁੱਲਾ ਹੋਣ ਦੇ ਬਾਵਜੂਦ ਮੁਫ਼ਤ ਵਿੱਚ ਸਾਡੇ ਲਈ ਉਪਲਬਧ ਹੈ। ਮੀਂਹ ਦੇ ਪਾਣੀ ਦੀ ਸੰਭਾਲ ਵਿੱਚ ਹਰ ਵਿਅਕਤੀ ਆਪਣਾ ਯੋਗਦਾਨ ਪਾ ਸਕਦਾ ਹੈ। ਜਿੱਥੇ ਸ਼ਹਿਰੀ ਲੋਕ ਛੱਤਾਂ ਦੇ ਪਾਣੀ ਦੀ ਸੰਭਾਲ ਕਰ ਸਕਦੇ ਹਨ, ਉੱਥੇ ਹੀ ਪਿੰਡਾਂ ਵਾਲੇ ਛੱਪੜਾਂ ਖੂਹੀਆਂ ਵਿੱਚ ਇਸ ਦੀ ਸੰਭਾਲ ਕਰ ਸਕਦੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੀ ਇਸ ਵਿੱਚ ਆਪਣਾ ਖਾਸ ਯੋਗਦਾਨ ਪਾ ਰਹੀ ਹੈ ਅਤੇ ਹੋਰ ਸਰਕਾਰੀ ਮਹਿਕਮੇ ਵੀ ਪਾਣੀ ਦੀ ਸੰਭਾਲ ਵਿੱਚ ਪੂਰੀ ਮਿਹਨਤ ਨਾਲ ਲੱਗੇ ਹੋਏ ਹਨ। ਖੇਤੀਬਾੜੀ ਯੂਨੀਵਰਸਿਟੀ ਨੇ ਜਿੱਥੇ ਪਾਣੀ ਨੂੰ ਰਿਚਾਰਜ ਕਰਨ ਦੀ ਤਕਨੀਕ ਵਿਕਸਿਤ ਕੀਤੀ ਹੈ,

ਉੱਥੇ ਹੀ ਸ਼ਹਿਰਾਂ ਵਿੱਚ ਛੱਤਾਂ ਰਾਹੀਂ ਅਤੇ ਪਿੰਡਾਂ ਵਿੱਚ ਖੇਤਾਂ ਦਾ ਰੇੜੂ ਪਾਣੀ ਜਾਂ ਵਾਧੂ ਨਹਿਰੀ ਪਾਣੀ ਨੂੰ ਪੁਰਾਣੇ ਖੂਹਾਂ ਵਿੱਚ ਰਿਚਾਰਜ ਕਰਨਾ, ਝੋਨੇ ਦੇ ਖੇਤਾਂ ਵਿੱਚ ਪਾਣੀ ਨੂੰ ਜਮ੍ਹਾਂ ਕਰਨਾ ਅਤੇ ਪਿੰਡਾਂ ਦੇ ਛੱਪੜਾਂ ਦਾ ਪਾਣੀ ਦਾ ਸ਼ੁਸ਼ੋਧੀਕਰਨ ਕਰਕੇ ਉਸਦਾ ਇਸਤੇਮਾਲ ਕਰਨਾ। ਇਹ ਸਾਰੀਆਂ ਗੱਲਾਂ ਬਾਰੇ ਯੂਨੀਵਰਸਿਟੀ ਵੱਲੋਂ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਸ਼ਹਿਰਾਂ ਵਿੱਚ ਛੱਤਾਂ ਦੇ ਰਾਹੀਂ ਮੀਂਹ ਦੇ ਪਾਣੀ ਦੀ ਸੰਭਾਲ ਕਰਨ ਬਾਰੇ। ਛੱਤਾਂ ਰਾਹੀਂ ਮੀਂਹ ਦੇ ਪਾਣੀ ਦੀ ਸੰਭਾਲ ਅੱਜ ਦੇ ਸਮੇਂ ਦੀ ਬਹੁਤ ਹੀ ਜ਼ਿਆਦਾ ਲੋੜ ਹੈ। ਇਸ ਦੀ ਇੱਕ ਬਹੁਤ ਹੀ ਸਰਲ ਅਤੇ ਸਸਤੀ ਇਕਾਈ ਯੂਨੀਵਰਸਿਟੀ ਨੇ ਤਿਆਰ ਕੀਤੀ ਹੈ। ਇਹ ਇਕਾਈ ਵਿੱਦਿਅਕ ਸੰਸਥਾਨਾਂ, ਧਾਰਮਿਕ ਸਥਾਨਾਂ, ਮੈਰਿਜ ਪੈਲਸਾਂ, ਸ਼ਾਪਿੰਗ ਕੰਪਲੈਕਸਾਂ, ਕਮਿਊਨਿਟੀ ਸੈਂਟਰਾਂ, ਉਦਯੋਗਿਕ ਕੰਪਲੈਕਸਾਂ ਵਿੱਚ ਆਸਾਨੀ ਨਾਲ ਅਪਣਾਈ ਜਾ ਸਕਦੀ ਹੈ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਸ਼ਹਿਰੂ ਅਤੇ ਪੇਂਡੂ ਖੇਤਰਾਂ ਵਿੱਚ ਕ੍ਰਮਵਾਰ 13 ਅਤੇ 27 ਲੱਖ ਰਿਹਾਇਸ਼ੀ ਮਕਾਨ ਹਨ। ਮੰਨਿਆ ਜਾਵੇ ਕਿ ਹਰ ਘਰ ਦਾ ਔਸਤ ਬਾਰਿਸ਼ ਵਾਲਾ ਖੇਤਰ ਅਗਰ 100 ਵਰਗ ਮੀਟਰ ਹੈ ਤਾਂ ਅਸੀਂ 13,500 ਕਰੋੜ ਲੀਟਰ ਪਾਣੀ ਦੀ ਬੱਚਤ ਕਰ ਸਕਦੇ ਹਾਂ ਛੱਤਾਂ ਰਾਹੀਂ ਇਸਦੀ ਸੰਭਾਲ ਕਰਕੇ। ਇਸ ਨਾਲ ਨਾ ਸਿਰਫ ਭੂਮੀਗਤ ਪਾਣੀ ਦੀ ਗੁਣਵੱਤਾ ਵਿੱਚ ਸੁਧਾਰ ਹੋਵੇਗਾ ਸਗੋਂ ਜ਼ਮੀਨ ਹੇਠਲੇ ਪਾਣੀ ਦਾ ਸਤਰ ਵੀ ਉੱਪਰ ਹੋਵੇਗਾ। ਇਸ ਤੋਂ ਇਲਾਵਾ ਇਸ ਨਾਲ ਸੜਕਾਂ ਦੀ ਹਾਲਤ ਵੀ ਸੁਧਰੇਗੀ ਅਤੇ ਮੱਛਰਾਂ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਵੀ ਛੁਟਕਾਰਾ ਮਿਲੇਗਾ। ਛੱਤਾਂ ਉੱਪਰ ਇਕੱਠੇ ਹੋਏ ਪਾਣੀ ਦੇ ਨਮੂਲਿਆਂ ਨੂੰ ਟੈਸਟ ਕੀਤਾ ਗਿਆ ਹੈ ਅਤੇ ਇਹ ਪਾਇਆ ਗਿਆ ਹੈ ਕਿ ਇਸ ਵਿੱਚ ਸੂਖਮ ਜੀਵਾਂ ਦੀ ਮੌਜੂਦਗੀ ਨਹੀਂ ਹੁੰਦੀ ਅਤੇ ਮੀਂਹ ਦੇ ਪਾਣੀ ਰਸਾਇਣਿਕ ਅਸ਼ੁੱਧੀਆਂ ਤੋਂ ਮੁਕਤ ਹੁੰਦੇ ਹਨ। ਪਰ ਫਿਰ ਮੀਂਹ ਦੇ ਪਾਣੀ ਦੀ ਸੰਭਾਲ ਕਰਨ ਲਈ ਇਹ ਜ਼ਰੂਰੀ ਹੈ ਕਿ ਪਾਣੀ ਵਿੱਚ ਮੌਜੂਦ ਮਿੱਟੀ ਅਤੇ ਗਾਰ ਨੂੰ ਪਹਿਲਾਂ ਹੀ ਸਾਫ਼ ਕਰ ਲਿਆ ਜਾਏ। ਇਕੱਠੇ ਕੀਤੇ ਪਾਣੀ ਦੀ ਸ਼ੁੱਧਤਾ ਲਈ ਇੱਕ ਫਿਲਟਰ ਦੀ ਲੋੜ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਭੂਮੀ ਅਤੇ ਇੰਜੀਨੀਅਰਿੰਗ ਵਿਭਾਗ ਨੇ ਇੱਕ ਫਿਲਟਰੇਸ਼ਨ ਇਕਾਈ ਤਿਆਰ ਕੀਤੀ ਹੈ। ਇਸ ਇਕਾਈ ਨੂੰ 3 ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਪਹਿਲੇ ਭਾਗ ਵਿੱਚ ਜੋ ਇੱਕ ਨਿਥਾਰਨ ਦਾ ਕੰਮ ਕਰਦਾ ਹੈ, ਇਸ ਵਿੱਚ ਮਿੱਟੀ ਪਾਣੀ ਨਾਲੋਂ ਅਲੱਗ ਹੋ ਜਾਂਦੀ ਹੈ ਅਤੇ ਗਾਰ ਦੇ ਰੂਪ ਵਿੱਚ ਹੇਠਾਂ ਬਹਿ ਜਾਂਦੀ ਹੈ। ਇਸ ਤੋਂ ਬਾਅਦ ਇਹ ਪਾਣੀ ਫਿਲਟਰੇਸ਼ਨ ਇਕਾਈ ਵਿੱਚੋਂ ਨਿਕਲਦਾ ਹੈ ਅਤੇ ਫਿਰ ਉਸ ਤੋਂ ਬਾਅਦ ਰਿਚਾਰਜ ਹੁੰਦਾ ਹੈ। ਇਸ ਇਕਾਈ ਦਾ ਖਰਚਾ ਛੱਤ ਦੇ ਖੇਤਰਫਲ, ਬਾਰਿਸ਼ ਅਤੇ ਭੂਮੀਗਤ ਹਾਲਤਾਂ 'ਤੇ ਨਿਰਭਰ ਕਰਦਾ ਹੈ, ਪਰ ਆਮ ਤੌਰ 'ਤੇ ਇਸਦਾ ਖਰਚਾ ਛੱਤ ਦੇ ਖੇਤਰਫਲ ਦੇ ਹਿਸਾਬ ਨਾਲ 100 ਤੋਂ ਲੈ ਕੇ 500 ਵਰਗ ਮੀਟਰ ਦੇ ਹਿਸਾਬ ਨਾਲ ਤਕਰੀਬਨ 40,000 ਤੋਂ 70,000 ਰੁਪਏ ਹੋ ਜਾਂਦਾ ਹੈ ਅਤੇ ਇਹ ਇਕਾਈ 15 ਤੋਂ 20 ਸਾਲ ਚੱਲਦੀ ਹੈ। ਅਤੇ ਅਜਿਹੇ ਯੂਨਿਟ ਉੱਥੇ ਖਾਸ ਤੌਰ 'ਤੇ ਕਾਮਯਾਬ ਹਨ ਜਿੱਥੇ ਧਰਤੀ ਹੇਠਲੇ ਪਾਣੀ ਮਾੜੇ ਹਨ, ਕਿਉਂਕਿ ਮੀਂਹ ਦਾ ਪਾਣੀ ਧਰਤੀ ਹੇਠਲੇ ਪਾਣੀ ਦੀ ਗੁਣਵੱਤਾ ਨੂੰ ਸੁਧਾਰਦਾ ਹੈ। ਇਸ ਇਕਾਈ ਦੀ ਉਮਰ ਅਤੇ ਗੁਣਵੱਤਾ ਨੂੰ ਵਧਾਉਣ ਲਈ ਸਮੇਂ ਸਮੇਂ 'ਤੇ ਇਸ ਦੀ ਸਫਾਈ ਕਰਨੀ ਚਾਹੀਦੀ ਹੈ ਅਤੇ ਇਹ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਪਹਿਲੀ ਬਾਰਿਸ਼ ਦਾ ਪਾਣੀ ਇਸ ਇਕਾਈ ਵਿੱਚ ਨਾ ਪਾਇਆ ਜਾਏ ਅਤੇ ਛੱਤ ਨੂੰ ਸਾਫ਼ ਰੱਖਿਆ ਜਾਏ। ਇਸ ਪਾਣੀ ਦੀ ਵਰਤੋਂ ਘਰੇਲੂ ਕੰਮਾਂ ਲਈ, ਇਨਵਰਟਰ ਵਿੱਚ ਪਾਉਣ ਲਈ, ਕੱਪੜੇ ਧੋਣ ਲਈ, ਫਰਸ਼ਾਂ ਦੀ ਸਫਾਈ ਕਰਨ ਲਈ ਵਰਤੀ ਜਾ ਸਕਦੀ ਹੈ। ਅੱਜ ਕੱਲ੍ਹ ਘਰਾਂ ਵਿੱਚ ਜਿੱਥੇ ਕਿ ਰੀਚਾਰਜ ਦੀ ਫੈਸਿਲਿਟੀ ਨਹੀਂ ਹੈ ਉੱਥੇ ਪਾਣੀ ਨੂੰ ਨਿਤਾਰ ਕੇ ਡਰੰਮਾਂ ਵਿੱਚ ਇਕੱਠਾ ਕੀਤਾ ਜਾ ਸਕਦਾ ਹੈ ਅਤੇ ਉਹ ਘਰ ਜਿੱਥੇ ਪੁਰਾਣੇ ਹੈਂਡ ਪੰਪ ਸੁੱਕ ਗਏ ਹਨ ਉਹਨਾਂ ਵਿੱਚ ਵੀ ਇਹ ਪਾਣੀ ਪਾਇਆ ਜਾ ਸਕਦਾ ਹੈ। ਜੇ ਹੁਣ ਆਪਾਂ ਗੱਲ ਕਰੀਏ ਪਿੰਡਾਂ ਦੀ ਤਾਂ ਪਿੰਡਾਂ ਵਿੱਚ ਸਾਡੇ ਕੋਲ ਪਾਣੀ ਨੂੰ ਸੰਭਾਲਣ ਦੇ ਬਹੁਤ ਸਾਰੇ ਤਰੀਕੇ ਉਪਲਬਧ ਹਨ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਪੁਰਾਣੇ ਸੁੱਕੇ ਖੂਹਾਂ ਦੀ। ਇਸ ਰਾਹੀਂ ਅਸੀਂ ਆਪਣਾ ਪਾਣੀ ਰਿਚਾਰਜ ਕਰ ਸਕਦੇ ਹਾਂ। ਆਮ ਤੌਰ 'ਤੇ ਇਹ ਦੇਖਿਆ ਗਿਆ ਹੈ ਕਿ ਭਾਰੀ ਮੀਂਹ ਦੇ ਦੌਰਾਨ ਖੇਤਾਂ ਵਿੱਚ ਬਹੁਤ ਸਾਰਾ ਪਾਣੀ ਖੜ੍ਹਾ ਹੋ ਜਾਂਦਾ ਹੈ, ਜਿਸ ਨਾਲ ਝੋਨੇ ਤੋਂ ਬਿਨਾਂ ਹੋਰ ਫਸਲਾਂ ਜਿਵੇਂ ਕਿ ਮੱਕੀ, ਕਪਾਹ, ਸਬਜ਼ੀਆਂ, ਤੇਲ ਵੀ ਆਦਿ ਪ੍ਰਭਾਵਿਤ ਹੁੰਦੇ ਹਨ ਅਤੇ ਨਾਲ ਹੀ ਪਾਣੀ ਦੀ ਵੱਡੀ ਮਾਤਰਾ ਵਿੱਚ ਬਰਬਾਦੀ ਹੁੰਦੀ ਹੈ। ਮੀਂਹ ਦੇ ਪਾਣੀ ਦੀ ਸੰਭਾਲ ਦੇ ਤਰੀਕਿਆਂ ਨੂੰ ਅਪਣਾ ਕੇ ਅਸੀਂ ਜ਼ਮੀਨੀ ਪਾਣੀ ਦੇ ਪੱਧਰ ਨੂੰ ਵਧਾ ਸਕਦੇ ਹਾਂ ਅਤੇ ਫਸਲਾਂ ਨੂੰ ਬਰਬਾਦ ਹੋਣ ਤੋਂ ਬਚਾ ਸਕਦੇ ਹਾਂ। ਖੇਤਾਂ ਵਿੱਚ ਖੜ੍ਹੇ ਮੀਂਹ ਦੇ ਵਾਧੂ ਪਾਣੀ ਨੂੰ ਸੰਭਾਲਣ ਦਾ ਸਭ ਤੋਂ ਆਸਾਨ ਤਰੀਕਾ ਇਹ ਹੈ ਕਿ ਪੁਰਾਣੇ ਸੁੱਕਾ ਖੂਹਾਂ ਰਾਹੀਂ ਇਸ ਦਾ ਰਿਚਾਰਜ ਕੀਤਾ ਜਾਏ। ਇਹ ਉਹ ਖੂਹ ਨੇ ਜਿਨ੍ਹਾਂ ਵਿੱਚ ਪਹਿਲਾਂ ਤੋਂ ਸਿੰਚਾਈ ਹੁੰਦੀ ਸੀ ਪਰ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾਣ ਕਰਕੇ ਅੱਜ ਇਹ ਖੂਹ ਸੁੱਕ ਗਏ ਹਨ ਅਤੇ ਆਮ ਤੌਰ 'ਤੇ ਇਹ ਦੇਖਿਆ ਗਿਆ ਹੈ ਕਿ ਇਹਨਾਂ ਖੂਹਾਂ ਦਾ ਵਿਆਸ 15 ਤੋਂ 35 ਫੁੱਟ ਡੂੰਘਾ ਹੋਣ ਦੇ ਬਾਅਦ ਵੀ 5 ਤੋਂ 6 ਫੁੱਟ ਵਿਆਸ ਹੁੰਦਾ ਹੈ। ਨਹਿਰਾਂ ਦਾ ਵਾਧੂ ਪਾਣੀ ਵੀ ਇਹਨਾਂ ਰਾਹੀਂ ਰਿਚਾਰਜ ਕੀਤਾ ਜਾ ਸਕਦਾ ਹੈ। ਕਈ ਵਾਰੀ ਮੀਂਹ ਦੇ ਮੌਸਮ ਵਿੱਚ ਨਹਿਰੀ ਪਾਣੀ ਦੀ ਮਾਤਰਾ ਕਾਫ਼ੀ ਵੱਧ ਜਾਂਦੀ ਹੈ ਅਤੇ ਕਿਸਾਨ ਨੂੰ ਸਿੰਚਾਈ ਲਈ ਉਸਦੀ ਜ਼ਰੂਰਤ ਨਹੀਂ ਹੁੰਦੀ, ਖਾਸ ਕਰਕੇ ਹਾੜੀ ਦੀ ਰੁੱਤ ਵਿੱਚ ਫਸਲ ਨੂੰ ਪਾਣੀ ਦੀ ਬਹੁਤ ਘੱਟ ਲੋੜ ਹੁੰਦੀ ਹੈ ਅਤੇ ਜੇਕਰ

ਮੀਂਹ ਪੈ ਜਾਣ ਤਾਂ ਨਹਿਰੀ ਪਾਣੀ ਵਾਧੂ ਹੋ ਜਾਂਦਾ ਹੈ। ਇਸ ਪਾਣੀ ਨੂੰ ਨਾ ਵਰਤੋਂ ਵਿੱਚ ਲਿਆਉਣ ਵਾਲੇ ਖੂਹਾਂ ਰਾਹੀਂ ਰਿਚਾਰਜ ਕੀਤਾ ਜਾ ਸਕਦਾ ਹੈ, ਪਰ ਇਹਨਾਂ ਦੀ ਖੂਹਾਂ ਨੂੰ ਵਰਤੋਂ ਵਿੱਚ ਲਿਆਉਣ ਲਈ ਇਹਨਾਂ ਦੀ ਸਫਾਈ ਕਰਨਾ ਬਹੁਤ ਜ਼ਰੂਰੀ ਹੈ। ਇਹ ਗੱਲ ਵੀ ਸਾਹਮਣੇ ਆਉਂਦੀ ਹੈ ਕਿ ਜੇ ਇਹ ਖੂਹ ਕੂੜੇ ਕਰਕਟ ਨਾਲ ਭਰ ਦਿੱਤੇ ਗਏ ਹਨ ਤਾਂ ਉਹਨਾਂ ਨੂੰ ਸਫਾਈ ਕਰਕੇ ਹੀ ਇਹਨਾਂ ਖੂਹਾਂ ਨੂੰ ਰਿਚਾਰਜ ਲਈ ਵਰਤਿਆ ਜਾਏ। ਕਈ ਵਾਰੀ ਇਹਨਾਂ ਖੂਹਾਂ ਦੇ ਆਲੇ ਦੁਆਲੇ ਜੰਗਲੀ ਘਾਹ ਬੂਟੀ ਬਹੁਤ ਹੋ ਜਾਂਦੀ ਹੈ ਅਤੇ ਇਸ ਨੂੰ ਵੀ ਮੀਂਹ ਤੋਂ ਪਹਿਲਾਂ ਸਾਫ਼ ਕਰਨਾ ਬਹੁਤ ਜ਼ਰੂਰੀ ਹੈ। ਕਿਉਂ ਹੀ ਕਿਉਂਕਿ ਖੂਹ ਖੇਤ ਵਿੱਚ ਉੱਚੀ ਜਗ੍ਹਾ 'ਤੇ ਹੁੰਦਾ ਹੈ, ਜਿਸ ਕਰਕੇ ਪਾਣੀ ਦਾ ਰੁੱਖ ਖੂਹ ਵੱਲ ਮੋੜਨਾ ਪੈਂਦਾ ਹੈ ਅਤੇ ਜੇ ਸਫਾਈ ਹੋਏਗੀ ਇਹ ਕੰਮ ਆਸਾਨੀ ਨਾਲ ਹੋ ਜਾਏਗਾ। ਵਰਖਾ ਰੁੱਤ ਸਮੇਂ ਖੂਹ ਵਿੱਚ ਜ਼ਹਿਰੀਲੀਆਂ ਗੈਸਾਂ ਹੁੰਦੀਆਂ ਹਨ ਜੋ ਕਿ ਜਾਨਲੇਵਾ ਸਿੱਧ ਹੋ ਸਕਦੀਆਂ ਹਨ। ਇਹਨਾਂ ਸਾਰਿਆਂ ਤੋਂ ਸਾਨੂੰ ਬਹੁਤ ਇਹਤਿਆਤ ਰੱਖਣ ਦੀ ਜ਼ਰੂਰਤ ਹੈ, ਕਿਉਂਕਿ ਜਦੋਂ ਅਸੀਂ ਖੂਹ ਸਫਾਈ ਕਰਨੀ ਹੈ ਤਾਂ ਕਈ ਵਾਰ ਸਾਨੂੰ ਖੂਹ ਵਿੱਚ ਹੇਠਾਂ ਉਤਰਨਾ ਪੈਂਦਾ ਹੈ। ਇਸ ਸਮੇਂ ਸਾਨੂੰ ਖੂਹ ਵਿੱਚ ਉਤਰਨ ਤੋਂ ਪਹਿਲਾਂ ਸਾਨੂੰ ਲਾਲਟਨ ਟੈਸਟ ਕਰ ਲੈਣਾ ਚਾਹੀਦਾ ਹੈ। ਲਾਲਟਨ ਟੈਸਟ ਵਿੱਚ ਅਸੀਂ ਇੱਕ ਜਲਦੀ ਹੋਈ ਮੋਮਬੱਤੀ ਜਾਂ ਲੈਂਪ ਖੂਹ ਵਿੱਚ ਹੇਠਾਂ ਉਤਾਰਦੇ ਹਾਂ ਅਤੇ ਅਗਰ ਇਹ ਬੁੱਝ ਜਾਏ ਤਾਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਖੂਹ ਵਿੱਚ ਕਾਰਬਨ ਡਾਈਆਕਸਾਈਡ ਜ਼ਿਆਦਾ ਹੈ, ਤਾਂ ਉਸ ਸਾਨੂੰ ਆਪ ਖੂਹ ਵਿੱਚ ਉਤਰਨ ਤੋਂ ਪਹਿਲਾਂ ਇਸ ਗੈਸ ਨੂੰ ਕੱਢ ਲੈਣਾ ਚਾਹੀਦਾ ਹੈ। ਸਭ ਤੋਂ ਤਰੀਕਾ ਛੱਤਰੀ ਨੂੰ ਪੁੱਠਾ ਕਰਕੇ ਬਾਰ ਬਾਰ ਉੱਪਰ ਖਿੱਚਣ ਨਾਲ ਕਾਰਬਨ ਡਾਈਆਕਸਾਈਡ ਬਾਹਰ ਹੋ ਜਾਂਦੀ ਹੈ ਅਤੇ ਜਿਸ ਨਾਲ ਇਸ ਵਿੱਚ ਬਾਅਦ ਵਿੱਚ ਉਤਰਨਾ ਸੇਫ ਰਹਿ ਜਾਂਦਾ ਹੈ। ਇਸ ਤੋਂ ਇਲਾਵਾ ਜਦੋਂ ਅਸੀਂ ਖੂਹ ਨੂੰ ਸਾਫ਼ ਕਰ ਲਈਏ ਤਾਂ ਖੂਹ ਦੇ ਥੱਲਿਓਂ ਲਗਭਗ 15 ਸੈਂਟੀਮੀਟਰ ਦੀ ਜਿਹੜੀ ਹੈਗੀ ਉੱਪਰਲੀ ਮਿੱਟੀ ਉਹਨੂੰ ਵੀ ਹਟਾ ਦੇਣਾ ਚਾਹੀਦਾ ਹੈ, ਕਿਉਂਕਿ ਇਹ ਜੰਮ ਗਈ ਹੁੰਦੀ ਹੈ ਅਤੇ ਇਹ ਪਾਣੀ ਨੂੰ ਰਿਚਾਰਜ ਕਰਨ ਵਿੱਚ ਮੁਸ਼ਕਲ ਪੈਦਾ ਕਰਦੀ ਹੈ। ਇਸ ਲਈ 15 ਸੈਂਟੀਮੀਟਰ ਦੀ ਉੱਪਰਲੀ ਪਰਤ ਨੂੰ ਵੀ ਹਟਾ ਦੇਣਾ ਚਾਹੀਦਾ ਹੈ। ਦੂਸਰੀ ਗੱਲ ਹੈ ਕਿ ਝੋਨੇ ਦੇ ਖੇਤਾਂ ਵਿੱਚ ਵੱਟਾਂ ਦੀ ਉਚਾਈ ਨੂੰ ਵਧਾਉਣਾ, ਕਿਉਂਕਿ ਆਪਾਂ ਅਕਸਰ ਦੇਖਿਆ ਗਿਆ ਹੈ ਕਿ ਜਦੋਂ ਵੀ ਸੋਹਣੀ ਦੇ ਵਿੱਚ ਜਦੋਂ ਜ਼ਿਆਦਾ ਮੀਂਹ ਪੈ ਜਾਂਦੇ ਹਨ ਤਾਂ ਝੋਨੇ ਦੇ ਖੇਤ ਵਿੱਚ ਇਹ ਪਾਣੀ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਅਤੇ ਇਹ ਦੂਜੇ ਖੇਤਾਂ ਵਿੱਚ ਚਲਾ ਜਾਂਦਾ ਹੈ। ਝੋਨੇ ਦੇ ਖੇਤ ਵਿੱਚ ਸਾਨੂੰ ਪਾਣੀ ਦਾ ਰਿਚਾਰਜ ਕਰਨ ਲਈ ਇਹ ਜ਼ਰੂਰੀ ਹੈ ਕਿ ਸ਼ੁਰੂ ਤੋਂ ਹੀ ਅਸੀਂ ਇਸ ਗੱਲ ਨੂੰ ਧਿਆਨ ਵਿੱਚ ਲਗਾ ਲਈਏ। ਜਦੋਂ ਵੀ ਅਸੀਂ ਝੋਨਾ ਲਗਾਉਣਾ ਹੋਏ ਤਾਂ ਉਹਨਾਂ ਖੇਤਾਂ ਨੂੰ ਕੰਪਿਊਟਰ ਕਰਾਹਾ ਕਰ ਲੈਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਪਹਿਲਾਂ ਹੀ 20 ਤੋਂ 30% ਪਾਣੀ ਦੀ ਬੱਚਤ ਹੋ ਜਾਂਦੀ ਹੈ ਅਤੇ ਪੱਧਰੇ ਖੇਤਾਂ ਵਿੱਚ ਅਸੀਂ ਵਾਧੂ ਪਾਣੀ ਦੀ ਆਸਾਨੀ ਨਾਲ ਸੰਭਾਲ ਵੀ ਕਰ ਸਕਦੇ ਹਾਂ। ਇਸ ਤੋਂ ਇਲਾਵਾ ਝੋਨੇ ਦੇ ਖੇਤਾਂ ਦੀ ਵੱਟਿਆਂ ਦੀ ਉਚਾਈ ਨੂੰ ਵਧਾਇਆ ਜਾ ਸਕਦਾ ਹੈ ਤਾਂ ਜੋ ਮੀਂਹ ਦਾ ਪਾਣੀ ਅਤੇ ਕਿਸਾਨ ਦੇ ਖੇਤ ਦੀ ਖਾਦ ਉਸੇ ਖੇਤ ਵਿੱਚ ਹੀ ਰਹੇ। ਝੋਨੇ ਦੇ ਖੇਤ ਵਿੱਚ ਵੱਧ ਤੋਂ ਵੱਧ ਮੀਂਹ ਦੇ ਸੰਭਾਲ ਵਾਸਤੇ ਹਲਕੀਆਂ, ਮੱਧਮ ਅਤੇ ਭਾਰੀਆਂ ਜ਼ਮੀਨਾਂ ਲਈ ਸਾਨੂੰ ਵੱਟਾਂ ਦੀ ਉਚਾਈ ਨਿਸ਼ਚਿਤ ਕਰਨੀ ਚਾਹੀਦੀ ਹੈ। ਇਹਨਾਂ ਨੂੰ ਥੋੜ੍ਹਾ ਜਿਹਾ ਵਧਾ ਦੇਣਾ ਚਾਹੀਦਾ ਹੈ, ਜਿਵੇਂ ਕਿ ਹਲਕੀਆਂ ਜ਼ਮੀਨਾਂ ਵਿੱਚ 7.5 ਸੈਂਟੀਮੀਟਰ, ਦਰਮਿਆਨੀਆਂ ਵਿੱਚ 22.5 ਅਤੇ ਭਾਰੀਆਂ ਵਿੱਚ 27.5 ਸੈਂਟੀਮੀਟਰ ਦੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀ ਗਈ ਹੈ। ਇਸ ਸਧਾਰਨ ਜਿਹੇ ਵੱਟਾਂ ਦੀ ਉਚਾਈ ਨੂੰ ਨਿਸ਼ਚਿਤ ਕਰਨ ਦੇ ਅਭਿਆਸ ਨਾਲ ਅਸੀਂ ਬਰਸਾਤ ਦਾ ਪਾਣੀ ਆਸਾਨੀ ਨਾਲ ਝੋਨੇ ਦੇ ਖੇਤਾਂ ਵਿੱਚ ਰੀਚਾਰਜ ਕਰ ਸਕਾਂਗੇ ਅਤੇ ਝੋਨੇ ਦੇ ਖੇਤ ਇੱਕ ਰਿਚਾਰਜ ਬੇਸਿਨ ਦਾ ਕੰਮ ਕਰਨਗੇ ਅਤੇ ਪਾਣੀ ਨੂੰ ਰਿਚਾਰਜ ਕਰਨ ਦਾ ਸਮਾਂ ਮਿਲ ਜਾਏਗਾ। ਅਗਲੇ ਪਿੰਡਾਂ ਦੇ ਵਿੱਚ ਗੱਲ ਹੈ ਛੱਪੜਾਂ ਰਾਹੀਂ ਪਾਣੀ ਦੇ ਸੰਭਾਲ ਦੀ। ਰਾਜ ਵਿੱਚ 18,500 ਤੋਂ ਵੱਧ ਛੱਪੜ ਹਨ ਜਿਨ੍ਹਾਂ ਨੂੰ ਪੁਰਾਣੇ ਸਮੇਂ ਦੇ ਵਿੱਚ ਅਲੱਗ ਅਲੱਗ ਕੰਮਾਂ ਲਈ ਵਰਤਿਆ ਜਾਂਦਾ ਸੀ, ਪਰ ਹੁਣ ਪਿੰਡਾਂ ਵਿੱਚ ਪਾਣੀ ਦੀ ਸਪਲਾਈ ਆ ਜਾਣ ਕਾਰਨ ਬਹੁਤੇ ਪਿੰਡ ਛੱਪੜਾਂ ਦੇ ਪਾਣੀ ਨੂੰ ਨਹੀਂ ਵਰਤ ਰਹੇ। ਪਾਣੀ ਦੀ ਸਮਰੱਥਾ ਨੂੰ ਵਧਾਉਣ ਲਈ ਇਸ ਦਾ ਪਾਣੀ ਸੰਭਾਲਣ ਲਈ ਬਹੁਤ ਜ਼ਰੂਰਤ ਹੈ ਅਤੇ ਇਹ ਵੀ ਸੁਨਿਸ਼ਚਿਤ ਕਰ ਲੈਣਾ ਚਾਹੀਦਾ ਹੈ ਕਿ ਜਿਹੜੇ ਅਸੀਂ ਛੱਪੜਾਂ ਦਾ ਪਾਣੀ ਰੀਚਾਰਜ ਕਰ ਰਹੇ ਹਾਂ ਕਰਾਂਗੇ ਤਾਂ ਉਸ ਦੀ ਖੇਤੀਬਾੜੀ ਲਈ ਕੁਆਲਿਟੀ ਠੀਕ ਹੈ। ਇਹਨਾਂ ਇਸ ਪਾਣੀ ਨੂੰ ਟੈਸਟ ਕਰਾਉਣ ਲਈ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਾਂ ਕਿਸੇ ਵੀ KVK ਤੋਂ ਇਹ ਟੈਸਟ ਕਰਵਾਏ ਜਾ ਸਕਦੇ ਹਨ। ਇਸ ਤੋਂ ਬਾਅਦ ਇਹਨਾਂ ਛੱਪੜਾਂ ਦਾ ਸੰਸ਼ੋਧੀਕਰਨ ਕਰ ਦਿੱਤਾ ਚਾਹੀਦਾ ਹੈ, ਜਿਸ ਨਾਲ ਕਿ ਇਹਨਾਂ ਪਾਣੀ ਨੂੰ ਵਰਤਣ ਨਾਲ ਜਿੱਥੇ ਜ਼ਮੀਨ ਹੇਠਲੇ ਪਾਣੀ ਦਾ ਸਤਰ ਉੱਤੇ ਆਏਗਾ ਉਸਦੇ ਨਾਲ ਨਾਲ ਪੇਂਡੂ ਵਾਤਾਵਰਨ ਸਮਾਜਿਕ ਹਾਲਾਤਾਂ ਵਿੱਚ ਵੀ ਸੁਧਾਰ ਹੋਵੇਗਾ। ਪੰਜਾਬ ਨੂੰ ਖੇਤੀਬਾੜੀ ਦੇ ਖੇਤਾਂ ਵਿੱਚ ਲਿਜਾਣ ਲਈ ਇਹਨਾਂ ਤਲਾਬਾਂ ਵਿੱਚੋਂ ਜ਼ਮੀਨਦੋਜ਼ ਪਾਈਪਾਂ ਰਾਹੀਂ ਅਲੱਗ ਅਲੱਗ ਖੇਤਾਂ ਵਿੱਚ ਪਾਣੀ ਪਾਉਣਾ ਚਾਹੀਦਾ ਹੈ। ਵਿਭਾਗ ਦੇ ਇੱਕ ਅੰਦਾਜ਼ੇ ਅਨੁਸਾਰ ਸਿੰਚਾਈ ਲਈ ਪਿੰਡ ਦੇ ਛੱਪੜ ਦੇ ਪਾਣੀ ਦੀ ਮੁਰੰਮਤ ਕਰਕੇ ਉਸ ਨੂੰ ਮੁੜ ਵਰਤੋਂ ਵਿੱਚ ਲਿਆਉਣ ਨਾਲ ਧਰਤੀ ਹੇਠਲੇ ਪਾਣੀ ਦਾ ਨਿਕਾਸੀ ਪੱਧਰ ਪ੍ਰਤੀ ਸਾਲ 6 ਸੈਂਟੀਮੀਟਰ ਤੱਕ ਘੱਟ ਜਾਏਗਾ। ਇਸ ਲਈ ਅਸੀਂ ਥਾਪਰ ਮੋਡਲ ਦੀ ਵਰਤੋਂ ਕਰ ਸਕਦੇ ਹਾਂ।

0: ਅਤੇ ਸਰਕਾਰ ਵੱਲੋਂ ਵੀ ਹੁਣ ਜ਼ੋਰ ਦਿੱਤਾ ਗਿਆ ਹੈ ਕਿ ਹਰ ਜ਼ਿਲ੍ਹੇ ਵਿੱਚ 75 ਛੱਪੜਾਂ ਦੀ ਸਫਾਈ ਕੀਤੀ ਜਾਏ ਅਤੇ ਉਹਨੂੰ ਪਾਣੀ ਦੀ ਸਟੋਰ ਕਰਨ ਲਈ ਵਰਤਿਆ ਜਾਏ। ਸਾਰੇ ਆਪਾਂ ਇਹ ਬੜੇ ਕੰਮ ਆਸਾਨੀ ਨਾਲ ਕਰ ਸਕਦੇ ਹਾਂ ਕਿਉਂਕਿ ਇਹ ਕੰਮ ਹਨ ਜਿਹੜੇ ਸਾਨੂੰ ਕਿਸੇ ਲਈ ਜ਼ਰੂਰਤ ਨਹੀਂ ਹੈ, ਅਸੀਂ ਆਪ ਹੀ ਇਹਨੇ ਆਪਣੇ ਲੈਵਲ 'ਤੇ ਹੀ ਇਹ ਕੰਮ ਕਰ ਸਕਦੇ ਹਾਂ। ਪਰ ਕਿਸਾਨ ਵੀਰੋ, ਜਦੋਂ ਵੀ ਅਸੀਂ ਪਾਣੀ ਨੂੰ ਸੰਭਾਲਣ ਦਾ ਕੰਮ ਕਰਨਾ ਹੈ ਸਾਨੂੰ ਕੁਛ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਕਈ ਵਾਰੀ ਇਹ ਦੇਖਿਆ ਗਿਆ ਹੈ ਕਿ ਧਰਤੀ ਹੇਠਲੇ ਪਾਣੀ ਦੇ ਰਿਚਾਰਜ ਲਈ ਕਿਸਾਨਾਂ ਵਿੱਚ ਭਾਰੀ ਉਤਸ਼ਾਹ ਤਾਂ ਹੈ, ਪਰ ਉਹ ਸਿੱਧਾ ਰੇੜੂ ਪਾਣੀ ਬਾਰਿਸ਼ਾਂ ਦੇ ਦਿਨਾਂ ਵਿੱਚ ਆਪਣੇ ਬੋਰਾਂ ਵਿੱਚ, ਖੂਹਾਂ ਵਿੱਚ ਜਾਂ ਸਮਰਸੀਬਲ ਬੋਰਾਂ ਵੱਲ ਮੋੜ ਦਿੰਦੇ ਹਨ। ਅਜਿਹਾ ਕਰਦੇ ਸਮੇਂ ਧਰਤੀ ਹੇਠਲੇ ਪਾਣੀ ਨੂੰ ਦੂਸ਼ਿਤ ਹੋਣ ਦਾ ਬਹੁਤ ਖਤਰਾ ਵੱਧ ਜਾਂਦਾ ਹੈ। ਝੋਨੇ ਦੇ ਖੇਤ ਵਿੱਚ ਕਈ ਖੇਤੀ ਰਸਾਇਣ ਜਿਵੇਂ ਕਿ ਕੀਟਨਾਸ਼ਕ, ਖਾਦਾਂ, ਨਦੀਨਾਸ਼ਕ, ਜੈਵਿਕ ਖਾਦਾਂ, ਸੂਖਮ ਜੀਵ ਜੰਤੂ ਆਦਿ ਮੌਜੂਦ ਹੁੰਦੇ ਹਨ। ਜੇ ਅਸੀਂ ਇਸ ਕਿਸਮ ਦੇ ਪਾਣੀ ਨੂੰ ਧਰਤੀ ਹੇਠਲੇ ਪਾਣੀ ਵਿੱਚ ਸਿੱਧਾ ਰਿਚਾਰਜ ਕਰਦੇ ਹਾਂ ਤਾਂ ਅਸੀਂ ਸ਼ੁੱਧ ਪਾਣੀ ਨੂੰ ਵੀ ਦੂਸ਼ਿਤ ਕਰ ਰਹੇ ਹਾਂ ਜੋ ਅਸੀਂ ਰੋਜ਼ਾਨਾ ਆਪਣੀਆਂ ਜ਼ਰੂਰਤਾਂ ਲਈ ਵਰਤ ਰਹੇ ਹੁੰਦੇ ਹਾਂ। ਇਸ ਨਾਲ ਪਾਣੀ ਦੀ ਗੁਣਵੱਤਾ 'ਤੇ ਵੀ ਮਾੜਾ ਅਸਰ ਪੈਂਦਾ ਹੈ। ਇਸ ਨੂੰ ਦੂਸ਼ਿਤ ਧਰਤੀ ਹੇਠਲੇ ਪਾਣੀ ਨੂੰ ਸ਼ੁੱਧ ਕਰਨ ਲਈ ਬਹੁਤ ਸਾਰੇ ਯਤਨਾਂ ਦੀ ਲੋੜ ਪਏਗੀ ਅਤੇ ਇਸ ਨੂੰ ਬਾਅਦ ਵਿੱਚ ਦੁਬਾਰਾ ਸ਼ੁੱਧ ਕਰਨਾ ਲਗਭਗ ਨਾਮੁਮਕਿਨ ਹੁੰਦਾ ਹੈ। ਧਰਤੀ ਹੇਠਲੇ ਪਾਣੀ ਦਾ ਰਿਚਾਰਜ ਕਰਨਾ ਮਹੱਤਵਪੂਰਨ ਹੈ ਕਿਉਂਕਿ ਇਹ ਧਰਤੀ ਹੇਠਲੇ ਪਾਣੀ ਦੀ ਉਪਲਬਧਤਾ ਨੂੰ ਵਧਾਉਂਦਾ ਹੈ, ਪਰ ਇਹ ਸਾਡੀ ਚੰਗੀ ਕੁਆਲਿਟੀ ਦੇ ਧਰਤੀ ਹੇਠਲੇ ਪਾਣੀ ਨੂੰ ਦੂਸ਼ਿਤ ਕਰਨ ਦੀ ਕੀਮਤ 'ਤੇ ਨਹੀਂ ਕੀਤਾ ਜਾਣਾ ਚਾਹੀਦਾ। ਜੇ ਕਿਸਾਨ ਖੇਤਾਂ ਦਾ ਰੇੜੂ ਪਾਣੀ ਨੂੰ ਸਮਰਸੀਬਲ ਬੋਰ ਵੱਲ ਮੋੜ ਰਹੇ ਹਨ ਤਾਂ ਸਮਰਸੀਬਲ ਪੰਪ ਦੀ ਕਾਰਜ ਕੁਸ਼ਲਤਾ 'ਤੇ ਵੀ ਮਾੜਾ ਅਸਰ ਪੈਂਦਾ ਹੈ ਅਤੇ ਉਹ ਲੰਮੇ ਸਮੇਂ ਤੱਕ ਸਹੀ ਕੰਮ ਨਹੀਂ ਕਰ ਸਕੇਗਾ। ਇਸ ਲਈ ਧਰਤੀ ਹੇਠਲੇ ਪਾਣੀ ਦੇ ਰਿਚਾਰਜ ਦੀ ਤਕਨੀਕ ਨੂੰ ਅਪਣਾਉਂਦੇ ਹੋਏ ਸਾਨੂੰ ਸਾਰਿਆਂ ਨੂੰ ਵਧੇਰੇ ਜ਼ਿੰਮੇਵਾਰ ਹੋਣਾ ਪਏਗਾ ਅਤੇ ਅਣਜਾਣੇ ਵਿੱਚ ਵੀ ਧਰਤੀ ਹੇਠਲੇ ਪਾਣੀ ਦੀ ਗੁਣਵੱਤਾ ਨੂੰ ਖਰਾਬ ਨਹੀਂ ਹੋਣ ਦੇਣਾ ਚਾਹੀਦਾ। ਪਾਣੀ ਦੀ ਸੰਭਾਲ ਬਹੁਤ ਜ਼ਰੂਰੀ ਹੈ ਅਤੇ ਕੋਈ ਵੀ ਵਿਅਕਤੀ ਜੋ ਅਸਲ ਵਿੱਚ ਆਪਣੇ ਪੱਧਰ 'ਤੇ ਪਾਣੀ ਦੀ ਸੰਭਾਲ ਕਰਨਾ ਚਾਹੁੰਦਾ ਹੈ ਯੂਨੀਵਰਸਿਟੀ ਜਾਂ ਹੋਰ ਸਰਕਾਰੀ ਮਾਹਿਰਾਂ ਦੀ ਰਹਿਨੁਮਾਈ ਹੇਠ ਇਹ ਕੰਮ ਕਰਨਾ ਚਾਹੀਦਾ ਹੈ। ਧੰਨਵਾਦ।
1: ਹਾਂਜੀ ਰੋਲੀਆ ਰਾਮ ਜੀ,
2: ਦੋ ਬੋਲ ਗਾਉਣ ਦੇ ਲਾਉਂਦੇ ਹਾਂ,
1: ਲਾ ਦਿਓ।

0: ਸ਼ਿੰਗਾਰਾ ਸਿੰਘ ਜੀ, ਅੱਜ ਨਾ ਕਿ ਤੁਹਾਨੂੰ ਝਲਕੀ ਸੁਣਾਉਂਦੇ ਆ ਪੰਜਾਬੀ ਚ।
1: ਅੱਛਾ ਜੀ,
0: ਮਾਰੇ ਗਏ।
1: ਅੱਛਾ ਜੀ,
0: ਹਾਂ ਸੁਣੋ ਫਿਰ,
1: ਸੁਣਾਓ ਜੀ ਫਿਰ।
2: ਹੈ ਘਰ ਨੂੰ ਜਿੰਦਾ ਲੱਗਦਾ ਹੈ ਸ਼੍ਰੀਮਤੀ ਜੀ, ਅੱਜ ਫਿਰ ਦੌਰੇ 'ਤੇ ਨਿਕਲੇ ਹੋਏ। ਉਹਨਾਂ ਦੀ ਇਸੇ ਆਦਤ ਕਰਕੇ ਤਾਂ ਦੂਜੀ ਚਾਬੀ ਮੈਂ ਜੇਬ 'ਚ ਰੱਖਣਾ। ਕਿੱਥੇ ਗਈ? ਹਾਂ ਹੈ, ਚੱਲ ਮਨਾ ਖੋਲ ਤਾਲਾ 'ਤੇ ਚੱਲ। ਲੱਗਦਾ ਸਾੜੀਆਂ ਦੀ ਸੇਲ ਲੱਗੀ ਹੋਣੀ ਹੈ ਕਿਤੇ, ਪਰ ਸਾਡੀ ਸ਼੍ਰੀਮਤੀ ਜੀ ਦੀ ਚੁਆਇਸ ਵੀ ਤਾਂ ਸਾਰਿਆਂ ਨਾਲੋਂ ਵੱਖਰੀ ਹੁੰਦੀ ਹੈ। ਜਦ ਤੱਕ 20-25 ਸਾੜੀਆਂ ਰਿਜੈਕਟ ਨਾ ਕਰ ਲੈਣ ਤਸੱਲੀ ਨਹੀਂ ਹੁੰਦੀ। ਪੂਰਾ ਦਿਨ ਦਫ਼ਤਰ ਦੀਆਂ ਫਾਈਲਾਂ ਨਾਲ ਮੱਥਾ ਮਾਰ ਮਾਰ ਕੇ ਸਿਰ ਖਾਲੀ ਹੋ ਜਾਂਦਾ। ਘਰ ਪਹੁੰਚਦਿਆਂ ਸਾਰ ਜੇ ਗਰਮ ਗਰਮ ਚਾਹ ਦਾ ਕੱਪ ਵੀ ਨਾ ਮਿਲੇ ਤਾਂ ਘਰ ਆਉਣ ਦਾ ਵੀ ਕੀ ਚਰਮ ਰਹਿ ਜਾਂਦਾ। ਚਲੋ ਉੱਠੋ ਵਰਮਾ ਸਾਹਿਬ, ਆਪ ਹੀ ਚਾਹ ਬਣਾ ਕੇ ਪੀਨੇ, ਨਾਲੇ ਸ਼੍ਰੀਮਤੀ ਜੀ ਨੂੰ ਆਉਂਦੇ ਗਰਮ ਗਰਮ ਚਾਹ ਪਿਲਾ ਕੇ ਹੈਰਾਨ ਅਤੇ ਖੁਸ਼ ਕਰਾਂਗੇ। ਪਰ ਪਹਿਲਾਂ ਮੈਂ ਜ਼ਰਾ ਕੰਘੀ ਤਾਂ ਕਰ ਲਵਾਂ। ਕਮਾਲ ਏ, ਅੱਜ ਸਾਰੇ ਘਰ ਵਿੱਚੋਂ ਕੰਘੀ ਗਾਇਬ ਹੋ ਗਈ। ਅੱਜ ਸਵੇਰੇ ਇੱਥੇ ਤਾਂ ਪਈ ਹੋਈ ਸੀ। ਸ਼੍ਰੀਮਤੀ ਜੀ ਦਾ ਚੀਜ਼ਾਂ ਰੱਖਣ ਦਾ ਢੰਗ ਵੀ ਨਿਰਾਲਾ, ਕੋਈ ਚੀਜ਼ ਆਪਣੇ ਟਿਕਾਣੇ ਸਿਰ ਮਿਲਦੀ ਹੀ ਨਹੀਂ।
3: ਓਫੋ, ਚੌਦਵੀਂ ਕਾ ਚਾਂਦ ਹੋ।
2: ਹੈਲੋ, ਤੁਸੀਂ ਬੋਲ ਰਹੇ ਹੋ?
4: ਹਾਂ ਹਾਂ ਜੀ, ਮੈਂ ਹੁਣੇ ਘਰ ਪਹੁੰਚਿਆ।
2: ਪਰ ਸ਼੍ਰੀਮਤੀ ਜੀ, ਤੁਸੀਂ ਬੋਲ ਕਿੱਥੋਂ ਰਹੇ ਹੋ?
4: ਆਪਣੇ ਪੇਰੈਂਟਸ ਦੇ ਘਰੋਂ? ਤੁਸੀਂ ਉੱਥੇ ਕਿਵੇਂ ਪਹੁੰਚ ਗਏ?
2: ਅਜੇ ਕੱਲ੍ਹ ਹੀ ਤਾਂ ਸਾਰਿਆਂ ਨੂੰ ਮਿਲ ਕੇ ਆਏ ਸੀ।
4: ਕੀ ਕਿਹਾ?
2: ਅੱਜ ਰਾਤ ਉੱਥੇ ਹੀ ਰਹੋਗੇ?
4: ਸਵੇਰੇ ਆਓਗੇ?
2: ਪਰ ਮੇਰੀ ਸਰਕਾਰ, ਮੇਰੀ ਰਾਤ ਦੀ ਰੋਟੀ ਦਾ ਕੀ ਬਣੇਗਾ? ਬਾਜ਼ਾਰ ਤੋਂ ਮੰਗਵਾ ਕੇ ਖਾ ਲਵਾਂ?
4: ਪਰ ਤੁਸੀਂ, ਅੱਛਾ ਅੱਛਾ ਅੱਛਾ ਅੱਛਾ, ਕੋਈ ਗੱਲ ਨਹੀਂ, ਤੁਸੀਂ ਮੇਰੀ ਫਿਕਰ ਨਾ ਕਰੋ।
2: ਪਰ ਸਵੇਰੇ ਮੇਰੇ ਦਫ਼ਤਰ ਤੋਂ ਪਹਿਲਾਂ ਪਹਿਲਾਂ ਪਹੁੰਚ ਜਾਓਗੇ ਨਾ?
4: ਅੱਛਾ ਜੀ, ਚਲੋ ਠੀਕ ਹੈ। ਹੈਲੋ ਹੈਲੋ, ਹਾਂ ਸੱਚ,
2: ਮੈਂ ਕਿਹਾ ਇਹ ਤਾਂ ਦੱਸ ਦਿਓ ਕਿ ਕੰਘੀ ਕਿੱਥੇ ਰੱਖੀ ਹੋਈ ਹੈ।
4: ਮੈਂ

0: सारा कार छान मारे। हैं, तुसी ये की कह रहे हो? मेरे दोस्त रमेश नू पता होना? मैं मैनू कोई समझ नहीं आ रही, साडे घर दी कंघी दा पता रमेश नू होवेगा? मैं क्या कि मेरा दोस्त कंघी चोर है? पर तुसी हस क्यों रहे हो? की क्या गल ही हासे वाली है? कमाल हो गए। चलो कोई गल नहीं, कल रमेश मिलेगा तो आपे ही पता लग जाएगा। अच्छा जी, तुसी कल सवेरे ही घर पहुंच जाना, समझे हो?
1: वर्मा साहब, की गल है?
0: आओ आओ।
1: ओहो वर्मा साहब, टेलीफोन उत्ते मिठिया मिठिया गल्लां किहदे नाल हो रही सी? ओहो लगता भरजाई जी घर नहीं, ते चोरी चोरी किसे खास औरत नाल गूढ़ियां गल्लां हो रही सी।
0: ओ नहीं रमेश, खास औरत हुण कित्थों आउणी है साडी जिंदगी विच? साडे लई तां बस एहो ही खास है, तेरी भरजाई।
1: अच्छा अच्छा, ते भरजाई जी नाल टेलीफोनिक रोमांस हो रहा सी, है? हाँ भाई, कदे कदे इंज भी तो होना चाहिए ना।
0: हुण कित्थे रोमांस करना है असी? रोमांस तां तेरे वर्गे छड़ियां दी किस्मत विच है रमेश। चल छड्ड इस गल, पहले तू ये तां दस कि साडे घर दी कंघी कित्थे? ओ बेशर्मा, तू अपने लिए एक कंघी भी नहीं खरीद सकदा? ਉਹ ਵੀ ਇੱਥੋਂ ਹੀ ਚੁੱਕੇ ਲੈ ਗਏ?
1: ਜਨਾਬ, ਚੁੱਕ ਕੇ ਨਹੀਂ ਲੈ ਗਿਆ, ਤੁਸੀਂ ਆਪ ਚੁਕਵਾ ਦਿੱਤੀ ਏ।
0: ਚੁਕਵਾ ਦਿੱਤੀ? ਵਟ ਡੂ ਯੂ ਮੀਨ?
1: ਆਈ ਮੀਨ ਵਟ ਆਈ ਸੇ ਵਰਮਾ ਸਾਹਿਬ। ਲਓ ਹਜ਼ੂਰ, ਇਹ ਤੁਹਾਡੀ ਕੰਘੀ, ਇਸੇ ਦੀ ਤਲਾਸ਼ ਸੀ ਨਾ ਤੁਹਾਨੂੰ?
0: ਹਾਂ ਯਾਰ, ਪਰ ਦੱਸ ਕੰਘੀ ਤੇਰੀ ਕਿਤਾਬ ਵਿੱਚ ਕਿਵੇਂ ਚਲੀ ਗਈ?
1: ਜਾਣੀ ਕਿਵੇਂ ਸੀ, ਇਹ ਤੁਹਾਡੀ ਕਿਤਾਬ ਹੈ ਨਾ, ਵੀ ਪੜ੍ਹਦੇ ਪੜ੍ਹਦੇ ਤੁਸੀਂ ਇਸ ਵਿੱਚ ਕੰਘੀ ਰੱਖ ਦਿੱਤੀ ਹੋਣੀ ਹੈ, ਤੇ ਮੈਂ ਕੱਲ ਇਹ ਕਿਤਾਬ ਪੜ੍ਹਨ ਲਈ ਰੈਕ ਉਤੋਂ ਚੁੱਕ ਕੇ ਘਰ ਲੈ ਗਿਆ।
0: ਅੱਛਾ,
1: ਵੀ ਮੈਂ ਸੋਚਿਆ ਦਫ਼ਤਰੋਂ ਆ ਕੇ ਪੜਾਂਗਾ ਇਹਨੂੰ, ਤੇ ਕਿਤਾਬ ਖੋਲੀ ਤਾਂ ਵਿੱਚ ਕੰਘੀ ਪਈ ਸੀ।
0: ਅੱਛਾ ਅੱਛਾ ਅੱਛਾ ਅੱਛਾ, ਯਾਦ ਆਇਆ, ਸ਼ਾਇਦ ਮੈਂ ਆਪ ਹੀ ਕੰਘੀ ਕਿਤਾਬ ਵਿੱਚ ਰੱਖ ਕੇ ਭੁੱਲ ਗਿਆ ਸੀ। ਪਰ ਇੱਕ ਗੱਲ ਹੈ, ਤੇਰੀ ਭਰਜਾਈ ਨੂੰ ਕਿਵੇਂ ਪਤਾ ਚੱਲਿਆ ਕਿ ਕੰਘੀ ਤੇਰੇ ਕੋਲ ਚਲੀ?
1: ਵਰਮਾ ਸਾਹਿਬ, ਬੜੀ ਸਿੰਪਲ ਗੱਲ ਹੈ, ਭਰਜਾਈ ਜੀ ਨੇ ਕਿਤਾਬ ਚੁੱਕ ਕੇ ਰੈਕ ਉੱਤੇ ਰੱਖ ਦਿੱਤੀ ਹੋਏਗੀ, ਉਹਨਾਂ ਨੇ ਤੁਹਾਨੂੰ ਕੰਘੀ ਕਿਤਾਬ 'ਚ ਰੱਖਦਿਆਂ ਵੇਖ ਲਿਆ ਹੋਵੇਗਾ, ਫਿਰ ਉਹਨਾਂ ਨੇ ਇਹ ਅੰਦਾਜ਼ਾ ਲਾਇਆ ਹੋਣਾ ਹੈ ਕਿ ਕਿਤਾਬ ਮੈਂ ਪੜ੍ਹਨ ਲਈ ਘਰ ਲੈ ਗਿਆ।
0: ਵਾਹ ਵਾਹ ਵਾਹ, ਬਈ ਕਮਾਲ ਹੋ ਗਿਆ, ਔਰਤਾਂ ਦਾ ਅੰਦਾਜ਼ਾ ਕਿੰਨਾ ਠੀਕ ਹੁੰਦਾ ਹੈ।
1: ਵਰਮਾ ਸਾਹਿਬ, ਇਹਨੂੰ ਅੰਗਰੇਜ਼ੀ ਵਿੱਚ ਇੰਟਿਊਸ਼ਨ ਕਹਿੰਦੇ ਨੇ, ਇਹ ਔਰਤਾਂ ਵਿੱਚ ਮਰਦਾਂ ਨਾਲੋਂ ਵਧੇਰੇ ਹੁੰਦੀ ਹੈ।
0: ਅੱਛਾ, ਪਰ ਇੱਕ ਗੱਲ ਤਾਂ ਦੱਸ, ਤੈਨੂੰ ਔਰਤਾਂ ਦੇ ਗੁਣ ਔਗੁਣਾਂ ਦਾ ਕਿਵੇਂ ਪਤਾ ਚੱਲ ਗਿਆ? ਤੇਰੀ ਤਾਂ ਅੱਜ ਤੱਕ ਮੈਰਿਜ ਹੀ ਨਹੀਂ ਹੋਈ, ਤੇ ਨਾ ਹੀ ਨਿਕਟ ਭਵਿੱਖ ਵਿੱਚ ਹੋਣ ਦੀਆਂ ਕੋਈ ਨਿਸ਼ਾਨੀਆਂ ਨਜ਼ਰ ਆ ਰਹੀਆਂ।
1: ਵਰਮਾ ਸਾਹਿਬ, ਤੁਸੀਂ ਕੀ ਸਮਝਿਆ ਸੀ ਮੈਂ ਸਾਰੀ ਉਮਰ ਕੁਆਰਾ ਹੀ ਰਹਿਣਾ?
0: ਕਿਉਂ, ਹੁਣ ਕੋਈ ਖਾਸ ਗੱਲ ਹੋ ਗਈ ਹੈ?
1: ਵਰਮਾ ਸਾਹਿਬ, ਇਹ ਮੈਂ ਇਹ ਖੁਸ਼ਖਬਰੀ ਸੁਣਾ ਨਹੀਂ ਆਇਆ, ਮੇਰੀ ਮੈਰਿਜ ਅਗਲੇ ਮਹੀਨੇ ਹੋ ਰਹੀ ਹੈ। ਇਹ ਆਹ ਦੇਖੋ, ਅੱਜ ਹੀ ਡੈਡੀ ਦੀ ਚਿੱਠੀ ਆਈ ਹੈ।
0: ਅੱਛਾ ਅੱਛਾ ਅੱਛਾ, ਲਿਆ ਵੀ ਲਿਆ, ਪਹਿਲਾਂ ਮੈਨੂੰ ਪੜ੍ਹਨ ਦੇ। ਰਮੇਸ਼, ਫਿਰ ਤਾਂ ਕੰਗਰੈਚੁਲੇਸ਼ਨ ਯਾਰ, ਫਿਰ ਤਾਂ ਤੈਨੂੰ ਮਿਠਾਈ ਦਾ ਡੱਬਾ ਵੀ ਨਾਲ ਹੀ ਲਿਆਉਣਾ ਚਾਹੀਦਾ ਸੀ। ਮਸੇ ਮਸੇ ਰੱਬ ਨੇ ਤੇਰੀ ਸੁਣੀ ਏ, ਤੇ ਮੂੰਹ ਵੀ ਮਿੱਠਾ ਨਹੀਂ ਕਰਵਾ ਰਿਹਾ।
1: ਕਿਉਂ ਨਹੀਂ ਕਿਉਂ ਨਹੀਂ, ਭਰਜਾਈ ਜੀ ਵੀ ਬਾਜ਼ਾਰੋਂ ਆ ਲੈਣ, ਉਹ ਚਾਹ ਬਣਾ ਕੇ ਪਿਲਾਣਗੇ, ਤੇ ਮਿਠਾਈ ਮੈਂ ਲੈ ਆਵਾਂਗਾ।
0: ਉਹ ਰਹਿੰਦੇ ਯਾਰ, ਭਰਜਾਈ ਤੇਰੀ ਆਪਣੇ ਪੇਰੈਂਟਸ ਵੱਲ ਗਈ ਹੋਈ, ਕੱਲ ਸਵੇਰੇ ਆਏਗੀ। ਤੂੰ ਉੱਠ, ਮਿਠਾਈ ਲਿਆ, ਤੇ ਮੈਂ ਇੰਨੇ ਚਿਰ ਵਿੱਚ ਚਾਹ ਬਣਾ ਲੈਣਾ।
1: ਪਰ ਇੱਕ ਸ਼ਰਤ ਹੈ।
0: ਓ ਕੀ ਬਈ? ਖੈਰ, ਅੱਜ ਅਸੀਂ ਅਤਿ ਪ੍ਰਸੰਨ ਹਾਂ, ਤੇਰੀ ਹਰ ਸ਼ਰਤ ਪੂਰੀ ਕਰਾਂਗੇ। ਬੋਲ।
1: ਵਰਮਾ ਸਾਹਿਬ, ਮੈਂ ਅਕਸਰ ਸੋਚਦਾ ਕਿ ਤੁਹਾਨੂੰ ਸ਼ਾਦੀਸ਼ੁਦਾ ਜੀਵਨ ਦਾ ਬੜਾ ਤਜਰਬਾ ਹੈ।
0: ਓ ਕਿਵੇਂ ਬਈ?
1: ਸਾਡੇ ਵਰਗੇ ਨੌਕਰੀ ਪੇਸ਼ਾ ਲੋਕਾਂ ਨੂੰ ਮੇਰੇ ਖਿਆਲ ਵਿੱਚ ਸਿਰਫ ਦੋ ਵਿਅਕਤੀਆਂ ਨੂੰ ਖੁਸ਼ ਰੱਖਣ ਦੀ ਜਾਂਚ ਆਉਣੀ ਚਾਹੀਦੀ ਹੈ, ਦਫ਼ਤਰ ਵਿੱਚ ਆਪਣੇ ਉੱਪਰਲੇ ਅਫਸਰ ਨੂੰ ਤੇ ਘਰ ਵਿੱਚ ਬੀਵੀ ਨੂੰ। ਜ਼ਿੰਦਗੀ ਦੇ ਇਹਨਾਂ ਦੋਵੇਂ ਵੱਡੇ ਰਾਮ ਖੇਤਰਾਂ ਵਿੱਚ ਤੁਸੀਂ ਬੜੇ ਕਾਮਯਾਬ ਹੋ। ਵੇਖੋ ਨਾ, ਦਫ਼ਤਰ ਵਿੱਚ ਆਪਣੇ ਇਮੀਡੀਏਟ ਬੌਸ ਨੂੰ ਖੁਸ਼ ਰੱਖ ਕੇ ਤੁਸੀਂ ਫਟਾਫਟ ਕਲਰਕ ਤੋਂ ਅਫਸਰ ਬਣ ਗਏ, ਤੇ ਘਰ ਵਿੱਚ ਵੀ ਤੁਸੀਂ ਭਰਜਾਈ ਜੀ ਤੇ ਘਿਓ ਖਿਚੜੀ ਵਾਂਗ ਰਹਿੰਦੇ ਹੋ।
0: ਘਿਓ ਖਿਚੜੀ ਵਾਂਗ ਤਾਂ ਬੜੀ ਮਾਮੂਲੀ ਗੱਲ ਹੈ ਰਮੇਸ਼, ਤੂੰ ਇੰਜ ਕਹਿ ਕਿ ਸ਼ੇਰ ਤੇ ਬੱਕਰੀ ਇੱਕੋ ਘਾਟ ਤੋਂ ਪਾਣੀ ਪੀ ਰਹੇ।
1: ਸ਼ੇਰ ਤੇ ਬੱਕਰੀ ਵਾਂਗ? ਵਰਮਾ ਸਾਹਿਬ, ਮੈਂ ਸਮਝਿਆ ਨਹੀਂ ਤੁਹਾਡੀ ਗੱਲ, ਮੈਨੂੰ ਇਹ ਦੱਸੋ ਕਿ ਤੁਹਾਡੇ ਦੋਵਾਂ ਵਿੱਚੋਂ ਸ਼ੇਰ ਕੌਣ ਹੈ ਤੇ ਬੱਕਰੀ ਕੌਣ ਹੈ?
0: ਤੂੰ ਫਿਕਰ ਨਾ ਕਰ ਪੁੱਤਰ, ਤੇਰਾ ਵਿਆਹ ਅਗਲੇ ਮਹੀਨੇ ਹੋ ਰਿਹਾ ਨਾ, ਤੇ ਬਸ ਸਮਝ ਲੈ, ਉਸ ਤੋਂ ਅਗਲੇ ਮਹੀਨੇ ਤੱਕ ਤੈਨੂੰ ਸਾਰੀ ਸਮਝ ਆਉਣ ਲੱਗ ਪਏਗੀ।
1: ਨਹੀਂ ਵਰਮਾ ਸਾਹਿਬ, ਮੈਂ ਇਹ ਰਿਸਕ ਨਹੀਂ ਲੈਣਾ ਚਾਹੁੰਦਾ। ਤੁਸੀਂ ਆਪਣੇ ਤਜਰਬੇ ਤੋਂ ਹੈਪੀ ਮੈਰਿਡ ਲਾਈਫ ਦੇ ਦੋ ਚਾਰ ਸੁਨਹਿਰੀ ਅਸੂਲ ਅੱਜ ਹੀ ਤੇ ਹੁਣੇ ਦੱਸ ਦਿਓ, ਮੈਂ ਤੁਹਾਡਾ ਅਹਿਸਾਨ ਸਾਰੀ ਉਮਰ ਨਹੀਂ ਭੁੱਲਾਂਗਾ।
0: ਅੱਛਾ, ਇਹ ਗੱਲ ਹੈ, ਜੇ ਤੂੰ ਸੱਚਮੁੱਚ ਮੇਰੇ ਕੋਲੋਂ ਕੁਝ ਸਿੱਖਣਾ ਚਾਹੁੰਦਾ ਤਾਂ ਫਿਰ ਸੁਣ, ਜਰਾ ਧਿਆਨ ਨਾਲ ਸੁਣੀ ਹੈ।
1: ਜੀ ਜੀ
0: ਹਾਂ, ਪਰ ਪਹਿਲਾਂ ਮਿਠਾਈ ਤਾਂ ਲੈ, ਉੱਠ ਛੇਤੀ ਕਰ। ਤੈਨੂੰ ਚਾਹੀਦਾ ਤਾਂ ਇਹ ਸੀ ਕਿ ਪਹਿਲਾਂ ਮੇਰਾ ਮੂੰਹ ਮਿੱਠਾ ਕਰਾਂਦਾ ਤੇ ਸੁਨਹਿਰੀ ਅਸੂਲ ਪੁੱਛਣ ਦੀ ਹਿੰਮਤ ਬਾਅਦ ਚ ਕਰਦਾ। ਚਲੋ ਉੱਠ ਨਾ
1: ਵਰਮਾ ਸਾਹਿਬ, ਮੇਰੀ ਗੱਲ ਤੇ ਸੁਣ ਲਓ, ਮੈਂ ਤਾਂ

0: ਤੁਹਾਡੇ ਫਾਇਦੇ ਦੀ ਗੱਲ ਸੋਚ ਰਿਹਾ ਸੀ।
1: ਉਹ ਕੀ ਬਈ? ਐਵੇਂ ਟਰਕਾ ਹੀ ਨਾ ਜਾਣ।
0: ਨਹੀਂ, ਮੈਂ ਸੋਚ ਰਿਹਾ ਸੀ ਕਿ ਭਰਜਾਈ ਜੀ ਹੁਣ ਕੱਲ੍ਹ ਸਵੇਰੇ ਆਉਣਾ, ਤੇ ਰਾਤ ਦੀ ਰੋਟੀ ਤਾਂ ਅਸੀਂ ਦੋਵਾਂ ਨੇ ਖਾਣੀ ਹੈ, ਕਿਉਂ ਨਾ ਕਿਸੇ ਚੰਗੇ ਜਿਹੇ ਹੋਟਲ ਵਿੱਚ ਡਿਨਰ ਖਾ ਕੇ ਥੋੜ੍ਹੀ ਜਿਹੀ ਆਸ਼ੀ ਕਰ ਲਈ ਜਾਏ।
1: ਆਈਡੀਆ ਤਾਂ ਬੜਾ ਗ੍ਰੈਂਡ ਹੈ ਤੇਰਾ। ਚਲੋ ਠੀਕ ਹੈ, ਲੈ ਫਿਰ ਸੁਣ। ਪਰ ਗੱਲ ਬਣੀ ਨਹੀਂ, ਤੂੰ ਮੇਰੇ ਨਾਲ ਕਿਤੇ 400 ਵੀ ਤਾਂ ਨਹੀਂ ਕਰ ਰਿਹਾ? ਮੈਂ ਵੀ ਆਪਣੇ ਸੁਨਹਿਰੀ ਅਸੂਲ ਤੈਨੂੰ ਹੋਟਲ ਵਿੱਚ ਡਿਨਰ ਵਿਹਲੇ ਦੱਸ ਦਿਆਂ।
0: ਓ ਵਰਮਾ ਸਾਹਿਬ ਦੀ ਗ੍ਰੇਟ, ਤੁਸੀਂ ਮੈਨੂੰ ਗਲਤ ਨਾ ਸਮਝੋ, ਆਈ ਆਲਵੇਜ਼ ਮੀਨ ਵਾਟ ਆਈ ਸੀ, ਤੁਸੀਂ ਵਿਸ਼ਵਾਸ ਕਰੋ।
1: ਅੱਛਾ ਚੱਲ ਕੋਈ ਗੱਲ ਨਹੀਂ, ਤੂੰ ਆਪਣਾ ਅਜ਼ੀਜ਼ ਹੈ। ਲੈ ਫਿਰ ਸੁਣ, ਮੇਰੇ ਕੁਝ ਖਾਸ ਸੁਨਹਿਰੀ ਅਸੂਲ। ਵੇਖ ਰਮੇਸ਼, ਘਰ ਵਿੱਚ ਬੀਵੀ ਤਾਂ ਬਾਸ ਵਾਂਗ ਹੀ ਹੁੰਦੀ ਹੈ
0: ਜੀ,
1: ਹੈੱਡ ਆਫ ਦੀ ਹੋਮ ਡਿਪਾਰਟਮੈਂਟ, ਉਸ ਦੀ ਹਾਂ ਵਿੱਚ ਹਾਂ ਮਿਲਾਉਂਦੇ ਜਾਓ, ਬਸ ਕਾਮਯਾਬ ਹੋ ਜਾਓ।
0: ਕੀ ਮਤਲਬ ਵਰਮਾ ਸਾਹਿਬ, ਥੋੜ੍ਹੀ ਰੋਸ਼ਨੀ ਪਾਓਗੇ ਆਪਣੇ ਸੁਨਹਿਰੀ ਅਸੂਲ ਉੱਤੇ?
1: ਕਿਉਂ ਨਹੀਂ ਕਿਉਂ ਨਹੀਂ, ਹਾਂ ਵਿੱਚ ਹਾਂ ਮਿਲਾਉਣ ਦਾ ਮਤਲਬ ਬਸ ਇਹੋ ਹੈ ਕਿ ਆਪਣੇ ਬੀਵੀ ਦੇ ਮੂਡ ਨੂੰ ਭਾਂਪ ਲਓ ਅਤੇ ਉਸਦੇ ਦਿਲ ਦੀ ਗੱਲ ਲੱਭ ਲਓ।
0: ਇਸ ਤਰ੍ਹਾਂ ਨਹੀਂ ਵਰਮਾ ਸਾਹਿਬ, ਤੁਸੀਂ ਆਪਣੇ ਨਿੱਜੀ ਤਜਰਬੇ 'ਚੋਂ ਕੋਈ ਐਗਜ਼ਾਮਪਲ ਦੇ ਕੇ ਸਮਝਾਓ।
1: ਐਗਜ਼ਾਮਪਲ? ਉਹ ਜਿੰਨੀਆਂ ਕਹਿ ਉਨੀਆਂ ਸੁਣਾ ਦੇਵਾਂ।
0: ਫਿਲਹਾਲ ਤਾਂ ਤੁਸੀਂ ਇੱਕੋ ਹੀ ਸੁਣਾ ਦਿਓ, ਪਰ ਹੋਵੇ ਕੋਈ ਕਲਾਸਿਕ।
1: ਅੱਛਾ ਲੈ ਸੁਣ, ਔਰਤਾਂ ਨਾਲ ਸਕਸੈਸਫੁਲੀ ਡੀਲ ਕਰਨ ਲਈ ਇੱਕ ਬੇਸਿਕ ਗੱਲ ਧਿਆਨ ਵਿੱਚ ਰੱਖਣ ਵਾਲੀ ਇਹ ਹੈ ਕਿ ਹਰ ਔਰਤ ਆਪਣੀ ਤਾਰੀਫ ਦੀ ਭੁੱਖੀ ਹੁੰਦੀ ਹੈ। ਉਸਦੀ ਹਰ ਚੀਜ਼ ਤੋਂ, ਉਸਦੇ ਹਰ ਕੰਮ ਦੀ ਤਾਰੀਫ ਇਸ ਤਰ੍ਹਾਂ ਕਰੋ ਕਿ ਉਹ ਤੁਹਾਡੀ ਗੱਲ ਉੱਤੇ 100% ਵਿਸ਼ਵਾਸ ਕਰਨ ਲੱਗ ਪਵੇ, ਉਸਦੇ ਦਿਲ ਵਿੱਚ ਯਕੀਨ ਬਹਿ ਜਾਣਾ ਚਾਹੀਦਾ ਕਿ ਸਾਰੀ ਦੁਨੀਆ ਵਿੱਚ ਸਿਰਫ ਤੁਸੀਂ ਉਸਦੀ ਸੁੰਦਰਤਾ ਅਤੇ ਉਸਦੀ ਅਕਲ ਦੇ ਸਭ ਤੋਂ ਬੜੇ ਪ੍ਰਸ਼ੰਸਕ ਹੋ। ਬਸ ਫਿਰ ਸਮਝ ਲੈ ਕਿ ਤੂੰ ਜ਼ਿੰਦਗੀ ਦੀ ਬਾਜ਼ੀ ਜਿੱਤ ਲੈ।
0: ਸੱਚਮੁੱਚ ਵਰਮਾ ਜੀ?
1: ਤੇਰਾ ਕੀ ਮਤਲਬ, ਮੈਂ ਇੰਨੇ ਚਿਰ 'ਚੋਂ ਬਕਵਾਸ ਕਰੀ ਜਾ ਰਿਹਾ?
0: ਆਈ ਐਮ ਸੋਰੀ ਵਰਮਾ ਸਾਹਿਬ, ਤੁਸੀਂ ਆਪਣਾ ਬਿਆਨ ਜਾਰੀ ਰੱਖੋ, ਮੇਰਾ ਮਤਲਬ ਆਪਣੇ ਸੁਨਹਿਰੇ ਅਸੂਲ ਦੀ ਵਿਆਖਿਆ ਚਾਲੂ ਰੱਖੋ।
1: ਮੇਰਾ ਇਹ ਪੈਨ ਤਾਂ ਤੂੰ ਕਈ ਚਿਰ ਤੋਂ ਵੇਖ ਰਿਹਾ
0: ਜੀ।
1: ਮੇਰੀ ਸ਼੍ਰੀਮਤੀ ਜੀ ਅਕਸਰ ਆਪਣੇ ਬਾਪ ਦੀ ਅਮੀਰੀ ਦਾ ਰੋਹ ਪਾਉਣ ਲਈ ਮੈਨੂੰ ਯਾਦ ਕਰਵਾਉਂਦੇ ਰਹਿੰਦੇ ਨੇ ਕਿ ਇਹ ਪੈਨ ਉਹਨਾਂ ਨੇ ਖਾਸ ਕਰਕੇ ਆਪਣੇ ਜਵਾਈ ਲਈ, ਯਾਨੀ ਮੇਰੇ ਲਈ ਵਿਲਾਇਤ ਤੋਂ ਮੰਗਵਾਇਆ
0: ਹੈ। ਹਾਂ ਵਰਮਾ ਜੀ, ਇਹ ਤਾਂ ਤੁਹਾਡੇ ਬਾਰੇ ਦਫ਼ਤਰ ਵਾਲੇ ਵੀ ਜਾਣਦੇ ਨੇ ਕਿ ਤੁਹਾਡਾ ਇਹ ਪੈਨ ਇੰਪੋਰਟਡ ਹੈ ਅਤੇ ਬੜੀ ਹਾਈ ਕੁਆਲਿਟੀ ਦਾ ਹੈ, ਇਸੇ ਲਈ ਤਾਂ ਤੁਸੀਂ ਇੱਕ ਮਿੰਟ ਲਈ ਵੀ ਕਿਸੇ ਨੂੰ ਨਹੀਂ ਦਿੰਦੇ ਸਿਵਾਏ ਸ਼ਾਇਦ ਆਪਣੇ ਬਾਸ ਦੇ।
1: ਬਿਲਕੁਲ ਠੀਕ, ਬਿਲਕੁਲ ਠੀਕ। ਹੁਣ ਮੈਂ ਤੈਨੂੰ ਪਹਿਲੀ ਵਾਰ ਦੱਸਣ ਲੱਗਾ ਕਿ ਇਹ ਇੰਪੋਰਟਡ ਪੈਨ ਨਹੀਂ ਬਲਕਿ ਸਾਡੇ ਆਪਣੇ ਦੇਸ਼ ਦਾ ਹੀ ਬਣਿਆ ਹੋਇਆ। ਸਾਡੇ ਸਸਰ ਸਾਹਿਬ ਨੇ ਚਲਾਕੀ ਸਿਰਫ ਇੰਨੀ ਕੀਤੀ ਹੈ ਕਿ ਇਸ ਉੱਤੇ ਮੇਡ ਇਨ UK ਲਿਖਵਾਇਆ ਹੈ। ਪਰ ਮੇਰਾ ਕਮਾਲ ਵੇਖ ਕਿ ਅੱਜ ਤੱਕ ਆਪਣੀ ਮੋਸਟ ਇੰਟੈਲੀਜੈਂਟ ਬੀਵੀ ਨੂੰ ਇਹ ਨਹੀਂ ਪਤਾ ਲੱਗਣ ਦਿੱਤਾ ਕਿ ਮੈਨੂੰ ਅਸਲੀਅਤ ਦਾ ਪਤਾ ਹੈ। ਉਹ ਅਤੇ ਉਸਦਾ ਡੈਡੀ ਮੈਨੂੰ ਆਪਣਾ ਆਗਿਆਕਾਰੀ ਅਜ਼ੀਜ਼ ਸਮਝ ਕੇ ਬੁੱਧੂ ਬਣਾਈ ਜਾ ਰਹੇ ਨੇ ਅਤੇ ਮੈਂ ਬਣੀ ਜਾ ਰਿਹਾ। ਇਸ ਦੇ ਵਿੱਚ ਹਰਜ ਵੀ ਕੀ ਹੈ?
0: ਕੋਈ ਹਰਜ ਨਹੀਂ, ਇਹ ਤਾਂ ਆਪੋ ਆਪਣੀ ਸਮਝ ਦੀ ਗੱਲ ਹੈ।
1: ਵੈਰੀ ਗੁੱਡ, ਬਸ ਹੁਣ ਸਮਝ ਗਿਆ ਤੂੰ ਵਿਚਲੀ ਗੱਲ। ਲੈ ਹੋਰ ਸੁਣ, ਇੱਕ ਕੀਮਤੀ ਨੁਸਖਾ, ਮੈਂ ਘਰ ਵਿੱਚ ਹਰ ਵੇਲੇ ਬਸ ਇੱਕੋ ਹੀ ਗੀਤ ਗਾਉਂਦਾ ਰਹਿਣਾ ਅਤੇ ਉਹ ਵੀ ਗੀਤ ਦੀ ਇੱਕ ਲਾਈਨ ਸੁਣਾਓ।
0: ਜੀ ਜੀ
1: ਚਲੋ।

0: वाह वाह वर्मा साहब वाह।
1: गल है वर्मेश डियर कि गृहस्थी गड्डी नू तू तोड़ तक चालू रखने लिए आदमी नू टैक्टफुल बनना ही पे।
0: पर वर्मा साहब गड्डी ता तदों ही ठीक चल सकती है ना जो गड्डी दे दोवें पहिए एक दूजे नाल कोऑपरेट करन।
1: ओए होए होए होए होए होए बस इत्थे आके अक्सर लोग गलती खा जांदे ने बई। ये कहावत तू सुनी होनी कि जोड़ियां जग थोड़ियां ते नरड़ बथेरे
0: जी।
1: हुण तू आपे वेख लै कि दुनिया विच बहुतियां बेजोड़ शादियां दे बावजूद उन्हां दे गृहस्थी गड्डी चलदी जांदी है भावें टिचकू टिचकू करके ही चली।
0: पर वर्मा साहब जे टिचकू टिचकू करके चली तो की चली।
1: बई गल है कि जे गड्डी दे दोहां पहियां विचों एक होवे स्कूटर दा ते दूजा होवे ट्रैक्टर दा तां गड्डी टिचकू टिचकू ही चलनी होई ना। इन्ना थोड़ा कि चली जावे भावें मट्ठी चाल ही चले। ਤੁਹਾਡਾ ਕਮਾਲ ਤਾਂ ਪੁੱਤਰ ਜੀ ਇਸੇ ਵਿੱਚ ਏ ਕਿ ਗੱਡੀ ਚੱਲਦੀ ਰਹੇ ਤੇ ਚੱਲਦੀ ਰਹੇ।
0: ਤੁਸੀਂ ਤਾਂ ਫਿਰ ਵਰਮਾ ਜੀ ਵਾਕਈ ਬੜੇ ਕਮਾਲ ਦੇ ਆਦਮੀ ਹੋ।
1: ਬਸ ਬਸ ਬਸ ਹੁਣ ਸਾਰੀ ਗੱਲ ਬਹਿ ਗਈ ਨਾ ਤੇਰੇ ਖਾਨੇ 'ਚ। ਚਲੋ ਉੱਠੋ ਫਿਰ ਚੱਲੀਏ ਡਿਨਰ ਖਾਣ ਵਾਸਤੇ।
0: ਚਲੋ ਚਲੋ
2: ਮੈਂ ਹੁਣੇ ਖਾਣੀ ਆ ਤੁਹਾਨੂੰ ਦੋਵਾਂ ਨੂੰ ਡਿਨਰ ਗਰਮ ਗਰਮ। ਮੇਰੇ ਹੁੰਦਿਆਂ ਤੁਹਾਨੂੰ ਹੋਟਲ 'ਚ ਜਾਣ ਦੀ ਕੀ ਲੋੜ ਹੈ?
0: ਮੈਂ ਮੈਂ ਕਿਹਾ ਤੁਸੀਂ ਵੀ
2: ਗਿਆ ਮੇਰਾ ਝਾੜੂ ਕਿੱਥੇ ਗਿਆ?
0: ਤੁਸੀਂ ਬਿਲਕੁਲ ਠੀਕ ਫਰਮਾ ਰਹੇ ਹੋ।
2: ਹਾਂਜੀ
0: ਤੁਹਾਡੇ ਹੁੰਦੇ ਆ ਸਾਨੂੰ ਹੋਟਲ ਵਿੱਚ ਜਾਣ ਦੀ ਕੀ ਲੋੜ ਹੈ? ਪਰ ਮੈਨੂੰ ਪਰ ਮੈਨੂੰ ਇਹ ਤਾਂ ਦੱਸੋ ਕਿ ਤੁਸੀਂ ਅੱਜ ਹੀ ਆ ਗਏ ਹੁਣੀ ਆ ਗਏ
2: ਹੁਣੀ ਆ ਗਈ।

0: ਮੈਂ ਕਿਹਾ ਤੁਹਾਡੇ ਬਿਨਾਂ ਮੇਰਾ ਵੀ ਦਿਲ ਨਹੀਂ ਸੀ ਲੱਗਦਾ, ਇੰਝ ਲੱਗ ਰਿਹਾ ਸੀ ਜਿਵੇਂ ਸਦੀਆਂ ਤੋਂ ਵਿਛੜੇ ਹੋਏ ਹੋਈਏ।
1: ਅੱਛਾ ਬਹੁਤ ਚੰਗਾ ਹੋਇਆ ਮੈਂ ਵੇਲੇ ਸਿਰ ਪਹੁੰਚ ਗਈ ਹਾਂ। ਮੇਰਾ ਝਾੜੂ ਕਿੱਥੇ ਗਿਆ, ਕਿੱਥੇ ਗਿਆ?
0: ਮੈਂ ਕਿਹਾ ਤੁਸੀਂ ਕੀ ਲੱਭ ਰਹੇ ਹੋ?
2: ਭਰਜਾਈ ਜੀ ਨਾ ਸ਼ਾਇਦ ਕੰਘੀ ਲੱਭ ਰਹੇ ਨੇ। ਭਰਜਾਈ ਜੀ ਗੱਲ ਪਤਾ ਕੀ ਹੈ, ਉਹ ਕੰਘੀ ਗਲਤੀ ਨਾਲ ਕਿਤਾਬ ਵਿੱਚ ਨਾ ਮੇਰੇ ਘਰ ਚਲੀ ਗਈ ਸੀ, ਮੈਨੂੰ ਮਾਫ਼ ਕਰ ਦਿਓ ਭਰਜਾਈ ਜੀ।
1: ਘਬਰਾਉਣ ਦੀ ਲੋੜ ਨਹੀਂ, ਪਹਿਲਾਂ ਮੈਂ ਤੁਹਾਡੀ ਦੋਵਾਂ ਦੀ ਕੰਘੀ ਕਰਾਂਗੀ, ਫੇਰ ਭੇਜਾਂਗੀ ਕਿਸੇ ਵਧੀਆ ਹੋਟਲ ਡਿਨਰ
0: ਖਾਣ। ਮੈਂ ਮੈਂ ਮੈਂ ਕਿਹਾ ਮੈਡਮ ਮੇਰੀ ਅਰਜ਼ ਤਾਂ ਸੁਣ ਲਓ, ਰਿਵੇਸ ਦਾ ਤਾਂ ਕੁਛ ਖਿਆਲ ਕਰੋ। ਮੈਂ ਤਾਂ ਇਸ ਅੱਗੇ ਤੁਹਾਡੀ ਸਿਫਤਾਂ ਦੇ ਫੁੱਲ ਬਣ ਗਿਆ।
1: ਹਾਂਜੀ ਫੁੱਲ ਬਣ।

0: ਘਰ ਚਲੀ ਗਈ ਸੀ। ਮੈਨੂੰ
1: ਅੱਛਾ,
0: ਮਾਫ ਕਰ ਦਿਓ ਭਰਜਾਈ ਜੀ।
1: ਘਬਰਾਉਣ ਦੀ ਲੋੜ ਨਹੀਂ, ਪਹਿਲਾਂ ਮੈਂ ਤੁਹਾਡੀ ਦੋਵਾਂ ਦੀ ਕੰਘੀ ਕਰਾਂਗੀ ਤੇ ਫੇਰ ਭੇਜਾਂਗੀ ਕਿਸੇ ਵਧੀਆ ਹੋਟਲ ਡਿਨਰ
0: ਖਾਣ। ਮੈਂ ਮੈਂ ਮੈਂ ਕਿਹਾ ਮੈਡਮ ਮੇਰੀ ਅੱਜ ਤਾਂ ਸੁਣ ਲਓ, ਰਵੇਸ਼ ਦਾ ਤਾਂ ਕੁਛ ਖਿਆਲ ਕਰੋ। ਮੈਂ ਤਾਂ ਇਸ ਅੱਗੇ ਤੁਹਾਡੀ ਸਿਫਤਾਂ ਦੇ ਪੁੱਲ ਬਣ ਰਿਹਾ।
1: ਹਾਂਜੀ, ਪੁੱਲ ਬਣ ਰਹੇ ਸੀ, ਬੰਨੇ ਹੋਏ ਪੁੱਲ ਨੂੰ ਢਹਿ ਢੇਰੀ ਕਰ ਰਹੇ ਸੀ। ਮੈਂ ਤੁਹਾਡੇ ਸਾਰੇ ਸੁਨਹਿਰੀ ਉਸੂਲ ਸੁਣ ਲਏ ਨੇ ਤੇ ਉਹਨਾਂ ਦੀ ਵਿਆਖਿਆ ਵੀ। ਅੱਜ ਤੱਕ ਮੈਂ ਤੁਹਾਡੀਆਂ ਮਿੱਠੀਆਂ ਮਿੱਠੀਆਂ ਗੱਲਾਂ ਵਿੱਚ ਆਉਂਦੀ ਰਹੀ ਹਾਂ, ਅੱਜ ਪਤਾ ਲੱਗਾ ਕਿ ਤੁਸੀਂ ਤਾਂ ਔਰਤਾਂ ਤੋਂ ਵੀ ਵੱਧ ਚਲਿੱਤਰਬਾਜ਼ ਹੋ।
0: ਮਾਈ ਡੀਅਰ ਮੈਡਮ, ਦੇਖੋ ਮੈਨੂੰ ਗਲਤ ਨਾ ਸਮਝੋ, ਹੱਥ ਵਿੱਚ ਝਾੜੂ ਤਾਂ ਸੁੱਟ ਦਿਓ ਨਾ, ਰਮੇਸ਼ ਕੀ ਆਖੇਗਾ। ਬੈਠ ਕੇ ਆਰਾਮ ਨਾਲ ਗੱਲਬਾਤ ਕਰਦੇ ਹਾਂ।
1: ਤੈਨੂੰ ਗ੍ਰਸਤੀ ਗੱਡੀ ਚਲਾਉਣ ਦੀ ਜਾਂਚ ਸਿਖਾ ਰਹੇ ਸੀ, ਹੈ ਦੂਜਾ ਪਹੀਆ ਅਜੇ ਗੱਡੀ ਨਾਲ ਲੱਗਾ ਨੀ ਤੇ ਸੁਨਹਿਰੀ ਅਸੂਲਾਂ ਦੀ ਟ੍ਰੇਨਿੰਗ ਲੈਣ ਆ ਗਿਆ ਪਹਿਲਾਂ ਹੀ। ਨਹੀਂ, ਰੀਸਾਂ ਤੇਰੀਆਂ ਤੇ ਤੇਰੇ ਗੁਰੂ ਦੀਆਂ, ਤੈਨੂੰ ਕਿੰਨਾ ਫਾਇਦਾ ਹੋਏਗਾ ਇਸ ਦਾ ਪਤਾ ਤਾਂ ਬਾਅਦ ਵਿੱਚ ਲੱਗੂ, ਮੈਨੂੰ ਤਾਂ ਹੁਣੇ ਫਾਇਦਾ ਹੋ ਗਿਆ। ਤੇਰੀ ਗ੍ਰਸਤੀ ਦੀ ਗੱਡੀ ਭਾਵੇਂ ਟਿਚਕੂ ਟਿਚਕੂ ਚੱਲੀ ਪਵੇ, ਪਰ ਮੇਰੇ ਵਰਮਾ ਜੀ ਦੀ ਗੱਡੀ ਜਿਹੜੀ ਚੱਲਦੀ ਸੀ ਚੱਲ ਚੁੱਕੀ, ਇੱਕ ਪਹੀਆ ਤਾਂ ਸਦਲੇ ਨਾਲੋਂ ਲੱਥ ਗਿਆ ਸਮਝ। ਹੁਣੇ ਜਾ ਰਹੀ ਹੈ ਮੇਰੇ ਘਰ ਨੂੰ ਛੱਡ।

0: ਕੱਲ ਦਾ ਪ੍ਰੋਗਰਾਮ ਸ਼ਿੰਗਾਰਾ ਸਿੰਘ ਜੀ ਇਸ ਤਰ੍ਹਾਂ ਸਵੇਰੇ 6:30 ਤੇ ਖੇਤੀਬਾੜੀ ਪ੍ਰੋਗਰਾਮ 'ਚ ਸਦਾ ਬਹਾਰ ਫਲਦਾਰ ਬੂਟੇ ਲਾਉਣ ਦੇ ਬਾਬਤ ਕੁਝ ਜਾਣਕਾਰੀਆਂ ਸਾਂਝੀਆਂ ਕਰਾਂਗੇ
1: ਜੀ।
0: ਸ਼ਾਮਾਂ ਨੂੰ 6:30 ਦਿਹਾਤੀ ਪ੍ਰੋਗਰਾਮ ਦੇ ਵਿੱਚ ਘੜਾ ਮੱਛੀ ਪਾਲਣ, ਇਸ ਵਿਸ਼ੇ ਦੇ ਉੱਤੇ ਡਾਕਟਰ ਸਰਬਜੀਤ ਕੌਰ ਜਾਣਕਾਰੀਆਂ ਸਾਂਝੀਆਂ ਕਰਨਗੇ
1: ਜੀ।
0: ਸਦਾਬਹਾਰ ਫਲਦਾਰ ਬੂਟਿਆਂ ਦੇ ਬਾਬਤ ਡਾਕਟਰ ਬੀ ਐਸ ਢਿੱਲੋਂ ਇਹ ਵੀ ਆਪਣੀਆਂ ਜਾਣਕਾਰੀਆਂ ਸਾਂਝੀਆਂ ਕਰਨਗੇ। ਗੱਲਾਂ ਬਾਤਾਂ ਕੀ ਸੀ ਸਾਰਾ ਕੁਝ ਨਾਲੋਂ ਨਾਲ ਚੱਲੇਗਾ
1: ਤੇ ਮੌਸਮ ਕੀ ਕਹਿੰਦਾ ਜੀ
0: ਹੈ ਰਲਮਾ ਮਿਲਮਾ ਪ੍ਰਭਾਵ।
1: ਅੱਛਾ ਜੀ,
0: ਹਾਂ ਆਪਾਂ ਚੱਲੀਏ ਜੀ ਜੈ

0: ਹੁਣ ਤੁਸੀਂ ਸੁਣ ਰਹੇ ਸੀ ਦਿਹਾਤੀ ਪ੍ਰੋਗਰਾਮ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
1: ਪਰਿਵਾਰਕ ਲੜੀਵਾਰ ਫੈਮਲੀ ਨੰਬਰ 1 ਇਹ ਪਰਿਵਾਰਕ ਸਿਲਸਿਲਾ ਤੁਸੀਂ ਸੁਣ ਸਕਦੇ ਹੋ ਹਰ ਬੁੱਧਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ ਦੇ ਵਿੱਚ। ਪਰਿਵਾਰਕ ਲੜੀਵਾਰ ਫੈਮਲੀ ਨੰਬਰ 1।

0: નમસ્કાર, એ આકાશવાણીએ ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ 3 ਦਿਨਾਂ ਦੌਰੇ 'ਤੇ ਅੱਜ ਸੇਸ਼ਲਸ ਪਹੁੰਚੇ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨੇ ਕਿਹਾ ਕਿ MSME ਖੇਤਰ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਗ੍ਰਹਿ ਅਤੇ ਸਹਿਕਾਰਿਤਾ ਮੰਤਰੀ ਅਮਿਤ ਸ਼ਾਹ ਨੇ ਐਲਾਨ ਕੀਤਾ ਕਿ ਸਹਿਕਾਰੀ ਟੈਕਸੀ ਪਲੇਟਫਾਰਮ ਭਾਰਤ ਟੈਕਸੀ ਨੂੰ ਅਗਲੇ 2 ਸਾਲਾਂ ਵਿੱਚ ਦੇਸ਼ ਭਰ ਦੇ 500 ਸ਼ਹਿਰਾਂ ਅਤੇ ਕਸਬਿਆਂ ਵਿੱਚ ਫੈਲਾਇਆ ਜਾਵੇਗਾ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਅਤੇ ਟਰੱਸਟੀ ਅਲੀਨ ਮਿਸ਼ਰਾ ਦੇ ਅਸਤੀਫਿਆਂ ਨੂੰ ਅਧਿਕਾਰਕ ਤੌਰ 'ਤੇ ਸਵੀਕਾਰ ਕਰ ਲਿਆ ਹੈ। ਅਤੇ ਬੈਡਮਿੰਟਨ ਏਸ਼ੀਆ ਜੂਨੀਅਰ ਮਿਕਸ ਟੀਮ ਚੈਂਪੀਅਨਸ਼ਿਪ ਵਿੱਚ ਭਾਰਤ ਨੇ ਕਜ਼ਾਕਿਸਤਾਨ ਨੂੰ 2-0 ਨਾਲ ਹਰਾ ਕੇ ਕੁਆਟਰ ਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੇਸ਼ਲਸ ਦੇ 3 ਦਿਨਾਂ ਦੌਰੇ 'ਤੇ ਵਿਕਟੋਰੀਆ ਪਹੁੰਚੇ ਨੇ। ਹਵਾਈ ਅੱਡੇ 'ਤੇ ਉਹਨਾਂ ਦਾ ਸੇਸ਼ਲਸ ਦੇ ਰਾਸ਼ਟਰਪਤੀ ਡਾਕਟਰ ਪੈਟ੍ਰਿਕ ਹਮਿਨੀ ਨੇ ਨਿੱਘਾ ਸਵਾਗਤ ਕੀਤਾ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਮੋਦੀ ਨੇ ਇਸ ਵਾਸਤੇ ਰਾਸ਼ਟਰਪਤੀ ਡਾਕਟਰ ਪੈਟ੍ਰਿਕ ਹਰਮਿਨੀ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੇਸ਼ਲਸ ਹਿੰਦ ਮਹਾਂਸਾਗਰ ਵਿੱਚ ਭਾਰਤ ਦਾ ਇੱਕ ਅਹਿਮ ਸਮੁੰਦਰੀ ਭਾਈਵਾਲ ਅਤੇ ਕਰੀਬੀ ਮਿੱਤਰ ਏ। ਸ਼੍ਰੀ ਮੋਦੀ ਨੇ ਦੋਵਾਂ ਦੇਸ਼ਾਂ ਦੇ ਲੋਕਾਂ ਦੇ ਹਿੱਤ ਲਈ ਭਾਰਤ ਅਤੇ ਸੇਸ਼ਲਸ ਵਿਚਕਾਰ ਲੰਮੇ ਸਮੇਂ ਤੋਂ ਚੱਲ ਰਹੇ ਸਬੰਧਾਂ ਅਤੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਇੱਕ ਉਸਾਰੂ ਦੌਰੇ ਲਈ ਆਪਣੀ ਤਾਂਘ ਪ੍ਰਗਟ ਕੀਤੀ। ਪ੍ਰਧਾਨ ਮੰਤਰੀ ਨੇ ਹਵਾਈ ਅੱਡੇ 'ਤੇ ਭਾਰਤੀ ਪ੍ਰਵਾਸੀਆਂ ਦਾ ਨਿੱਘਾ ਸਵਾਗਤ ਕਰਨ ਲਈ ਵੀ ਧੰਨਵਾਦ ਕੀਤਾ। ਉਹਨਾਂ ਨੇ ਵਿਦੇਸ਼ਾਂ ਵਿੱਚ ਭਾਰਤ ਦੇ ਵੱਖ ਵੱਖ ਖੇਤਰਾਂ ਦੇ ਸੱਭਿਆਚਾਰ ਨੂੰ ਸੁਰੱਖਿਅਤ ਰੱਖਣ ਅਤੇ ਪਿਆਰ ਕਰਨ ਦੇ ਤਰੀਕੇ ਦੀ ਪ੍ਰਸ਼ੰਸਾ ਕੀਤੀ। ਪ੍ਰਧਾਨ ਮੰਤਰੀ ਸੇਸ਼ਲਸ ਦੇ 50ਵੇਂ ਆਜ਼ਾਦੀ ਦਿਵਸ ਸਮਾਰੋਹ ਵਿੱਚ ਮੁੱਖ ਮਹਿਮਾਨ ਹੋਣਗੇ। ਉਹ ਸੇਸ਼ਲਸ ਦੇ ਰਾਸ਼ਟਰੀ ਦਿਵਸ ਸਮਾਰੋਹ ਵਿੱਚ ਸ਼ਾਮਿਲ ਹੋਣ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹੋਣਗੇ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨੇ ਕਿਹਾ ਕਿ ਸੂਖਮ ਛੋਟੇ ਅਤੇ ਦਰਮਿਆਨੇ ਉੱਦਮ MSME ਖੇਤਰ ਕਿਸੇ ਵੀ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਨੇ। ਅੱਜ ਨਵੀਂ ਦਿੱਲੀ ਵਿੱਚ MSME ਦਿਵਸ ਉੱਦਮੀ ਭਾਰਤ ਸਮਾਗਮ ਵਿੱਚ ਬੋਲਦਿਆਂ ਉਹਨਾਂ ਕਿਹਾ ਕਿ ਭਾਰਤ ਵਿੱਚ ਇਹ ਖੇਤਰ ਪਹਿਲੀ ਪੀੜ੍ਹੀ ਦੇ ਉੱਦਮੀਆਂ ਦੀ ਹਿੰਮਤ ਅਤੇ ਉੱਦਮਸ਼ੀਲਤਾ ਦਾ ਪ੍ਰਤੀਕ ਏ। ਉਪ ਰਾਸ਼ਟਰਪਤੀ ਨੇ ਕਿਹਾ ਕਿ ਇਹ ਖੇਤਰ ਦੇਸ਼ ਦੀਆਂ ਕੁੱਲ ਬਰਾਮਦਾਂ ਦਾ ਕਰੀਬ 50% ਯੋਗਦਾਨ ਪਾਉਂਦਾ ਹੈ ਅਤੇ ਉੱਚ ਗੁਣਵੱਤਾ ਦੇ ਮਿਆਰਾਂ ਨੂੰ ਕਾਇਮ ਰੱਖਦਾ ਹੈ। ਉਹਨਾਂ ਕਿਹਾ ਕਿ MSME ਖੇਤਰ 2047 ਤੱਕ ਵਿਕਸਿਤ ਰਾਸ਼ਟਰ ਬਣਨ ਦੇ ਭਾਰਤ ਦੇ ਟੀਚੇ ਵਿੱਚ ਸਭ ਤੋਂ ਮਜ਼ਬੂਤ ਥੰਮ ਬਣ ਗਿਆ ਹੈ। ਸ਼੍ਰੀ ਰਾਧਾ ਕ੍ਰਿਸ਼ਨਨ ਨੇ ਕਿਹਾ ਕਿ ਮੌਜੂਦਾ ਵਿਸ਼ਵ ਵਪਾਰਕ ਦ੍ਰਿਸ਼ ਵਿੱਚ ਘੱਟ ਲਾਗਤ ਵਾਲੇ ਉਤਪਾਦ ਜ਼ਰੂਰੀ ਨੇ। ਉਹਨਾਂ ਕਿਹਾ ਕਿ ਕਾਰੋਬਾਰਾਂ ਨੂੰ ਗੁਣਵੱਤਾ ਨਾਲ ਸਮਝੌਤਾ ਕੀਤੇ ਬਿਨਾਂ ਹਮੇਸ਼ਾ ਘੱਟ ਲਾਗਤ ਵਾਲੇ ਉਤਪਾਦਾਂ ਦੇ ਉਤਪਾਦਨ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਉਹਨਾਂ ਉੱਦਮੀਆਂ ਨੂੰ ਉਤਪਾਦਕਤਾ, ਉਤਪਾਦਨ ਅਤੇ ਗੁਣਵੱਤਾ ਵਧਾਉਣ ਲਈ ਆਧੁਨਿਕ ਤਕਨਾਲੋਜੀ ਅਪਣਾਉਣ ਦੀ ਅਪੀਲ ਕੀਤੀ। ਇਸ ਸਾਲ ਦੇ ਸੰਯੁਕਤ ਰਾਸ਼ਟਰ ਥੀਮ AI ਸੰਚਾਲਿਤ ਭਵਿੱਖ ਵਿੱਚ ਮਨੁੱਖ ਕੇਂਦਰਿਤ ਉੱਦਮਸ਼ੀਲਤਾ ਦਾ ਹਵਾਲਾ ਦਿੰਦੇ ਹੋਏ ਉਹਨਾਂ ਕਿਹਾ ਕਿ ਤਕਨੀਕੀ ਤਬਦੀਲੀ ਨੂੰ ਖਤਰੇ ਦੀ ਬਜਾਏ ਇੱਕ ਮੌਕੇ ਵਜੋਂ ਦੇਖਿਆ ਜਾਣਾ ਚਾਹੀਦਾ ਹੈ। ਇਸ ਮੌਕੇ ਉਪ ਰਾਸ਼ਟਰਪਤੀ ਨੇ ਦੇਸ਼ ਵਿੱਚ MSMEs ਨੂੰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਕ੍ਰਾਂਤੀਕਾਰੀ ਡਿਜੀਟਲ ਪਲੇਟਫਾਰਮ ਪੋਰਟਲ 'ਤੇ ਪ੍ਰਕਾਸ਼ਨ ਵੀ ਲਾਂਚ ਕੀਤੇ। ਗ੍ਰਹਿ ਅਤੇ ਸਹਿਕਾਰਿਤਾ ਮੰਤਰੀ ਅਮਿਤ ਸ਼ਾਹ ਨੇ ਐਲਾਨ ਕੀਤਾ ਹੈ ਕਿ ਸਹਿਕਾਰੀ ਟੈਕਸੀ ਪਲੇਟਫਾਰਮ ਭਾਰਤ ਟੈਕਸੀ ਨੂੰ ਅਗਲੇ 2 ਸਾਲਾਂ ਵਿੱਚ ਦੇਸ਼ ਭਰ ਦੇ 500 ਸ਼ਹਿਰਾਂ ਅਤੇ ਕਸਬਿਆਂ ਵਿੱਚ ਫੈਲਾਇਆ ਜਾਵੇਗਾ। ਗੁਜਰਾਤ ਵਿੱਚ ਭਾਰਤ ਟੈਕਸੀ ਦੀ ਸ਼ੁਰੂਆਤ ਕਰਦੇ ਹੋਏ ਸ਼੍ਰੀ ਸ਼ਾਹ ਨੇ ਇਸ ਪਹਿਲਕਦਮੀ ਨੂੰ ਸਹਿਕਾਰੀ ਖੇਤਰ ਵਿੱਚ ਇੱਕ ਇਨਕਲਾਬੀ ਕਦਮ ਦੱਸਿਆ। ਉਹਨਾਂ ਕਿਹਾ ਕਿ ਭਾਰਤ ਟੈਕਸੀ ਦਾ ਉਦੇਸ਼ ਡਰਾਈਵਰਾਂ ਨੂੰ ਸਿੱਧੇ ਤੌਰ 'ਤੇ ਲਾਭ ਪਹੁੰਚਾ ਕੇ ਇੱਕ ਨਿਰਪੱਖ ਅਤੇ ਪਾਰਦਰਸ਼ੀ ਪ੍ਰਣਾਲੀ ਨੂੰ ਯਕੀਨੀ ਬਣਾਉਣਾ ਹੈ।
1: भारत टैक्सी बनने का सबसे पहला कारण है।

ਆਚਾਰਹ ਪਰਮੋ ਧਰਮਹ, ਚੰਗਾ ਆਚਰਣ ਸਭ ਤੋਂ ਵੱਡਾ ਧਰਮ ਹੁੰਦਾ ਹੈ। ਵਸੁਧੈਵ ਕੁਟੁੰਬਕਮ, ਸਾਰੀ ਧਰਤੀ ਇੱਕ ਪਰਿਵਾਰ ਹੈ। ਸਰਵੇ ਭਵੰਤੁ ਸੁਖੀਨਾ, ਸਭ ਸੁਖੀ ਰਹਿਣ। ਮਾਤਾ ਭੂਮੀ ਪੁੱਤਰੋ ਅਹਮ ਪ੍ਰਥਵਿਆ, ਧਰਤੀ ਮੇਰੀ ਮਾਤਾ ਹੈ ਅਤੇ ਮੈਂ ਉਸਦਾ ਪੁੱਤਰ ਹਾਂ। ਅਸਤੋ ਮਾਂ ਸਦਗਮਯ, ਮੈਨੂੰ ਅਸਤ ਤੋਂ ਸੱਚ ਵੱਲ ਲੈ ਚੱਲ। ਤਮਸੋ ਮਾਂ ਜੋਤਿਰਗਮਯ, ਅੰਧਕਾਰ ਤੋਂ ਪ੍ਰਕਾਸ਼ ਵੱਲ ਲੈ ਚੱਲ। ਮ੍ਰਿਤਿਓਰ ਮਾਂ ਅੰਮ੍ਰਿਤਗਮਯ, ਮੌਤ ਤੋਂ ਅਮਰਤਾ ਵੱਲ ਲੈ ਚੱਲ। ਸੰਗੱਛਧਵਮ ਸੰਵਦਧਵਮ, ਹਮੇਸ਼ਾ ਇਕੱਠੇ ਚਲੋ, ਮਿਲ ਕੇ ਵਿਚਾਰ ਕਰੋ। ਆਨੋ ਭਦਰਾ ਕ੍ਰਤਵੋ ਜੰਤੂ ਵਿਸ਼ਵਤਾ, ਸੰਸਾਰ ਦੇ ਹਰ ਪਾਸੇ ਤੋਂ ਚੰਗੇ ਵਿਚਾਰ ਸਾਡੇ ਕੋਲ ਆਉਣ। ਮਨ ਏਵ ਮਨੁਸ਼ਿਆਣਾਮ ਕਾਰਨਮ ਬੰਧ ਮੋਕਸ਼ਯੋ, ਮਨ ਹੀ ਬੰਧਨ ਅਤੇ ਮੁਕਤੀ ਦਾ ਕਾਰਨ ਹੈ। ਆਤਮਾਨੰ ਵਿਧੀ, ਆਪਣੇ ਆਪ ਨੂੰ ਜਾਣੋ। ਨਾਸਤੀ ਵਿਦਿਆ ਸਮਮ ਚਕਸ਼ੂ, ਵਿਦਿਆ ਵਰਗੀ ਅੱਖ ਕੋਈ ਵੀ ਨਹੀਂ ਹੁੰਦੀ। ਗਿਆਨਮ ਪਰਮਮ ਬਲਮ, ਗਿਆਨ ਸਭ ਤੋਂ ਵੱਡੀ ਤਾਕਤ ਹੈ। ਵਿਦਿਆ ਧਰਮ ਸਰਵਧਨ ਪ੍ਰਧਾਨਮ, ਵਿਦਿਆ ਦਾ ਧਨ ਸਭ ਤੋਂ ਵੱਡਾ ਧਨ ਹੁੰਦਾ ਹੈ। ਨ ਚੌਰਹਾਰਿਅਮ ਨ ਚ ਰਾਜਹਾਰਿਅਮ ਵਿਦਿਆ ਧਨਮ, ਵਿਦਿਆ ਦਾ ਧਨ ਨਾ ਚੋਰ ਲੈ ਸਕਦਾ ਹੈ ਅਤੇ ਨਾ ਹੀ ਰਾਜਾ ਲੈ ਸਕਦਾ ਹੈ। ਅਲਸਸਯ ਕੁਤੋ ਵਿਦਿਆ, ਆਲਸੀ ਵਿਅਕਤੀ ਨੂੰ ਵਿਦਿਆ ਕਿੱਥੋਂ ਮਿਲ ਸਕਦੀ ਹੈ। ਸੁਖਾਰਥੀ ਨਾ ਕੁਤੋ ਵਿਦਿਆ, ਆਰਾਮ ਚਾਹੁਣ ਵਾਲੇ ਨੂੰ ਗਿਆਨ ਨਹੀਂ ਮਿਲ ਸਕਦਾ। ਉਦਯੋਗੀਨਮ ਪੁਰਸ਼ ਸਿੰਹਮ ਉਪੇਤੀ ਲਕਸ਼ਮੀ, ਮਿਹਨਤੀ ਮਨੁੱਖ ਕੋਲ ਹੀ ਹਮੇਸ਼ਾ ਸਫਲਤਾ ਆਉਂਦੀ ਹੈ। ਨ ਦੈਨਿਅਮ ਪਲਾਇਨਮ, ਨਾ ਕਾਇਰ ਬਣੋ ਅਤੇ ਨਾ ਕਦੇ ਭੱਜੋ। ਧੈਰਿਅਮ ਸਰਵਤ੍ਰ ਸਾਧਨਮ, ਧੀਰਜ ਹਰ ਸਫਲਤਾ ਦਾ ਆਧਾਰ ਹੈ। ਨਾਸਤੀ ਧੈਰਯ ਸਮੋ ਬੰਧੂ, ਧੀਰਜ ਵਰਗਾ ਕੋਈ ਮਿੱਤਰ ਨਹੀਂ ਹੈ। ਯਥਾ ਬੀਜਮ ਤਥਾ ਫਲਮ, ਜਿਵੇਂ ਦਾ ਬੀਜ ਉਵੇਂ ਦਾ ਹੀ ਫਲ ਹੁੰਦਾ ਹੈ। ਸ਼ੁਭਸ ਸ਼ੀਘਰਮ, ਚੰਗੇ ਕੰਮ ਵਿੱਚ ਦੇਰੀ ਕਦੇ ਵੀ ਨਹੀਂ ਕਰਨੀ ਚਾਹੀਦੀ। ਅਪ ਦੀਵੋ ਭਵ, ਆਪਣੇ ਆਪ ਲਈ ਆਪ ਚਾਨਣ ਬਣੋ। ਪਰੋਪਕਾਰਾਯ ਸਤਾਮ ਵਿਭੂਤਯਾ, ਸੱਜਣਾ ਦੀ ਸੰਪੱਤੀ ਦੂਜਿਆਂ ਦੇ ਭਲੇ ਲਈ ਹੁੰਦੀ ਹੈ। ਪਰੋਪਕਾਰਥਮ ਇਦਮ ਸਰੀਰਮ, ਇਹ ਸਰੀਰ ਪਰੋਪਕਾਰ ਲਈ ਹੈ। ਸਤਸੰਗਤੀ ਕਥਯ ਕਿਮ ਨ ਕਰੋਤਿ ਪੁੰਸਾਮ, ਚੰਗੀ ਸੰਗਤ ਜੀਵਨ ਬਦਲ ਦਿੰਦੀ ਹੈ। ਦੁਰਜਨਹ ਪਰਿਹਰਤਵਿਆ, ਮੰਦੇ ਮਨੁੱਖ ਤੋਂ ਦੂਰ ਰਹਿਣਾ ਚਾਹੀਦਾ ਹੈ। ਲਾਲਯੇਤ ਪੰਚਵਰਸ਼ਾਣੀ, ਬੱਚੇ ਨੂੰ ਪਹਿਲੇ 5 ਸਾਲ ਪਿਆਰ ਨਾਲ ਪਾਲੋ। ਏਕਤਾ ਬਲਮ ਸਮਾਜਸਯ, ਏਕਤਾ ਸਮਾਜ ਦੀ ਤਾਕਤ ਹੈ। ਮੌਨਮ ਸਰਵਾਰਥ ਸਾਧਨਮ, ਕਈ ਵਾਰ ਚੁੱਪੀ ਸਭ ਤੋਂ ਵਧੀਆ ਗੱਲ ਹੁੰਦੀ ਹੈ। ਪ੍ਰਿਯ ਵਾਕਯ ਪ੍ਰਦਾਨੇਨ ਸਰਵੇ ਤੁਸ਼ਯੰਤੀ ਜੰਤਵਾ, ਮਿੱਠੇ ਵਚਨ ਸਭ ਨੂੰ ਖੁਸ਼ ਕਰਦੇ ਹਨ। ਲੋਭਾ ਪਾਪਸਯ ਕਾਰਣਮ, ਲੋਭ ਪਾਪ ਦਾ ਕਾਰਨ ਹੁੰਦਾ ਹੈ। ਕ੍ਰੋਧੋ ਹੀ ਸ਼ਤਰੂ ਪਰਮਹ, ਕ੍ਰੋਧ ਮਨੁੱਖ ਦਾ ਸਭ ਤੋਂ ਵੱਡਾ ਦੁਸ਼ਮਣ ਹੁੰਦਾ ਹੈ। ਮਿੱਤਰਮ ਯਤ੍ਰ ਵਿਸ਼ਵਾਸਾ, ਜਿੱਥੇ ਵਿਸ਼ਵਾਸ ਹੁੰਦਾ ਹੈ ਮਿੱਤਰਤਾ ਉੱਥੇ ਹੀ ਟਿਕੀ ਰਹਿੰਦੀ ਹੈ। ਸੱਜਣਾ ਨਾਮ ਸੰਗਤੀ ਸ਼੍ਰੇਯਸੀ, ਸੱਜਣਾ ਦੀ ਸੰਗਤੀ ਹਮੇਸ਼ਾ ਹੀ ਕਲਿਆਣਕਾਰੀ ਹੁੰਦੀ ਹੈ। ਅਤੀ ਸਰਵਤ੍ਰ ਵਰਜੇਤ, ਹਰ ਚੀਜ਼ ਦੀ ਅਤੀ ਤੋਂ ਬਚਣਾ ਚਾਹੀਦਾ ਹੈ। ਲੋਭ ਮੂਲਾਨੀ ਪਾਪਾਨੀ, ਪਾਪਾਂ ਦਾ ਮੂਲ ਲੋਭ ਹੈ। ਧਰਮੇਣ ਹੀਨਾ ਪਸ਼ੂ ਵੀ ਸਮਾਨਾ, ਧਰਮ ਤੋਂ ਰਹਿਤ ਮਨੁੱਖ ਪਸ਼ੂ ਦੇ ਸਮਾਨ ਹੈ। ਨਾਸਤੀ ਸਤਿਅ ਸਮੋ ਧਰਮਾ, ਸੱਚ ਵਰਗਾ ਧਰਮ ਨਹੀਂ। ਸੱਜਣਾ ਪਰਹਿਤੇ ਰਤਹ, ਸੱਜਣ ਸਦਾ ਪਰਉਪਕਾਰ ਵਿੱਚ ਲੱਗੇ ਰਹਿੰਦੇ ਹਨ। ਸਮਿਆ ਕੰਚਨਾ, ਸਮਾਂ ਸੋਨੇ ਵਰਗਾ ਕੀਮਤੀ ਹੁੰਦਾ ਹੈ। ਵਿਦਵਾਨ ਸਰਵਤ੍ਰ ਪੂਜੇ ਤੇ, ਵਿਦਵਾਨ ਦਾ ਹਰ ਥਾਂ ਸਤਿਕਾਰ ਹੁੰਦਾ ਹੈ। ਸ਼ੀਲਮ ਪਰਮ ਭੂਸ਼ਣਮ, ਚੰਗਾ ਚਰਿੱਤਰ ਸਭ ਤੋਂ ਵੱਡਾ ਗਹਿਣਾ ਹੈ। ਨਰਸਿਆਭਰਣਮ ਰੂਪਮ, ਰੂਪਸਿਆਭਰਣਮ ਗੁਣਹ, ਰੂਪ ਦਾ ਅਸਲ ਗਹਿਣਾ ਗੁਣ ਹੁੰਦਾ ਹੈ। ਧ੍ਰਿਤਿਰ ਦਾਕਸ਼ਯਮ ਸੰਯਮੋ ਬੁੱਧੀ, ਧੀਰਜ ਕੁਸ਼ਲਤਾ ਸੰਯਮ ਅਤੇ ਬੁੱਧੀ ਸਫਲਤਾ ਦੇ ਆਧਾਰ ਹੁੰਦੇ ਹਨ। ਕਾਲੇਨ ਸਰਵਮ ਸਾਧਿਅਤੇ, ਸਮੇਂ ਨਾਲ ਸਭ ਕੁਛ ਸੰਭਵ ਹੈ। ਸਰੀਰਮ ਆਧਿਅਮ ਖਲੁ ਧਰਮ ਸਾਧਨਮ, ਸਿਹਤਮੰਦ ਸਰੀਰ ਹਰ ਕੰਮ ਦਾ ਆਧਾਰ ਹੁੰਦਾ ਹੈ। ਤੇਜਸਵੀਨਾ ਵਧੀਤਮਸਤੂ, ਸਾਡਾ ਸਾਰਿਆਂ ਦਾ ਅਧਿਐਨ ਤੇਜਸਵੀ ਹੋ। ਆਤਮਵਿਸ਼ਵਾਸ ਸਫਲਤਾ ਮਾਰਗ, ਆਤਮਵਿਸ਼ਵਾਸ ਸਫਲਤਾ ਦਾ ਰਸਤਾ ਹੈ। ਯਤਨੇਨ ਬਿਨਾ ਨ ਸਿੱਧੀ, ਯਤਨ ਤੋਂ ਬਿਨਾ ਸਫਲਤਾ ਕਦੇ ਨਹੀਂ ਮਿਲਦੀ। ਧੈਰੇਣ ਸਰਵਨ ਸਾਧਿਅਤੇ, ਧੀਰਜ ਨਾਲ ਸਭ ਕੁਛ ਸੰਭਵ ਹੈ। ਪਰਿਸ਼ਰਮੋ ਵਿਜੇਯਸਯ ਮੂਲਮ, ਮਿਹਨਤ ਜਿੱਤ ਦੀ ਜੜ ਹੁੰਦੀ ਹੈ। ਸਵਾਧਿਆਯਾਨ ਮਾ ਪ੍ਰਮਦਾ, ਸਵਾਧਿਆਈ ਵਿੱਚ ਕਦੇ ਲਾਪਰਵਾਹੀ ਨਾ ਕਰੋ।

0: ਸੱਤੇਨ ਪੰਥਾ ਵਿਤ ਤੋ ਦੇਵਯਾਨਾ, ਸੱਚ ਦਾ ਰਾਸਤਾ ਮਹਾਨਤਾ ਵੱਲ ਲੈ ਕੇ ਜਾਂਦਾ ਹੈ। ਮਨਸੀ ਧੈਰਿਅਮ, ਮਨ ਵਿੱਚ ਧੀਰਜ ਰੱਖੋ, ਸੇਵਾ ਪਰਮਾ ਧਰਮਾ। ਇਸ ਪ੍ਰਕਾਰ ਸਾਰ ਤੱਤ ਦੇ ਰੂਪ ਵਿੱਚ ਕਿਹਾ ਜਾ ਸਕਦਾ ਹੈ ਕਿ ਇਹ ਪ੍ਰੇਰਣਾ ਪ੍ਰਦ ਸ਼ਲੋਕ ਮਨੁੱਖੀ ਜੀਵਨ ਲਈ ਪ੍ਰੇਰਣਾ, ਨੈਤਿਕਤਾ, ਆਤਮ ਵਿਕਾਸ ਅਤੇ ਭਾਰਤੀ ਗਿਆਨ ਪਰੰਪਰਾ ਦੇ ਉੱਚ ਆਦਰਸ਼ਾਂ ਨੂੰ ਪ੍ਰਗਟ ਕਰਦੇ ਹਨ।
1: ਹੁਣੇ ਤੁਸੀਂ ਸੁਣ ਰਹੇ ਸੀ ਸਾਹਿਤ ਸੁਧਾ ਪ੍ਰੋਗਰਾਮ 'ਚ ਪੁਸ਼ਪੇਂਦਰ ਜੋਸ਼ੀ ਦੀ ਵਾਰਤਾ ਸੰਸਕ੍ਰਿਤ ਸਾਹਿਤ ਦੇ ਪ੍ਰੇਰਣਾਦਾਇਕ ਸ਼ਲੋਕ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 7:50 ਹੋ ਰਹੇ ਨੇ। ਹੁਣ ਪੇਸ਼ ਹੈ ਪ੍ਰਾਯੋਜਿਤ ਪ੍ਰੋਗਰਾਮ ਲਮਹੇ।

0: ਹੁਣ ਤੁਸੀਂ ਸੁਣ ਰਹੇ ਸੀ ਪ੍ਰਾਯੋਜਿਤ ਪ੍ਰੋਗਰਾਮ ਲਮਹੇ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
1: ਹੈਲੋ,
2: ਯਾ ਆਇਕਰ ਵਿਭਾਗ ਹੈ। ਆਜ ਹਮ ਆਪਕੇ ਨਾਮ ਸੇ ਚਲ ਰਹੇ ਖਾਤੋਂ ਸੇ ਅਨਿਵਾਰਯ ਕਟੌਤੀ ਕਰੇਂਗੇ। ਯਦੀ ਆਪਕੇ ਕੋਈ ਪ੍ਰਸ਼ਨ ਹੈ ਤੋ ਕਿਰਪਿਆ ਸੇਵਾ ਕਰਮੀਓਂ ਸੇ ਸੰਪਰਕ ਕਰਨੇ ਕੇ ਲੀਏ 9 ਦਬਾਏ। ਦਿਸ ਇਜ਼ ਦੀ ਇਨਕਮ ਟੈਕਸ ਡਿਪਾਰਟਮੈਂਟ।

ਅਸੀਂ ਆਕਾਸ਼ਵਾਣੀ ਦੀ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 8 ਵਜ ਰਹੇ ਨੇ। ਹੁਣ ਪੇਸ਼ ਹੈ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਕਹਿੰਦੇ ਨੇ ਕਿ ਸਕਾਰਾਤਮਕ ਸੋਚ ਜੀਵਨ ਨੂੰ ਸੋਹਣਾ ਬਣਾਉਂਦੀ ਹੈ। ਜਦੋਂ ਅਸੀਂ ਚੰਗਾ ਸੋਚਦੇ ਹਾਂ ਤਾਂ ਚੰਗੇ ਮੌਕੇ ਵੀ ਸਾਡੇ ਵੱਲ ਵੱਧਦੇ ਨੇ। ਸੋ ਜਨਾਬ, ਹਰ ਹਾਲਾਤ ਵਿੱਚ ਚੰਗਿਆਈ ਲੱਭਣ ਦੀ ਕੋਸ਼ਿਸ਼ ਕਰੋ, ਕਿਉਂਕਿ ਇਸ ਦੇ ਨਾਲ ਹੀ ਜ਼ਿੰਦਗੀ ਹਸੀਨ ਬਣਦੀ ਹੈ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਕਹਿੰਦੇ ਨੇ ਕਿ ਸੁਪਨੇ ਵੇਖਣਾ ਚੰਗੀ ਗੱਲ ਹੈ, ਪਰ ਉਹਨਾਂ ਨੂੰ ਪੂਰਾ ਕਰਨ ਲਈ ਮਿਹਨਤ ਕਰਨੀ ਹੋਰ ਵੀ ਜ਼ਰੂਰੀ ਹੋ ਜਾਂਦੀ ਹੈ, ਕਿਉਂਕਿ ਮਿਹਨਤ ਅਤੇ ਲਗਨ ਦੇ ਨਾਲ ਹੀ ਹਰ ਸੁਪਨਾ ਹਕੀਕਤ ਵਿੱਚ ਬਦਲਿਆ ਜਾ ਸਕਦਾ ਹੈ। ਸੋ ਕੋਸ਼ਿਸ਼ ਜ਼ਰੂਰ ਕਰੋ।

ਇਸੇ ਗੀਤੇ ਨਾਲ ਹੀ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਹੁਣ ਖਤਮ ਹੋਇਆ। ਅਸੀਂ ਆਕਾਸ਼ਵਾਣੀ ਦੀ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 8:15 ਤੇ 30 ਸੈਕਿੰਡ ਹੋਏ ਨੇ। ਹੁਣ ਪੇਸ਼ ਹੈ ਸੁਰਸਰਤਾ ਪ੍ਰੋਗਰਾਮ 'ਚ ਪੁਸ਼ਪਾ ਹੰਸ ਦੀ ਆਵਾਜ਼ 'ਚ ਗੀਤ।

0: ਆਕਾਸ਼ਵਾਣੀ ਦੀ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਸੁਰ ਸਰਿਤਾ। ਇਸ ਪ੍ਰੋਗਰਾਮ 'ਚ ਤੁਸੀਂ ਸੁਣ ਰਹੇ ਹੋ ਪੁਸ਼ਪਾ ਹੰਸ ਦੇ ਗਾਏ ਗੀਤ। ਪ੍ਰੋਗਰਾਮ 'ਚ ਹੁਣ ਵੇਲਾ ਹੋ ਗਿਆ ਜੀ ਛੋਟੇ ਜਿਹੇ ਅੰਤਰਾਲ ਦਾ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਐਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
2: ਮੂੰਹ ਮਿੱਠਾ ਕਰਨ ਲੱਗੇ ਹੋ, ਨੌਕਰੀ ਲੱਗੇ ਲੱਗਦੀ ਹੈ, ਮੁਬਾਰਕਾਂ ਫੇਰ ਤੇ। ਪਰ ਕਿਤੇ ਉਹਨਾਂ ਨੇ ਨੌਕਰੀ ਦੇਣ ਤੋਂ ਪਹਿਲਾਂ ਕੋਈ ਪੈਸੇ ਜਮ੍ਹਾਂ ਕਰਵਾਉਣ ਦੀ ਗੱਲ ਤਾਂ ਨਹੀਂ ਕਹੀ? ਜੇ ਕਹੀ ਹੈ ਤਾਂ ਫਿਰ ਜਾਗਰੂਕ ਬਣੋ, ਧਿਆਨ ਰੱਖੋ, ਕਿਉਂਕਿ ਅੱਜ ਕੱਲ ਇਹ ਠੱਗਣ ਦੇ ਨਵੇਂ ਤਰੀਕੇ ਨੇ, ਕਿਉਂਕਿ ਨੌਕਰੀ ਦੇਣ ਵਾਲੇ ਕਦੇ ਵੀ ਪੈਸੇ ਨਹੀਂ ਮੰਗਦੇ।
1: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
3: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।

0: ਜੀ ਦੋਸਤੋ, ਤੁਸੀਂ ਇੰਜੋਏ ਕਰ ਰਹੇ ਹੋ ਪ੍ਰੋਗਰਾਮ ਸੌਗਾਤ ਆਪਣੇ ਦੋਸਤ ਕਮਲ ਦੇ ਨਾਲ ਆਕਾਸ਼ਵਾਣੀ ਪੰਜਾਬ 'ਤੇ। ਅਤੇ ਤੁਸੀਂ ਵੀ ਸਾਡੇ ਵਿਹੜੇ ਸ਼ਿਰਕਤ ਕਰ ਸਕਦੇ ਹੋ। ਸਾਡਾ ਨੰਬਰ ਹੈ 0161-23-41-171। ਇਹੀ ਨੰਬਰ ਮਿਲਾ ਕੇ ਸਾਡੇ ਵਿਹੜੇ ਸਾਡੇ ਅਗਲੇ ਕਾਲਰ ਦੋਸਤ ਵੀ ਪਹੁੰਚ ਚੁੱਕੇ ਨੇ। ਅਤੇ ਆਓ ਫਿਰ ਰਾਬਤਾ ਕਰਦੇ ਹਾਂ ਉਹਨਾਂ ਦੇ ਨਾਲ ਅਤੇ ਗੱਲਾਂ ਬਾਤਾਂ ਕਰਦੇ ਹਾਂ। ਹੈਲੋ,
1: ਹਾਂਜੀ ਸ਼ਰਮਾ ਜੀ।
0: ਹਾਂਜੀ,
1: ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ ਤੇ ਕਿਹੜੀ ਜਗ੍ਹਾ ਤੋਂ ਬੋਲ ਰਹੇ ਨੇ?
1: ਮੈਂ ਬੰਸੀ ਲਾਲਾ ਜੀ, ਪਿੰਡ ਤੇਜਾ ਮੋਤੀ।
0: ਹਾਂਜੀ, ਕਿਆ ਬਾਤ ਹੈ ਜੀ। ਬੰਸੀ ਲਾਲ ਜੀ, ਬਹੁਤ ਬਹੁਤ ਸਵਾਗਤ ਤੇ ਪੂਰੇ ਢੋਲ ਢਮੱਕੇ ਦੇ ਨਾਲ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ।
1: ਵਾਹ ਜੀ, ਬਹੁਤ
0: ਧੰਨਵਾਦ ਜੀ। ਠੀਕ ਠਾਕ ਹੋ ਜੀ?
1: ਢੋਲ ਦੇ ਲਈ
0: ਹਾਂਜੀ, ਧੰਨਵਾਦ ਜੀ, ਧੰਨਵਾਦ ਜੀ। ਤੇ ਦੱਸੋ ਫਿਰ ਬੰਸੀ ਲਾਲ ਜੀ, ਕਿਹੜਾ ਗੀਤ ਸੁਣਾਈਏ ਤੁਹਾਨੂੰ?
1: ਗੁਰਦਾਸ ਮਾਨ ਜਿਹੜਾ ਮਰਜ਼ੀ।
0: ਕਿਆ ਬਾਤ ਹੈ,
1: ਸਾਰੇ ਚੰਗੇ।
0: ਹਾਂਜੀ ਬਿਲਕੁਲ ਜੀ, ਬਿਲਕੁਲ। ਲਓ ਜੀ, ਮੈਂ ਸੁਣਾਉਂਦਾ ਤੁਹਾਨੂੰ ਉਹਨਾਂ ਦਾ ਗੀਤ। ਧੰਨਵਾਦ ਜੀ ਕਾਲ ਕਰਨ ਦੇ ਲਈ।
1: ਥੈਂਕ ਯੂ,
0: ਥੈਂਕ ਯੂ।

0: ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਸਰ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ ਤੇ ਕਿਹੜੀ ਜਗ੍ਹਾ ਤੋਂ ਬੋਲ ਰਹੇ ਨੇ?
1: ਰਾਜੂ ਬੋਲਦਾ ਜੀ, ਚੰਡੀਗੜ੍ਹ ਦਾ ਨੇੜੇ ਸੁਖਨਾ ਜੀ।
0: ਕਿਆ ਬਾਤ ਹੈ ਰਾਜੂ ਜੀ, ਬਹੁਤ ਬਹੁਤ ਸਵਾਗਤ, ਪੂਰੇ ਢੋਲ ਧਮੱਕੇ ਦੇ ਨਾਲ ਸਵਾਗਤ ਹੈ। ਰਾਜੂ ਜੀ, ਜਦੋਂ ਤੁਸੀਂ ਨਾਂ ਲੈਂਦੇ ਹੋ ਨਾ ਸੁਖਨਾ ਝੀਲ ਦਾ, ਮੈਂ ਕਿਹਾ ਮੇਰਾ ਏਸੀ ਦੇ ਵਿੱਚ ਬੈਠੇ ਦਾ ਵੀ ਦਿਲ ਕਰਨ ਲੱਗ ਪੈਂਦਾ ਕਿ ਬਸ ਮੈਂ ਹੁਣ ਨਾ ਫਟਾਫਟ ਛਾਲ ਮਾਰ ਕੇ ਇੱਕ ਵਾਰੀ ਚੁੱਭੀ ਮਾਰ ਹੀ ਲਾਂ। ਜਿਹੜਾ ਰੱਬ ਦੀਆਂ ਦਿੱਤੇ ਹੋਏ ਏਸੀ ਹੈ ਨਾ, ਉਹਨਾਂ ਦਾ ਨਜ਼ਾਰਾ ਆਪਣਾ ਹੀ ਆ, ਠੀਕ ਹੈ ਨਾ? ਬਾਕੀ ਗੱਲਾਂ ਤਾਂ ਸਾਰੀਆਂ ਬਾਅਦ ਦੀਆਂ। ਹੈਲੋ, ਹਾਂਜੀ,
1: ਕੁਦਰਤ ਨਾਲ
0: ਬਿਲਕੁਲ ਬਿਲਕੁਲ, ਜਿੰਨਾ ਅਸੀਂ ਕੁਦਰਤ ਦੇ ਨਾਲ ਜੁੜ ਕੇ ਰਵਾਂਗੇ, ਨਿੰਮ ਕੇ ਰਵਾਂਗੇ, ਓਨਾ ਹੀ ਪਰਮਾਤਮਾ ਦਾ ਆਸ਼ੀਰਵਾਦ ਸਾਨੂੰ ਜ਼ਿਆਦਾ ਮਿਲਦਾ। ਤੇ ਦੱਸੋ ਫਿਰ ਕਿਹੜਾ ਗੀਤ ਸੁਣਾਈਏ? ਰਣਜੀਤ ਬਾਵੇ ਦਾ। ਲਓ ਜੀ, ਰਣਜੀਤ ਬਾਵਾ ਦਾ ਗੀਤ ਅਸੀਂ ਤੁਹਾਨੂੰ ਸੁਣਾ ਦਿੰਦੇ ਹਾਂ। ਧੰਨਵਾਦ ਜੀ ਕਾਲ ਕਰਨ ਦੇ ਲਈ।
1: ਧੰਨਵਾਦ।

0: हेलो
1: सर। सत श्रीकाल
0: सत
1: जी।
0: श्री अकाल जी, कौन बोल रहे ने ते किड़ी जगह तो बोल रहे ने?
1: सर मैं पटेल नगर तो मलोट तो बोल रहा, रमेश कुमार जी।
0: जजूरिया जी, बहुत बहुत स्वागत है ते पूरे ढोल ढमक्के दे नाल जी तुहाडा असीं स्वागत करते हैं। बस भंगड़ा पा दिओ।
1: थैंक यू सो मच।
0: ਹੋਰ ਠੀਕ ਠਾਕ ਹੋ ਜੀ?
1: ਸਰ ਵਧੀਆ ਜੀ, ਫਸਟ ਕਲਾਸ।
0: ਆਪਾਂ ਗਰਮੀ ਦੀ ਗੱਲ ਹੁਣੀ ਕਰਕੇ ਹਟੇ ਸੀਗੇ ਦਿੱਲੀ ਵਾਲਿਆਂ ਨਾਲ, ਤੇ ਤੁਸੀਂ ਵੀ ਦੱਸੋ ਮਲੋਟ ਦੇ ਵਿੱਚ ਗਰਮੀ ਦਾ ਕੀ ਹਾਲ ਆ ਫਿਰ?
1: ਕਾਫੀ ਟੈਂਪਰੇਚਰ ਜ਼ਿਆਦਾ ਆਇਆ ਹੈ,
0: ਅੱਛਾ
1: ਹੋਮਸ ਬਣੀ ਹੋਈ ਹੈ।
0: ਅੱਛਾ, ਮਤਲਬ ਮੀਂਹ ਹੁਣ ਪੈਣ ਵਾਲਾ ਹੀ ਹੈ, ਕਿਉਂਕਿ ਜਦੋਂ ਹਿਊਮਸ ਜ਼ਿਆਦਾ ਬਣਦੇ ਨਾ, ਇਹ ਉਹ ਕਹਿੰਦੇ ਨੇ ਜਿਹੜੇ ਜੋਗ੍ਰਾਫੀ ਵਾਲੇ ਵੀ, ਜੇ ਜ਼ਿਆਦਾ ਹੋਵੇ ਨਾ ਇੱਦਾਂ ਹਿਊਮਸ ਵਗੈਰਾ ਤਾਂ ਫਿਰ ਮੀਂਹ ਆਉਣ ਵਾਲਾ ਹੁੰਦਾ ਇੱਕ ਅੱਧੇ ਦਿਨ 'ਚ,
1: ਬਿਲਕੁਲ ਸਹੀ ਹੈ ਗੱਲ ਉਹਨਾਂ ਦੀ।
0: ਕਿਉਂ ਭਾਰੀ ਹੋ ਜਾਂਦੇ ਨਾ ਉਹਦੇ ਵਿੱਚ, ਪਾਣੀ ਜ਼ਿਆਦਾ ਹੋ ਜਾਂਦਾ ਹਵਾ ਦੇ ਵਿੱਚ ਐਟਮੋਸਫੇਅਰ 'ਚ। ਤੇ ਚਲੋ ਆਵੇ, ਜਿੰਨੀ ਦੇਰ ਤੱਕ ਮੀਂਹ ਨਹੀਂ ਆਉਂਦਾ ਅਸੀਂ ਗੀਤਾਂ ਦੇ ਜ਼ਰੀਏ ਠੰਡ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਦੱਸੋ ਕਿਹੜਾ ਗੀਤ ਸੁਣਾਈਏ ਫਿਰ?
1: ਸਰ ਮੈਨੂੰ ਤੁਸੀਂ ਗਾਣਾ ਸੁਣਾ ਦੇ ਲਾਡਲੀ ਹੈ,
0: ਹਾਂਜੀ ਹਾਂਜੀ,
1: ਰਫੀ ਸਾਹਿਬ ਦੀ ਆਵਾਜ਼ ਹੈ ਤੇ ਗਾਣੇ ਸਾਨੂੰ ਬੁੱਕ ਨਾਲ ਪਾਣੀ ਨਾਲ ਪਿਲਾ ਦੇ ਕੋਈ।
0: ਆ ਹਾ ਹਾ, ਕਿਆ ਬਾਤ, ਪਾਣੀ ਦੀ ਤਾਂ ਤੁਸੀਂ ਗੱਲ ਹੀ ਕਰਤੀ, ਬਸ ਸਮਝ ਲਓ ਹੁਣ ਆਇਆ ਹੀ ਪਿਆ ਬਸ।
1: ਬਿਲਕੁਲ,
0: ਧੰਨਵਾਦ ਜੀ, ਧੰਨਵਾਦ।
1: ਓਕੇ ਸਰ, ਥੈਂਕ ਯੂ ਸੋ ਮਚ।
0: ਧੰਨਵਾਦ।

0: क्या बात है जी, क्या बात है। और मोहम्मद रफ़ी होना की आवाज़ के विच भी एक जादू ही है। बस जिहड़े सुर नूं उह छोह लैंदे आ ना, उह सुर ही अमर हो गया समझो। ते आओ फिर अपने अगले कॉलर दोस्त दे नाल आपां गलबात शुरू करिए। हैलो,
1: हाँ जी, नमस्कार जी। सुरेश
0: नमस्कार जी, कौन बोल रहे ने ते कड़ी जगह तो बोल रहे ने?
1: गगनेजा जलालाबाद पश्चिमी तो जी।
0: सो बहुत बहुत स्वागत जी, पूरे ढोल ढमक्के दे नाल स्वागत।
1: जी शुक्रिया।
0: ਹੋਰ ਗਗਨੇਜਾ ਜੀ ਠੀਕ ਹੋ?
1: ਹਾਂ ਜੀ ਠੀਕ ਠਾਕ ਜੀ।
0: ਤੇ ਆਪਣੇ ਫਿਰ ਜਲਾਲਾਬਾਦ ਵਾਲੇ ਪਾਸੇ ਗਰਮੀ ਦਾ ਕੀ ਹਾਲ ਆ, ਮਾਹੌਲ ਝੋਲ ਕੀ ਆ?
1: ਗਰਮੀ ਕਾਫੀ ਹੈ ਜੀ, 2-3 ਦਿਨ ਤੋਂ ਬਹੁਤ ਜ਼ਿਆਦਾ ਪੈ ਰਹੀ ਹੈ ਜੀ।
0: ਆਹਾ, ਕੀ ਬਾਤ ਹੈ। ਚਲੋ, ਰੁੱਤ ਰੁੱਤ ਦਾ ਮੇਵਾ ਆ ਜੀ। ਹੁਣ
1: ਜੀ ਬਿਲਕੁਲ ਬਿਲਕੁਲ
0: ਸਰਦੀਆਂ ਦੀ ਕਦਰ ਵੀ ਸਾਨੂੰ ਤਾਂ ਹੀ ਹੋਣੀ ਹੈ ਤੇ ਰੁੱਖਾਂ ਦੀ ਕਦਰ ਵੀ ਸਾਨੂੰ ਤਾਂ ਹੀ ਹੋਣੀ ਹੈ।
1: ਜੀ ਬਿਲਕੁਲ ਬਿਲਕੁਲ ਜੀ, ਹੁਣ ਤਾਂ ਜਿਵੇਂ ਗਰਮੀ ਪੈ ਰਹੀ ਹੈ ਤੇ ਸਭ ਨੂੰ ਨਾਨੀ ਚੇਤੇ ਆ ਗਈ ਹੈ ਜੀ।
0: ਨਹੀਂ, ਨਾਨੀ ਤਾਂ ਵੈਸੇ ਵੀ ਛੁੱਟੀਆਂ ਚੱਲਦੀਆਂ ਪਈਆਂ, ਨਾਨੀ ਤਾਂ ਛੁੱਟੀਆਂ ਚ ਉਦਾਂ ਵੀ ਸਾਰਿਆਂ ਨੂੰ ਚੇਤੇ ਆਈ ਹੋਈ ਹੈ।
1: ਸਹੀ ਗੱਲ ਹੈ ਜੀ, ਤੁਹਾਡੀ ਗੱਲ ਬਿਲਕੁਲ ਸਹੀ ਹੈ। ਮੇਰੀ ਬੇਟੀ ਤੇ ਮੇਰਾ ਦੋਸਤ ਆਏ ਹੋਏ ਨੇ ਜੀ।
0: ਕਿਆ ਬਾਤ ਹੈ, ਦੱਸੋ ਫਿਰ, ਨਾਨੀ ਵੀ ਚੇਤੇ ਆ ਗਈ, ਨਾਨਾ ਵੀ ਚੇਤੇ ਆ ਗਿਆ, ਕਿਆ ਬਾਤ ਹੈ ਜੀ, ਬਹੁਤ ਬਹੁਤ। ਦੇਖੋ ਇੱਦਾਂ ਨਾ ਵੀ ਇਹ ਇੱਕ ਜੋ

0: ਉਹਨਾਂ ਰੱਜ ਕੇ ਕੀ ਖਾਣਾ। ਦੇਖੋ ਕਮਾਈਆਂ ਵੀ ਦੋ ਤਰ੍ਹਾਂ ਦੀਆਂ ਹੁੰਦੀਆਂ, ਇੱਕ ਪੈਸਿਆਂ ਵਾਲੀ ਕਮਾਈ ਹੁੰਦੀ, ਇੱਕ ਕਰਮਾਂ ਦੀ ਕਮਾਈ ਹੁੰਦੀ ਹੈ। ਸੋ ਜਦੋਂ ਅਸੀਂ ਕਿਸੇ ਨੂੰ ਤੰਗ ਪਰੇਸ਼ਾਨ ਕਰਦੇ ਹਾਂ ਤਾਂ ਆਪਣੇ ਕਰਮ ਵੀ ਮਾੜੇ ਬਣਾਉਂਦੇ ਹਾਂ। ਅਤੇ ਦੁਨਿਆਵੀ ਕਮਾਈ ਤਾਂ ਹੈ ਹੀ ਹੈ, ਸਾਨੂੰ ਦੋਨੇ ਕਮਾਈਆਂ ਜਿਹੜੀਆਂ ਹੈ ਉਹ ਚੰਗੀਆਂ ਕਰਨੀਆਂ ਚਾਹੀਦੀਆਂ। ਅਤੇ ਉਹ ਫਿਰ ਗੱਲ ਕਰਦੇ ਹਾਂ ਆਪਣੇ ਅਗਲੇ ਕਾਲਰ ਦੋਸਤ ਦੇ ਨਾਲ। ਹੈਲੋ,
1: ਹੈਲੋ, ਨਮਸਕਾਰ ਕਮਲ ਸ਼ਰਮਾ ਜੀ।
0: ਹਾਂਜੀ ਨਮਸਕਾਰ ਜੀ, ਕੌਣ ਬੋਲ ਰਹੇ ਨੇ ਅਤੇ ਕਿਹੜੀ ਜਗ੍ਹਾ ਤੋਂ?
1: ਸ਼੍ਰੀ ਗੁਰੂ ਰਵਿਦਾਸ ਨਗਰ ਮਲੂਕ ਤੋਂ ਫਕੀਰ ਚੰਦ ਰਸਗੜੀਆਂ ਜੀ।
0: ਰਸਗੜੀਆਂ ਜੀ, ਬਹੁਤ ਬਹੁਤ ਸਵਾਗਤ, ਪੂਰੇ ਢੋਲ ਢਮੱਕੇ ਦੇ ਨਾਲ ਤੁਹਾਡਾ ਸਵਾਗਤ ਕਰਦੇ ਹਾਂ।
1: ਕਮਲ ਜੀ, ਤੁਹਾਡਾ ਇਹ ਢੋਲ ਢਮੱਕੇ ਨਾਲ ਮਤਲਬ ਸਵਾਗਤ ਕਰਨਾ ਬੜਾ ਕੈੜੀ ਮਤਲਬ ਅੰਦਾਜ਼ ਹੈ।
0: ਧੰਨਵਾਦ ਜੀ, ਧੰਨਵਾਦ ਜੀ।
1: ਹਾਂਜੀ, ਮੈਂ ਕਹਿੰਦਾ ਬਹਿਜਾ ਬਹਿਜਾ ਹੋ ਜਾਂਦੀ ਹੈ। ਬਾਕੀ ਏ ਆਈ ਆਰ ਪੰਜਾਬ ਚੱਲ ਰਿਹਾ ਹੈ ਜੀ, ਆਕਾਸ਼ਵਾਣੀ ਜਲੰਧਰ ਚੱਲ ਰਿਹਾ ਹੈ ਜੀ। ਮੇਰੇ ਖਿਆਲ ਇਹ ਸਿਸਟਮ ਹੋਰ ਕਿਸੇ ਮੈਂ ਰੇਡੀਓ ਸਟੇਸ਼ਨ ਤੇ ਨਹੀਂ ਵੇਖਿਆ।
0: ਹਾਂਜੀ ਬਿਲਕੁਲ ਬਿਲਕੁਲ ਜੀ। ਸੋ ਸਾਡੇ ਪਿਆਰੇ ਪਿਆਰੇ ਸਰੋਤੇ ਲਿਸਨਰ ਆਉਂਦੇ ਨੇ ਤੁਹਾਡੇ ਵਰਗੇ, ਤੇ ਫਿਰ ਢੋਲ ਤੇ ਉਹਨਾਂ ਲਈ ਬਣਾਉਣਾ ਵੈਸੇ ਹੀ ਵੱਜਦਾ। ਤੇ ਦੱਸੋ ਕਿਹੜਾ ਗੀਤ ਸੁਣਾਈਏ
1: ਅੱਜ? ਫਿਰ ਆਪਣੇ ਤੂੰ ਚੇਤੇ ਆਵੇਂ ਉਹਦਾ ਕਟਕਰੇ ਸਾਹਿਬ ਦਾ ਗੀਤ ਸੁਣਾ ਦਿਓ।
0: ਹਾਂਜੀ ਬਿਲਕੁਲ ਠੀਕ ਹੈ ਜੀ। ਲਓ ਜੀ, ਧੰਨਵਾਦ ਜੀ ਕਾਲ ਕਰਨ ਦੇ ਲਈ।
1: ਥੈਂਕ ਯੂ ਕਮਲ ਸ਼ਰਮਾ ਜੀ।

0: हेलो।
1: शर्मा जी नमस्कार।
0: नमस्कार जी, कौन बोल रहे हैं थे, किसी जगह तो बोल रहे हैं।
1: महेश गर्ग मदिहर जी राम मलोट।
0: महेश जी, बहुत बहुत स्वागत है, पूरे ढोल ढमक्के के नाल स्वागत है।
1: धन्यवाद जी।
0: ਤੁਹਾਡਾ ਵੀ ਧੰਨਵਾਦ ਜੀ। ਤੇ ਦੱਸੋ ਕਿਹੜਾ ਗੀਤ ਸੁਣਾਈਏ ਫਿਰ।
1: ਆਏ ਆ ਜੀ, ਸੁਰਿੰਦਰ ਕੌਰ ਨੇ ਚਾਂਦੀ ਦੇ ਗੜਵੇ ਦੀ ਮੰਗ ਕੀਤੀ ਸੀਗੀ ਜੀ।
0: ਹਾਂਜੀ ਹਾਂਜੀ ਹਾਂਜੀ।
1: ਪਿਆਸਾ ਸਿੰਘ ਮਸਤਾਨਾ ਕਹਿੰਦਾ ਸੋਨੇ ਦਾ ਚੂੜਾ ਕਵਾ ਦੂੰਗਾ ਜੀ।
0: ਹਾਂਜੀ ਹਾਂਜੀ।
1: ਤੇ ਹਰਜੀਤ ਹਰਮਨ ਜੀ ਕਹਿੰਦਾ ਜੋ ਕੁਛ ਮਰਜ਼ੀ ਲੈ ਜੀ, ਮਿੱਤਰਾਂ ਦਾ ਨਾਂ ਚੱਲਦਾ ਜੀ।
0: ਬਿਲਕੁਲ ਬਿਲਕੁਲ। ਲਓ ਜੀ, ਆਪਾਂ ਹੁਣੀ ਸੁਣਾ ਦਿੰਦੇ ਹਾਂ, ਤੇ ਨਾਂ ਤੁਹਾਡਾ ਵੀ ਚੱਲਦਾ, ਦੇਖੋ ਅਸੀਂ ਤੁਹਾਡੇ ਕਹਿਣ 'ਤੇ ਵੀ ਗੀਤ ਚਲਾਉਣ ਲੱਗੇ ਹਾਂ। ਉਹੀ
1: ਤੁਹਾਡੀ ਮਿਹਰਬਾਨੀ ਹੈ ਜੀ।
0: ਧੰਨਵਾਦ ਜੀ। ਅਸੀਂ ਬੈਠੇ ਇਸ ਕਰਦੇ ਹਾਂ। ਧੰਨਵਾਦ ਜੀ।
1: ਠੀਕ।

0: ਹੈਲੋ
1: ਹੈਲੋ ਕਮਲ ਸਰ, ਮੈਂ ਨਮਸਕਾਰ।
0: ਹਾਂਜੀ ਨਮਸਕਾਰ ਜੀ, ਕੌਣ ਬੋਲ ਰਹੇ ਨੇ ਤੇ ਕਿਹੜੀ ਜਗ੍ਹਾ ਤੋਂ ਬੋਲ ਰਹੇ ਨੇ? ਧਰਮਾ ਸਾਗਰ ਜੀ, ਬਹੁਤ ਬਹੁਤ ਸਵਾਗਤ, ਪੂਰੇ ਢੋਲ ਢਮੱਕੇ ਦੇ ਨਾਲ ਸਵਾਗਤ ਹੈ ਤੁਹਾਡਾ।
1: ਧੰਨਵਾਦ ਸਰ ਜੀ, ਤੁਹਾਡਾ ਬਹੁਤ ਬਹੁਤ।
0: ਤੁਹਾਡਾ ਵੀ ਧੰਨਵਾਦ ਜੀ,
1: ਪ੍ਰੋਗਰਾਮ ਇੰਜੋਏ ਕਰ ਰਹੇ ਹਾਂ ਸਰ ਜੀ।
0: ਬਹੁਤ ਚੰਗਾ ਜੀ, ਬਹੁਤ ਵਧੀਆ ਜੀ, ਤੁਹਾਡਾ ਵੀ ਧੰਨਵਾਦ ਆ ਸਾਡਾ ਪ੍ਰੋਗਰਾਮ ਇੰਜੋਏ ਕਰਨ ਲਈ ਤੇ ਸਾਨੂੰ ਫੋਨ ਕੀਤਾ।
1: ਠੰਡ ਪਾ ਰਹੇ ਸਾਡੇ ਖਿਆਲ ਜੀ,
0: ਕੀ ਬਾਤ ਤੇ
1: ਦਿਮਾਗ ਸਾਡਾ ਇੱਧਰ ਹੀ ਰਹਿੰਦਾ ਆਕਾਸ਼ਵਾਣੀ ਦੇ ਅੰਦਰ।
0: ਕੀ ਬਾਤ ਹੈ ਜੀ, ਦੱਸੋ ਕਿਹੜਾ ਗੀਤ ਸੁਣਾਈਏ
1: ਜੀ? ਸੁਣਾਵੇ ਗੱਲ ਬੰਦੇ।
0: ਕੀ ਬਾਤ ਹੈ ਜੀ, ਲਓ ਜੀ ਫਿਰ
1: ਇੰਦਰਵਤੀ।
0: ਹਾਂਜੀ ਹਾਂਜੀ, ਸੁਣਦੇ ਹਾਂ ਜੀ, ਧੰਨਵਾਦ ਜੀ।

0: ਕੀ ਗੱਲ ਹੈ ਭੈਣੇ, ਅੱਜ ਘਰ 'ਚ ਕੋਈ ਰੌਣਕ ਜਿਹੀ ਨਹੀਂ ਵਿਖਾਈ ਦੇ ਰਹੀ। ਕੀ ਗੱਲ ਹੈ, ਸੁਰਿੰਦਰ ਤੇ ਉਹਦੇ ਬਾਲ ਬੱਚੇ ਕਿੱਧਰੇ ਬਾਹਰ ਗਏ ਨੇ?
1: ਆ ਭੈਣਾ ਆ ਜਾ ਬਹਿ ਜਾ, ਦੱਸਦੀ ਹਾਂ ਤੈਨੂੰ ਵੀ। ਆਪਣੀ ਨਿਰਮਲ ਦੀ ਭਰਜਾਈ ਦੇ ਸੁੱਖ ਨਾਲ ਕਾਕਾ ਹੋਇਆ।
0: ਅੱਛਾ ਅੱਛਾ, ਫੇਰ ਤਾਂ ਭੈਣੇ ਤੈਨੂੰ ਲੱਖ ਲੱਖ ਵਧਾਈ ਹੋਵੇ। ਪੁੱਤ ਦੀ ਦਾਤ ਤਾਂ ਕਰਮ ਵਾਲੇ ਨੂੰ ਹੀ ਮਿਲਦੀ ਹੈ।
1: ਤੈਨੂੰ ਵੀ ਵਧਾਏ ਰੱਬ, ਉਹੀ ਬਖਸ਼ਣਹਾਰ ਹੈ ਭੈਣਾ, ਬੰਦਾ ਕਿਹਦਾ ਪਾਣੀ ਹਾਰ ਹੈ।
0: ਲਿਆ ਫੇਰ, ਅੱਜ ਮੂੰਹ ਮਿੱਠਾ ਨਹੀਂ ਕਰਾਉਣਾ।
1: ਲੈ ਕੁੜੇ, ਸੁੱਖ ਨਾਲ ਮੂੰਹ ਮਿੱਠਾ ਕਿਉਂ ਨਹੀਂ ਕਰਾਉਣਾ? ਆ ਲੈ ਫੜ, ਮੈਂ ਤਾਂ ਪਸੇਰੀ ਪੱਕੇ ਲੱਡੂ ਪਹਿਲਾਂ ਹੀ ਮੰਗਵਾ ਰੱਖੇ ਨੇ, ਨਿਰਮਲ ਦੇ ਆਏ ਤੇ ਆਂਢ ਗੁਆਂਢ 'ਚ ਵੰਡੂਗੀ। ਆ ਲੈ ਫੜ ਭੈਣ, ਤੂੰ ਤਾਂ ਕਰ ਹਾਂ ਮੂੰਹ ਮਿੱਠਾ।
0: ਲਿਆ ਫੜਾ, ਲੱਡੂ ਤਾਂ ਬੜੇ ਸਵਾਦ ਆ। ਰੱਬ ਮਾਂ ਤੇ ਬੱਚੇ ਦੀ ਸਿਹਤ ਨੂੰ ਤੰਦਰੁਸਤੀ ਦੇਵੇ। ਲੱਡੂ ਤਾਂ ਆਪਾਂ ਵੰਡ ਹੀ ਲੈਣੇ ਆ ਬਾਅਦ 'ਚ।
1: ਨਾ ਉਹ ਤਾਂ ਹੈ ਹੀ ਹੈ, ਉਹ ਦੱਸਦੇ ਸੀ ਵੀ ਦੋਵੇਂ ਰਾਜੀ ਖੁਸ਼ੀ ਨੇ। ਨਿਰਮਲ ਦੀ ਭਰਜਾਈ ਆ ਜਨਾਨਾ ਹਸਪਤਾਲ 'ਚ ਦਾਖਲ ਹੈ।
0: ਫਿਰ ਤਾਂ ਸਾਰੇ ਪਤਾ ਲੈਣ ਗਏ ਹੋਣੇ ਆ।
1: ਆਹ ਗਏ ਸਾਰੇ, ਅੱਜ ਤਾਂ ਚਾਹੀਂ ਚਾਹੀਂ ਸੋਨੂੰ ਵੀ ਸਕੂਲ ਨਹੀਂ ਗਈ, ਕਹਿੰਦੀ ਮੈਂ ਵੀ ਕਾਕਾ ਵੇਖਣ ਜਾਣਾ, ਸੁਰਿੰਦਰ ਵੀ ਆਪਦੇ ਦਫ਼ਤਰੋਂ ਟਾਈਮ ਨੂੰ ਮੁੜ ਹੀ ਆਊਗਾ।
0: ਮਾਂ ਬਾਪ ਜਦੋਂ ਜਾਂਦੇ ਹੋਣ ਫਿਰ ਬੱਚਾ ਕਿੱਥੇ ਰੁਕਦਾ ਹੈ? ਸੋਨੂੰ ਨੇ ਤਾਂ ਫਿਰ ਨਾਲ ਜਾਣਾ ਹੀ ਹੋਇਆ ਨਾ, ਉਹਦਾ ਪਾਪਾ ਕਿਤੇ ਉਹਨੂੰ ਥੋੜ੍ਹਾ ਪਿਆਰ ਕਰਦਾ।
1: ਮਖਿਆ ਪੁੱਛ ਨਾ ਕੁਛ, ਦਫ਼ਤਰੋਂ ਆਉਂਦੇ ਸਾਰ ਮੋਢਿਆਂ 'ਤੇ ਚੁੱਕ ਲੂ, ਝੂਲੇ ਵਾਂਗੂ ਝੂਟੇ ਦੇਣ ਲੱਗ ਜੂ, ਸੋਨੂੰ ਦਾ ਤਾਂ ਭਾਈ ਬਾਹਲਾ ਹੀ ਮੋਹ ਕਰਦਾ ਉਹ।
0: ਅੜੀਏ ਮੈਨੂੰ ਲੱਗਦਾ ਹੈ ਵੀ ਸੋਨੂੰ ਤਾਂ ਹੁਣ 5 ਸਾਲ ਦੀ ਹੋਣ ਵਾਲੀ ਹੋਣੀ ਹੈ। ਰੱਬ ਕਿਤੇ ਉਹਨੂੰ ਵੀ ਕਾਕਾ ਇੱਕ ਦੇ ਦੇਵੇ ਨਾ, ਤਾਂ ਭਾਗ ਹੀ ਲੱਗ ਜਾਣ।
1: ਹਾਂ ਭੈਣਾ, ਮੈਂ ਵੀ ਹੁਣ ਆਥਣ ਉੱਗਣੀ ਇਹੀ ਦੁਆ ਕਰਦੀ।

0: ਆ ਭਈ ਕਿਤੇ ਦਾਤਾ ਸਾਨੂੰ ਵੀ ਪੁੱਤ ਦੀ ਦਾਤ ਬਖਸ਼ੇ।
1: ਧੀਆਂ ਤਾਂ ਬਗਾਨਾ ਧਨ ਹੁੰਦੀਆਂ, ਚਿੜੀ ਵਾਂਗ ਉਡਾਰੀ ਮਾਰ ਕੇ ਉੱਡ ਜਾਂਦੀਆਂ। ਮਾਪਿਆਂ ਦੀ ਤਾਂ ਪੋਤੀ ਨਿਉਂ ਜੜ ਹੁੰਦੇ ਨੇ।
0: ਲੱਗਦਾ ਹੁਣ ਉਹ ਸੱਚੇ ਪਾਤਸ਼ਾਹ ਦੇ ਮਨ 'ਚ ਕੋਈ ਮਿਹਰ ਪਊ ਤੇ ਇਸ ਵਿਹੜੇ 'ਚ ਵੀ ਕੋਈ ਲਾਲ ਖੇਡੂਗਾ।
1: ਹਾਂ ਇਹ ਤਾਂ ਹੈ ਹੀ, ਜੇ ਸੱਚੇ ਦਿਲੋਂ ਉਹਦੀ ਅਰਜੋਈ ਕਰੀਏ ਤਾਂ ਸਭ ਕੁਛ ਮਿਲਦਾ। ਅੜੀਏ ਉਹਦੇ ਘਰ ਕਾਹਦਾ ਘਾਟਾ?
0: ਘਾਟਾ ਤਾਂ ਕਾਹਦਾ ਭੈਣ, ਬਸ ਉਹਦੀ ਨਜ਼ਰ ਸੁਲਣੀ ਚਾਹੀਦੀ ਹੈ।
1: ਕੋਈ ਨਹੀਂ, ਸਬਰ ਕਰ ਭੈਣੇ, ਕਹਿੰਦੇ ਨੇ ਸਬਰ ਦਾ ਫਲ ਬਹੁਤ ਮਿੱਠਾ ਹੁੰਦਾ।
0: ਸਬਰ ਹੀ ਕਰੀ ਬੈਠੀ ਹਾਂ ਭੈਣ, ਹੋਰ ਰੱਬ ਮੂਹਰੇ ਆਪਣਾ ਕੀ ਜ਼ੋਰ ਚੱਲਦਾ। ਮੈਂ ਤਾਂ ਕਈ ਵਾਰੀ ਦੋਵਾਂ ਨੂੰ ਪੁੱਤ ਨੂੰ ਕਹਿ ਬੈਠੀ ਹਾਂ ਵੀ ਕੋਈ ਦਵਾ ਬੂਟੀ ਕਰਵਾ ਲਓ, ਪਰ ਅੱਜ ਕੱਲ੍ਹ ਦੇ ਮੁੰਡੇ ਕੁੜੀਆਂ ਸੁਣਦੇ ਹੀ ਕਦੋਂ ਆ ਕਿਸੇ ਦੀ।
1: ਹੋਰ ਕੀ, ਆਹ ਆਪਣੀ ਗਲੀ ਦੇ ਮੋੜ ਤੇ ਘਰ ਹੈ ਨਾ ਪਟਵਾਰੀ ਦਾ,
0: ਆਹੋ
1: ਤੀਜਾ ਪੱਥਰ ਜੰਮ ਪਿਆ ਉਹਨਾਂ ਦੀ ਨੂੰਹ ਦੇ। ਅਖੇ ਬਹੂ ਕਹਿੰਦੀ ਹੈ ਮੈਂ ਨਹੀਂ ਕਰਾਉਣਾ ਕੋਈ ਟੈਸਟ ਟੁਸਟ, ਮੈਥੋਂ ਨਹੀਂ ਹੁੰਦਾ ਜੀ ਆ ਘਾਤ।
0: ਚੰਗਾ ਫਿਰ ਮਾਰੇ ਹੁਣ ਪੱਥਰਾਂ ਨਾਲ ਫਿਰ ਟੱਕਰਾਂ। ਪਹਿਲਾਂ ਤਾਂ ਭਾਈ ਅਸੀਂ ਤਾਂ ਨਰਕ ਭੋਗਦੀਆਂ ਰਹੀਆਂ, ਉਦੋਂ ਕਿਹੜੀਆਂ ਮਸ਼ੀਨਾਂ ਸੀਗੀਆਂ ਜੈ ਖਾਣੀਆਂ ਟੈਸਟ ਕਰਨ ਵਾਸਤੇ। ਹੁਣ ਤਾਂ ਸਭ ਕੁਝ ਹੁੰਦਿਆਂ ਸੁਣਦਿਆਂ ਜਿਹੜੀਆਂ ਟੀਟ ਨੇ ਮਾਰਦੀਆਂ ਨੇ ਨਾ, ਉਹਨਾਂ ਨੂੰ ਤਾਂ ਫਿਰ ਇੱਦਾਂ ਹੀ ਹੋਊਗਾ।
1: ਗੱਲ ਤੇਰੀ ਸੱਚੀ ਹੈ ਭੈਣੇ, ਅੱਗੇ ਤਾਂ ਜਵਾਕ ਦਾ ਮੂੰਹ ਵੇਖਣ ਵਾਸਤੇ ਤੀਵੀਆਂ 6-6 ਕੁੜੀਆਂ ਜੰਮ ਦਿੰਦੀਆਂ ਸੀ, ਹੁਣ ਤਾਂ ਜ਼ਮਾਨਾ ਹੀ ਬਦਲ ਗਿਆ। ਨਵੀਆਂ ਗੁੱਡੀਆਂ ਅਤੇ ਨਵੇਂ ਪਟੋਲੇ, ਕਿੱਧਰੇ ਮਸ਼ੀਨਾਂ ਚੱਲ ਪਈਆਂ ਕੁੜੀ ਮੁੰਡਾ ਵੇਖਣ ਵਾਲੀਆਂ, ਹੈ ਨਾ ਕਮਾਲ ਦੀ ਗੱਲ।
0: ਨਹੀਂ ਭੈਣਾ, ਸੈਂਸ ਬਹੁਤ ਵੱਧ ਗਈ ਹੈ, ਕਮਾਲ ਤਾਂ ਸਾਰਾ ਸੈਂਸ ਨੇ ਹੀ ਕੀਤਾ। ਫਿਰ ਜਿਹੜਾ ਹੁਣ ਇਹਦਾ ਫਾਇਦਾ ਨਾ ਉਠਾਓ ਉਹਦੇ ਨਾਲ ਵੱਡਾ ਮੂਰਖ ਕਿਹੜਾ ਹੋਊਗਾ। ਹੈਂ
1: ਇੱਕ ਗੱਲ ਆ ਭੈਣੇ, 4 ਮਹੀਨੇ ਦਾ ਗਰਭ ਡੇਗਣਾ ਕਿਹੜਾ ਹਾਸੀ ਖੇਡ ਹੈ, ਬਥੇਰੀ ਤਕਲੀਫ ਹੁੰਦੀ ਹੈ।
0: ਲੈ ਲੱਗਦਾ ਸੁਰਿੰਦਰ ਹੋਰੀ ਆ ਗਏ ਕਿਤੇ।
2: ਪੈਰੀ ਪੈਣੀ ਆ ਤਾਈ ਜੀ।
1: ਜੀਂਦੀ ਰਹਿ ਪੁੱਤ, ਰੱਬ ਤੈਨੂੰ ਵੀ ਭਾਗ ਲਾਵੇ। ਵਧਾਈਆਂ ਹੋਣ ਪੁੱਤ ਸੁਰਿੰਦਰ, ਤੈਨੂੰ ਵੀ ਭਤੀਜੇ ਦੀਆਂ ਲੱਖ ਲੱਖ ਵਧਾਈਆਂ ਹੋਣ।
3: ਮਿਹਰਬਾਨੀ ਤਾਈ ਜੀ, ਮਿਹਰਬਾਨੀ। ਆ ਲਓ ਲਓ, ਮੂੰਹ ਮਿੱਠਾ ਕਰੋ ਤਾਈ ਜੀ।
1: ਨਾ ਪੁੱਤ, ਮੈਂ ਤਾਂ ਕਰ ਲਿਆ ਮੂੰਹ ਮਿੱਠਾ ਤੇਰੀ ਮੰਮੀ ਤੋਂ।
3: ਮੰਮੀ ਤੋਂ?
0: ਹਾਂ ਪੁੱਤ, ਮੈਂ ਤਾਂ ਤੁਹਾਡੇ ਜਾਣ ਮਗਰੋਂ ਫਟਾਫਟ ਲੱਡੂ ਮੰਗਵਾ ਲਏ।
3: ਚੰਗਾ ਕੀਤਾ, ਫਿਰ ਵੀ ਲਓ ਤਾਈ ਜੀ, ਗੁਲਾਬ ਜਾਮਨ ਖਾਓ, ਨਰਮ ਨਰਮ ਗੁਲਾਬ ਜਾਮਨ।
1: ਬੇ ਲੱਡੂ ਵੀ ਬੜੇ ਸਵਾਦ ਸੀ। ਓਹੋ, ਆਪਾਂ ਤਾਂ ਮੂੰਹ ਮਿੱਠਾ ਕਰਨ 'ਚ ਹੀ ਰਹਿ ਗਏ, ਜੱਚਾ ਬੱਚਾ ਦੀ ਸੁੱਖ ਸਾਂਤ ਤਾਂ ਪੁੱਛੀ ਹੀ ਨਹੀਂ।
2: ਰੱਬ ਦੀ ਕਿਰਪਾ ਨਾਲ ਸਭ ਠੀਕ ਠਾਕ ਨੇ ਤਾਈ ਜੀ, ਕਾਕੇ ਦਾ ਭਾਰ ਵੀ ਨੋਰਮਲ ਹੈ।
0: ਚਲੋ ਦਾਤੇ ਦਾ ਸ਼ੁਕਰ ਹੈ। ਲਿਆ ਪੁੱਤ ਸੁਰਿੰਦਰ, ਮੈਨੂੰ ਵੀ ਗੁਲਾਬ ਜਾਮਣ ਖਵਾ ਭਾਈ।
3: ਸੋਰੀ ਮੰਮੀ ਜੀ, ਇਹ ਲਓ ਲਓ, ਤੁਸੀਂ ਵੀ ਲਓ, ਇਹ ਸਾਰੇ ਲਓ।
1: ਬਈ ਸੁਰਿੰਦਰ ਨੇ ਤਾਂ ਸੋਨੂੰ ਦੇ ਜਨਮ 'ਤੇ ਵੀ ਬਹੁਤ ਮਠਿਆਈ ਵੰਡੀ ਸੀ।
3: ਜਨਮ ਤਾਂ ਆਖਿਰ ਬੱਚੇ ਦਾ ਹੀ ਸੀ, ਲੜਕਾ ਹੋਵੇ ਜਾਂ ਲੜਕੀ ਇਹ ਦੂਸਰੀ ਗੱਲ ਹੈ।
0: ਇਹ ਪੁੱਤ ਟਾਈਮ ਟਾਈਮ ਦੀ ਗੱਲ ਹੁੰਦੀ ਹੈ ਸੁਰਿੰਦਰ, ਪਹਿਲਾਂ ਤਾਂ ਮੁੰਡੇ ਦੇ ਜਨਮ 'ਤੇ ਗੁੜ ਵੰਡਿਆ ਜਾਂਦਾ ਸੀ, ਹੁਣ ਤਾਂ ਭਾਈ ਤੁਹਾਡੀ ਪੀੜ੍ਹੀ ਨੂੰ ਮੁੰਡਾ ਕੁੜੀ 'ਚ ਕੋਈ ਫਰਕ ਹੀ ਨਹੀਂ ਲੱਗਦਾ।
3: ਹਾਂ ਮੰਮੀ, ਅੱਜ ਕੱਲ੍ਹ ਕੁੜੀਆਂ ਮੁੰਡਿਆਂ ਦੇ ਬਰਾਬਰ ਹੀ ਨਹੀਂ, ਸਗੋਂ ਕਈ ਥਾਈਂ ਮੁੰਡਿਆਂ ਤੋਂ ਅੱਗੇ ਜਾ ਰਹੀਆਂ ਨੇ।
1: ਪਰ ਸਾਰੇ ਲੋਕ ਇਹ ਨਹੀਂ ਸੋਚਦੇ ਕਾਕਾ, ਜੱਗ ਦੀ ਅਜੇ ਵੀ ਮੁੰਡਿਆਂ ਲਈ ਦੌੜ ਲੱਗੀ ਹੋਈ ਹੈ। ਆ ਜਿਹੜੀਆਂ ਹੁਣ ਮਸ਼ੀਨਾਂ ਚੱਲ ਪਈਆਂ, ਇਹਨਾਂ ਨੇ ਤਾਂ ਲੋਕਾਂ 'ਚ ਮੁੰਡਿਆਂ ਦੀ ਭੁੱਖ ਹੋਰ ਵੀ ਵਧਾ ਦਿੱਤੀ।
0: ਭੈਣਾਂ ਵਧੇ ਵੀ ਕਿਵੇਂ ਨਾ, ਕੁੜੀ ਦੇ ਤਾਂ ਜੰਮਣ ਸਾਰ ਹੀ ਹਰੇਕ ਨੂੰ ਦਾਜ ਦਿਓ ਵਾਂਗ ਮੂੰਹ ਅੱਡੀ ਖੜੋਤਾ ਦਿਸਦਾ।
3: ਪਰ ਮੰਮੀ, ਜੇ ਕੁੜੀ ਅੱਵਲ ਦਰਜੇ ਦੀ ਪੜ੍ਹੀ ਲਿਖੀ ਅਤੇ ਯੋਗ ਹੋਵੇ ਤਾਂ ਦਾਜ ਕੋਈ ਸਮੱਸਿਆ ਨਹੀਂ ਰਹਿ ਜਾਂਦੀ। ਹਾਂ, ਕਾਫ਼ੀ ਹੱਦ ਤੱਕ ਤੁਹਾਡੀ ਗੱਲ ਠੀਕ ਹੈ ਕਿ ਦਾਜ ਦੀ ਸਮੱਸਿਆ ਕੁੜੀਆਂ ਦੇ ਜਨਮ 'ਤੇ ਰੋਕ ਲਾਉਣ ਲਈ ਜ਼ਿੰਮੇਵਾਰ ਹੈ। ਓਫੋ, ਮੇਰਾ ਤਾਂ ਆਫਿਸ ਦਾ ਟਾਈਮ ਹੋਣ ਵਾਲਾ, ਗੱਲਾਂ ਗੱਲਾਂ 'ਚ ਪਤਾ ਹੀ ਨਹੀਂ ਲੱਗਾ, ਮੈਂ ਤਾਂ ਚੱਲਿਆ।
0: ਚੰਗਾ ਪੁੱਤ।
1: ਅੜੀਏ ਸੁਰਿੰਦਰ ਤਾਂ ਕੁੜੀਆਂ ਦੀ ਬੜੀ ਵਕਾਲਤ ਕਰਦਾ, ਅਜੇ ਅਸੀਂ ਤਾਂ ਜਨਾਨੀਆਂ ਹੋ ਕੇ ਇੰਨੀ ਹਮਾਇਤ ਨਹੀਂ ਕਰਦੀਆਂ।
0: ਨਹੀਂ ਉਹ ਤਾਂ ਨਿਆਣਾ ਅਜੇ, ਉਹਨੂੰ ਕੀ ਪਤਾ ਦੁਨੀਆ ਕਿੱਥੇ ਵੱਸਦੀ ਹੈ।
1: ਹਾਂ ਸੱਚੀ ਗੱਲ ਆ ਭੈਣੇ, ਹੁਣ ਤਾਂ ਜੇ ਤੇਰੇ ਘਰ ਪੋਤਾ ਹੋ ਜਾਏ ਤਾਂ ਤੂੰ ਵੀ ਵਸਦਿਆਂ 'ਚ ਹੋ ਜਾਏ।
0: ਇਹੀ ਚੋਰਾ ਭੈਣਾ ਮੈਨੂੰ ਖਾਈ ਜਾਂਦਾ, ਪਤਾ ਨਹੀਂ ਕੋਈ ਨੁਕਸ ਜਿਹਾ ਹੀ ਪੈ ਗਿਆ, ਜਿਹੜੀ ਨਿਰਮਲ ਦੀ ਕੁੱਖ ਮੁੜ ਕੇ ਹਰੀ ਨਹੀਂ ਹੁੰਦੀ।
1: ਫਿਰ ਤੈਨੂੰ ਕੋਈ ਦਵਾ ਬੂਟੀ ਕਰਾਉਣੀ ਚਾਹੀਦੀ ਹੈ, ਐਂ ਹੁਣ ਹੱਥ 'ਤੇ ਹੱਥ ਧਰ ਕੇ ਕਿੰਨਾ ਕੁ ਚਿਰ ਵੇਖੇਂਗੀ।
0: ਗੱਲ ਤਾਂ ਤੇਰੀ ਸੱਚੀ ਹੈ ਭੈਣਾ, ਹੁਣ ਕਰਨਾ ਹੀ ਪਊ ਕੋਈ ਓੜ ਪੋੜ।
1: ਹੋਰ ਬੰਦਿਆਂ ਬਿਨਾਂ ਤਾਂ ਘਰ ਭਾਂ ਭਾਂ ਕਰਨ ਲੱਗ ਜਾਂਦੇ ਆ। ਚੰਗਾ, ਮੈਂ ਹੁਣ ਚੱਲਦੀ ਹਾਂ, ਕਈ ਕੰਮ ਕਰਨੇ ਆ ਘਰੇ।
0: ਚੰਗਾ ਭੈਣਾ।

0: ਵੰਡਣ ਦੀ ਨੂੰ ਨਿੰਦੀ ਨਾਲ ਗਏ ਨੇ।
1: ਤੇ ਇਹਦੇ ਵਿੱਚ ਮੇਰੇ ਦੁਖੀ ਹੋਣ ਵਾਲੀ ਕਿਹੜੀ ਗੱਲ ਹੈ? ਉਹ ਅਕਸਰ ਜਾਂਦੇ ਨੇ।
0: ਪਰ ਇਸ ਵਾਰ ਖਾਸ ਗੱਲ ਇਹ ਹੈ ਕਿ ਨਿੰਦੀ ਨੇ ਟੈਸਟ ਕਰਵਾਇਆ ਸੀ ਤੇ ਤੀਜੀ ਵਾਰ ਵੀ ਲੜਕੀ ਹੈ।
1: ਪਰ ਪ੍ਰਕਾਸ਼ ਨੂੰ ਇਸ ਗੱਲ ਲਈ ਰਾਜ਼ੀ ਕਰ ਲਿਆ ਸੀ?
0: ਪ੍ਰਕਾਸ਼ ਤਾਂ ਟੂਰ 'ਤੇ ਗਿਆ ਹੋਇਆ, ਇਸ ਲਈ ਉਸਦੀ ਗੈਰ ਹਾਜ਼ਰੀ ਵਿੱਚ ਮੰਮੀ ਨੂੰ ਲੈ ਕੇ ਗਈ ਹੈ ਨਿੰਦੀ।
1: ਇਸ ਦਾ ਮਤਲਬ ਇਹ ਹੋਇਆ ਕਿ ਇੱਕ ਹੋਰ ਹੱਤਿਆ ਜਿਸ ਵਿੱਚ ਮੰਮੀ ਵੀ ਭਾਗੀਦਾਰ ਹੋਣਗੇ? ਓਹ, ਕਿੰਨਾ ਚਿਰ ਚੱਲੇਗਾ ਇਹ ਸਭ ਕੁਝ? ਕਿੰਨਾ ਚਿਰ ਅਜਿਹੀਆਂ ਹੱਤਿਆਵਾਂ ਲਈ ਜ਼ਿੰਮੇਵਾਰ ਮੁਜਰਮ ਸਾਫ਼ ਬਚਦੇ ਰਹਿਣਗੇ? ਕਿੰਨਾ ਚਿਰ ਹੋਰ ਚਿੱਟੇ ਦਿਨ ਹੁੰਦੀਆਂ ਮਾਸੂਮਾਂ ਦੀਆਂ ਹੱਤਿਆਵਾਂ ਦੇ ਜਸ਼ਨ ਮਨਾਏ ਜਾਣਗੇ? ਓਹ, ਰੱਬ ਇਹਨਾਂ ਜ਼ਾਲਮਾਂ ਨੂੰ ਮਾਫ਼ ਨਹੀਂ ਕਰੇਗਾ, ਕਦੇ ਮਾਫ ਨਹੀਂ ਕਰੇਗਾ।
0: ਸਾਰੀ ਦੁਨੀਆ ਦੀ ਚਿੰਤਾ ਤੁਸੀਂ ਇੱਕ ਆਪਣੇ ਸਿਰ ਲਾ ਲਈ ਹੈ। ਤੁਸੀਂ ਬੈਠੋ, ਮੈਂ ਚਾਹ ਲੈ ਕੇ ਆਉਂਦੀ ਹਾਂ।

0: ਲੋ ਮੰਮੀ, ਪਹਿਲਾਂ ਠੰਡਾ ਪਾਣੀ ਪੀਓ ਅਤੇ ਬਾਅਦ 'ਚ ਗਰਮ ਗਰਮ ਚਾਹ, ਸਾਰੀ ਥਕਾਵਟ ਲੈ ਜਾਏਗੀ। ਕਾਫੀ ਟਾਈਮ ਲੱਗਿਆ ਤੁਹਾਨੂੰ, ਸ਼ਾਇਦ 4 ਘੰਟੇ ਹੀ ਲੱਗ ਗਏ।
1: ਅਤੇ ਹੋਰ ਉੱਥੇ ਡਾਕਟਰਾਂ ਕੋਲ ਕਿਹੜੀ ਵਾਰੀ ਆਉਂਦੀ ਹੈ, ਬੜੀ ਭੀੜ ਉੱਥੇ, ਦਿਲ ਸੁੱਟਣ ਲਈ ਥਾਂ ਨਹੀਂ ਕਿਤੇ। ਹੇ ਰਾਮ ਹੇ ਰਾਮ, ਇੰਨਾ ਜੀਆ ਘਾਤ, ਇੰਨਾ ਜੀਆ ਘਾਤ, ਤੌਬਾ।
0: ਉਂਝ ਨਿੰਦੀ ਤਾਂ ਠੀਕ ਠਾਕ ਹੈ ਨਾ ਮੰਮੀ?
1: ਹਾਂ ਠੀਕ ਤਾਂ ਹੈ, ਪਰ ਕਮਜ਼ੋਰੀ ਬਹੁਤ ਹੋ ਗਈ ਉਹਨੂੰ ਭਾਈ। ਬਹੁਤ ਦੁੱਖ ਹੁੰਦਾ, ਬੱਚਾ ਜੰਮਣ ਜਿੱਡਾ ਦੁੱਖ ਹੁੰਦਾ, ਬੱਚਾ ਜੰਮਣ ਜਿੱਡਾ। ਹਾਏ ਹਾਏ ਕੁੜੀਏ, ਮੈਂ ਤਾਂ ਸਾਰਾ ਕੁਛ ਵੇਖ ਕੇ ਸੋਚਿਆ, ਹੇ ਰੱਬਾ, ਨਾ ਕਾਹਨੂੰ ਬਣਾਈ ਇਹ ਮੂਰਤ ਜਿਹਨੇ ਕਦੇ ਤੁਰੇ ਨਹੀਂ ਸੀ ਚੜ੍ਹਨਾ। ਫਿਰ ਸੋਚਿਆ ਖੋਣੀ ਰੱਬ ਤੋਂ ਲਿਖਾ ਕੇ ਹੀ ਇੰਨੀ ਲਿਆਈ ਸੀ ਉਹ ਵਿਚਾਰੀ।
0: ਹਾਂ ਮੰਮੀ, ਨਿੱਕੀ ਜਿਹੀ ਜਾਨ 'ਤੇ ਤਰਸ ਤਾਂ ਆਉਂਦੀ ਹੈ।
1: ਨਹੀਂ ਤਰਸ ਕਰਕੇ ਕੋਈ ਕੀ ਕਰੂ, ਜਦੋਂ ਕੁੜੀਆਂ ਵਾਸਤੇ ਦੁਨੀਆ ਹੀ ਭੀੜੀ ਹੋ ਗਈ। ਪਰ ਜ਼ਿਆਦਾ ਲੋਕ ਦਾਜ ਦੇ ਦੈਣ ਤੋਂ ਡਰਦੇ ਨੇ ਧੀਏ, ਆਕਾਰਾਂ ਸਿਉਣਾ ਅਚੰਦਰੇ ਕੀ ਹੁੰਦੇ ਆ, ਏਅਰ ਕੰਡੀਸ਼ਨਡ, ਨਗਦੀ, ਕੱਪੜੇ ਅਤੇ ਫਰਿੱਜ ਤੋਂ ਲੈ ਕੇ ਅਤੇ ਟੈਲੀਵਿਜ਼ਨ ਤੱਕ, ਆ ਦੂਸਰੇ ਕੀ ਆਉਂਦੇ ਇਹਨਾਂ ਨੂੰ, VCR, ਫਰਨੀਚਰ, ਹੈ ਕਿੰਨਾ ਹੀ ਕੁਝ ਖੱਪ ਜਾਂਦਾ ਇਸ ਦਾਜ ਦੇ ਢਿੱਡ 'ਚ। ਹੈਂ
0: ਪਰ ਮੰਮੀ, ਇਸ ਦਹੇਜ 'ਚ ਵਾਧਾ ਕਰਨ 'ਚ ਸਾਡਾ ਔਰਤਾਂ ਦਾ ਹੀ ਹੱਥ ਵੱਧ ਹੁੰਦਾ। ਅਸੀਂ ਹੀ ਚੌੜੀਆਂ ਹੋ ਕੇ ਕਹਿੰਦੀ ਹਾਂ, ਮੈਂ ਤਾਂ ਆਪਣੇ ਪੁੱਤ ਦੇ ਵਿਆਹ 'ਤੇ ਆਹ ਸਮਾਨ ਲੈਣਾ, ਨਹੀਂ ਤਾਂ ਬਿਰਾਦਰੀ 'ਚ ਨੱਕ ਨਹੀਂ ਰਹਿਣਾ।
1: ਹੋਰ ਨੱਕ ਦੀ ਖਾਤਰ ਕੀ ਕੀ ਜਫ਼ਰ ਜਾਲਦੇ ਲੋਕ, ਹੈਂ, ਅਤੇ ਨੱਕ ਫਿਰ ਚੰਦਰਾ ਵੱਢਿਆ ਹੀ ਜਾਂਦਾ। ਹਾਏ ਹਾਏ। ਅੱਛਾ ਕੁੜੀਏ, ਮੈਂ ਤਾਂ ਥੱਕ ਵੀ ਗਈ ਹਾਂ, ਮੈਂ ਚੱਲੀ ਹਾਂ ਹੁਣ ਉੱਪਰਲੇ ਕਮਰੇ 'ਚ, ਪੂਜਾ ਪਾਠ ਦਾ ਟਾਈਮ ਹੋ ਗਿਆ ਮੇਰਾ। ਤੂੰ ਜਰਾ ਸੋਨੂੰ ਨੂੰ ਬੁਲਾ ਲੈ, ਬਾਹਰ ਗਲੀ 'ਚ ਖੇਡਦੀ ਹੈ, ਦੇਖੀ ਕਿਸੇ ਬੱਚੇ ਨਾਲ ਨਾ ਲੜ ਲੁੜ ਪਏ ਕਿਤੇ।
0: ਜੀ ਮੰਮੀ।
2: ਸੋਨੂੰ, ਸੋਨੂੰ,
3: ਆਈ ਮੰਮੀ,
2: ਜਲਦੀ ਆਓ ਬੇਟੇ।
3: ਪਹਿਲਾਂ ਦੱਸੋ ਮੰਮੀ, ਮੈਨੂੰ ਕੀ ਚੀਜ਼ ਦਿਓਗੇ?
2: ਪਹਿਲਾਂ ਇੱਧਰ ਆਓ ਨੇੜੇ। ਸ਼ਾਬਾਸ਼, ਬੈਠੋ ਇੱਥੇ ਮੇਰੀ ਗੋਦ 'ਚ। ਤੁਸੀਂ ਆਪਣੇ ਆਪ ਬੁੱਝੋ ਕਿ ਤੁਹਾਨੂੰ ਕੀ ਮਿਲੇਗਾ।
3: ਮੈਂ ਦੱਸਾਂ, ਜਾਂ ਟੌਫੀ, ਜਾਂ ਚੌਕਲੇਟ, ਜਾਂ ਲੋਲੀਪੌਪ?
2: ਅੱਜ ਕੁਛ ਹੋਰ ਮਿਲੇਗਾ।
3: ਫਿਰ ਜਲਦੀ ਦੱਸੋ ਨਾ ਮੰਮੀ, ਕੀ ਦੇਣ ਲੱਗੇ ਹੋ?
2: ਅੱਜ ਮੰਮੀ ਤੇਰੇ ਲਈ ਸੋਹਣੀਆਂ ਸੋਹਣੀਆਂ ਰੰਗ ਬਿਰੰਗੀਆਂ ਚੂੜੀਆਂ ਲੈ ਕੇ ਆਏ ਨੇ, ਆ ਵੇਖ। ਅੱਛੀ ਹੈ ਨਾ, ਲਿਆ ਹੱਥ ਕਰ ਇੱਧਰ।
3: ਨਹੀਂ ਨਹੀਂ, ਮੈਂ ਨਹੀਂ ਪਾਉਂਦੀ ਚੂੜੀਆਂ।
2: ਕਿਉਂ, ਕੀ ਗੱਲ, ਤੈਨੂੰ ਸੋਹਣੀਆਂ ਨਹੀਂ ਲੱਗਦੀਆਂ ਚੂੜੀਆਂ?
3: ਰਿੰਕੂ ਵੀ ਤਾਂ ਚੂੜੀਆਂ ਨਹੀਂ ਪਾਉਂਦਾ।
2: ਪਰ ਬੇਟੇ, ਲੜਕੇ ਚੂੜੀਆਂ ਨਹੀਂ ਪਾਉਂਦੇ।
3: ਕਿਉਂ ਮੰਮੀ, ਰਿੰਕੂ ਦੇ ਹੱਥ ਵੀ ਟੁੱਟ ਜਾਣਗੀਆਂ?
2: ਨਹੀਂ ਬੇਟੇ, ਚੂੜੀਆਂ ਸਿਰਫ ਲੜਕੀਆਂ ਪਾਉਂਦੀਆਂ ਨੇ, ਲੜਕੇ ਨਹੀਂ।
3: ਫਿਰ ਮੈਂ ਵੀ ਨਹੀਂ ਪਾਉਣੀਆਂ, ਮੈਨੂੰ ਵੀ ਲੜਕਾ ਬਣਾ ਦਿਓ ਨਾ ਮੰਮੀ।
2: ਇੱਦਾਂ ਕੋਈ ਲੜਕੀ ਲੜਕਾ ਨਹੀਂ ਬਣ ਸਕਦੀ।
3: ਮੰਮੀ ਖੋਰ ਗੱਲ, ਡੇਜ਼ੀ ਕਹਿੰਦੀ ਸੀ ਰਿੰਕੂ ਤਾਂ ਉਸਦਾ ਵੀਰ ਹੈ, ਸੋਨੂੰ ਦਾ ਕੋਈ ਵੀਰ ਨਹੀਂ। ਮੇਰਾ ਇੱਕ ਵੀਰ ਲੈ ਆਓ ਨਾ ਮੰਮੀ।
2: ਜ਼ਰੂਰ ਲਿਆਵਾਂਗੇ ਬੇਟੇ, ਜ਼ਰੂਰ ਲਿਆਵਾਂਗੇ। ਬੜੀਆਂ ਗੱਲਾਂ ਮਾਰਨ ਲੱਗ ਪਈ ਹੈ ਮੇਰੀ ਬੇਟੀ, ਹਾਂ ਬਹੁਤ ਸ਼ੈਤਾਨ ਹੋ ਗਈ ਹੈ, ਮੈਨੂੰ ਲਾਜਲੀ ਬੱਚੀ, ਚੋਣੀ ਬੱਚੀ।

0: बढ़िया, लाडियां पाडियां हो रही हैं ने मां धी विच। अज ते कोई खास ही गल लगती है।
1: जी हाँ, हुने थोड़ी बेटी ने बड़ी खास गल कीती है।
0: अच्छा, ओए ओए ओए, ओ मेरी प्याली बिटिया छोनू, तू अपनी मम्मी नू केड़ी खास गल आखी है?
1: पहला टॉफी दियो फिर दसांगी।
0: अच्छा, आ लो टॉफी ते हुन दछो।
1: मेरा एक वीर ले आओ ना डैडी।
0: हाँ, जरूर जरूर लेके आवांगे मेरा प्यारा बेटा। हुन तू जाओ, जाके खेलो।
1: बहुत शैतान हो गई है।
0: तू सिखाया होना इसनू? पूरा प्लान प्रोग्राम लगता है।
1: मैं सिखाया? थानू तो उंज शक करन दी आदत है। मैं उसनू कुछ नहीं सिखाया। बाहर गली च बच्चे नाल खेड रही सी कि ते डेजी ने आख्या होएगा कि सोनू दा कोई वीर नहीं, बस ए ही गल याद रखी उसने।
0: अच्छा बाबा, गलती माफ। मैं समझिया कि मेरे ऊपर कोई मनोवैज्ञानिक प्रभाव पाया जा रहा है। मम्मी अजे तक नहीं आए?
1: नहीं, आते गए ने, पूजा पाठ खत्म करके हुने आने वाले होने उपरों।
0: पूजा पाठ?
2: क्यों बेटा, पूजा पाठ करना कोई बुरी गल है?
0: नहीं मम्मी, मैं ये तो नहीं आख्या।
2: आए तो फिर हसिया क्यों आई?
0: बस एवें कुछ सोच के पहला बंदा पाप करता रहता है, फिर पाप नू पुण च बदलन लई पूजा पाठ दा सहारा लैंदा।
2: है मैं की पाप कीता पुत्र?
0: अपने आप तो पूछो मम्मी कि तुसी अज केड़ा पुन धर्म दा काम करके आए हो।
2: लै दस ना, जदों कोई गुआंढ मथ्यों बुलाण आ जावे तो जाना ही पैंदा पुत्र। फिर उस विचारी दे तां दो कुड़ियां पहला ही ने।
0: हाँ, निंदी नू तां तुसी तरस नाल बिचारी आखदे हो, उस कली नू तुसी की कहोगे जिस नू तुसी खिड़न तो पहला ही मरोड़ सुटिया है? तरस सिर्फ निंदी ते ही क्यों कीता जा रहा है, उस मासूम ते क्यों नहीं?
2: ਇਹ ਤਾਂ ਕਿਸੇ ਦੇ ਹੱਥ ਵੱਸ ਨਹੀਂ ਸੁਰਿੰਦਰ ਪੁੱਤ, ਵਕਤ ਦੀ ਹਵਾ ਹੀ ਅਜਿਹੀ ਚੱਲ ਰਹੀ ਹੈ। ਨਾਲੇ ਅਸੀਂ ਕਿਹੜਾ ਇਕੱਲੇ ਸੀ ਉੱਥੇ, ਹੋਰ ਬਥੇਰੇ ਸੀ ਉੱਥੇ।
0: ਇਹੀ ਤੇ ਦੁੱਖ ਵਾਲੀ ਗੱਲ ਹੈ ਮੰਮੀ ਕਿ ਅਸੀਂ ਦੂਜਿਆਂ ਦੀ ਦੇਖਾ ਦੇਖੀ ਗਲਤ ਕੰਮ ਕਰਦੇ ਹਾਂ, ਜਦਕਿ ਸਾਡਾ ਫਰਜ਼ ਇਹ ਬਣਦਾ ਕਿ ਅਸੀਂ ਗਲਤ ਕੰਮ ਕਰਨ ਵਾਲਿਆਂ ਨੂੰ ਸਮਝਾਈਏ। ਪਰ ਅਸੀਂ ਤੇ ਆਪ ਵੀ ਉਹਨਾਂ ਨਾਲ ਭੀੜ 'ਚ ਸ਼ਾਮਿਲ ਹੋ ਜਾਂਦੇ ਹਾਂ।
2: ਤੂੰ ਤੇ ਬਸ ਬਿਨਾਂ ਰੁਕੇ ਬੋਲਣ ਲੱਗ ਜਾਂਦਾ ਸੁਰਿੰਦਰ। ਇਕੱਲਾ ਤੋਂ ਇਕੱਲਾ ਬੰਦਾ ਕੀ ਕਰ ਸਕਦਾ ਤੇ ਕੀ ਸਮਝਾ ਸਕਦਾ ਕਿਸੇ ਨੂੰ? ਆਪਣੀ ਡੇਢ ਪਾ ਖਿਚੜੀ ਅੱਡ ਭਾਵੇਂ ਜਿੰਨੀ ਮਰਜ਼ੀ ਰਿੰਨੀ ਜਾਓ, ਕੋਈ ਨਹੀਂ ਪੁੱਛਦਾ।
0: ਪਰ ਮੰਮੀ, ਬੰਦਾ ਆਪਣੇ ਆਂਢ ਗੁਆਂਢ ਆਲੇ ਦੁਆਲੇ ਨੇੜੇ ਤੇੜੇ ਤਾਂ ਦੋ ਚਾਰ ਬੰਦਿਆਂ ਨੂੰ ਸਮਝਾ ਹੀ ਸਕਦਾ, ਉਹ ਅੱਗੇ ਦੋ ਚਾਰ ਨੂੰ ਸਮਝਾਉਣ?
2: ਨਾ ਫਿਰ ਤੂੰ ਪ੍ਰਕਾਸ਼ ਨੂੰ ਕਿਉਂ ਨਹੀਂ ਸਮਝਾਇਆ? ਉਹ ਤੇਰਾ ਵੀ ਤੇ ਗੁਆਂਢੀ ਹੈ।
0: ਮੈਨੂੰ ਤੇ ਕਿਸੇ ਗੱਲ ਦਾ ਪਤਾ ਹੀ ਨਹੀਂ ਸੀ। ਜੇ ਪਤਾ ਹੁੰਦਾ ਤਾਂ ਮੈਂ ਇਹ ਅਨਰਥ ਨਹੀਂ ਸੀ ਹੋਣ ਦੇਣਾ।
1: ਓਫੋ, ਤੁਸੀਂ ਮੰਮੀ ਨਾਲ ਕਿਉਂ ਬਹਿਸ ਕਰ ਰਹੇ ਹੋ? ਪ੍ਰਕਾਸ਼ ਆ ਜਾਏਗਾ ਤਾਂ ਤੁਸੀਂ ਉਹਦੇ ਨਾਲ ਗੱਲ ਕਰ ਲੈਣਾ। ਮੰਮੀ ਨੂੰ ਤਾਂ ਨਿੰਦੀ ਨੇ ਬੁਲਾਇਆ ਤੇ ਮੰਮੀ ਚਲੇ ਗਏ, ਬਸ।
0: ਹੁਣ ਗੱਲ ਕਰਨ ਦਾ ਕੀ ਫਾਇਦਾ ਹੋਣਾ ਨਿਰਮਲ? ਜੋ ਹੋਣਾ ਸੀ ਹੋ ਗਿਆ। ਆਖਰ ਇਹ ਜ਼ੁਲਮ ਕਦੋਂ ਤੱਕ ਹੁੰਦਾ ਰਹੇਗਾ?

0: ਦੁਨੀਆਂ ਵਿੱਚ ਜ਼ਰੂਰ ਸਾਹ ਲਵੇਗਾ।
1: ਨਹੀਂ ਜਨਾਬ, ਤੁਹਾਡਾ ਇਹ ਨਾਰਾ ਤਰਿਆ ਤਰਾਇਆ ਹੀ ਰਹਿ ਜਾਏਗਾ ਅਤੇ ਸਭ ਕੁਝ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੋਏਗਾ ਅਤੇ ਤੁਸੀਂ ਮੁੱਠੀਆਂ ਮੀਚ ਕੇ ਬੈਠਣ ਤੋਂ ਇਲਾਵਾ ਕੁਝ ਵੀ ਨਹੀਂ ਕਰ ਸਕੋਗੇ, ਕੁਝ ਵੀ ਨਹੀਂ।
0: ਕੀ ਆਖਿਆ? ਇਹ ਅਨਰਥ ਮੇਰੀਆਂ ਅੱਖਾਂ ਦੇ ਸਾਹਮਣੇ ਹੋਵੇਗਾ ਅਤੇ ਮੈਂ ਚੁੱਪ ਚਾਪ ਸਭ ਸਹਿਣ ਕਰ ਲਵਾਂਗਾ।
1: ਸ਼ਾਇਦ ਮੈਂ ਇਹੀ ਆਖਿਆ।
0: ਅਫਸੋਸ ਨਿਰਮਲ, ਤੂੰ ਅੱਜ ਤੱਕ ਮੈਨੂੰ ਸਮਝ ਨਹੀਂ ਸਕੀ, ਨਹੀਂ ਤਾਂ ਸ਼ਾਇਦ ਤੂੰ ਇੰਝ ਨਾ ਕਹਿੰਦੀ।
1: ਨਹੀਂ, ਮੈਂ ਉੱਚੇ ਆਦਰਸ਼ਾਂ ਵਾਲੇ ਭਾਸ਼ਣਾਂ ਨੂੰ ਜ਼ਿੰਦਗੀ ਦੀਆਂ ਤਲਖ ਹਕੀਕਤ ਦੇ ਸਮਾਨਾਂਤਰ ਰੱਖ ਕੇ ਵੇਖ ਰਹੀ ਹਾਂ।
0: ਅਤੇ ਇੰਝ ਵੇਖਦੀ ਹੋਈ ਅਸਮਾਨਤਾਵਾਂ 'ਚ ਰੁਲ ਗਈ ਹੈ।
1: ਰੁਲਿਆ ਕੌਣ ਹੈ, ਇਹ ਤਾਂ ਵਕਤ ਹੀ ਦੱਸੇਗਾ।
0: ਇਹਦਾ ਮਤਲਬ ਹੈ ਕਿ ਤੁਸੀਂ ਯਾਨੀ ਤੂੰ ਅਤੇ ਮੰਮੀ ਮਿਲ ਕੇ ਮੇਰੇ ਨਾਲ ਪ੍ਰਕਾਸ਼ ਦੀ ਤਰ੍ਹਾਂ ਧੋਖਾ ਕਰਨ ਦੀ ਸਾਜ਼ਿਸ਼ ਘੜੀ ਬੈਠੇ ਹੋ।
1: ਪ੍ਰਕਾਸ਼ ਨਾਲ ਧੋਖਾ? ਮੈਂ ਸਮਝੀ ਨਹੀਂ।
0: ਹਾਂ, ਇਸੇ ਗੱਲ ਨੂੰ ਲੈ ਕੇ ਉਹਨਾਂ ਦੇ ਘਰ 'ਚ ਹਰ ਰੋਜ਼ ਤਕਰਾਰ ਹੁੰਦੀ ਹੈ ਅਤੇ ਲੱਗਦਾ ਇਹ ਸਿਲਸਿਲਾ ਸਾਡੇ ਘਰ 'ਚ ਵੀ ਸ਼ੁਰੂ ਹੋਣ ਵਾਲਾ ਹੈ।
1: ਸ਼ੁਰੂ ਹੋਣ ਵਾਲਾ ਨਹੀਂ, ਸਗੋਂ ਇੰਝ ਕਹੋ ਕਿ ਸ਼ੁਰੂ ਹੋ ਚੁੱਕਿਆ। ਜੋ ਮੰਮੀ ਚਾਹੁੰਦੇ ਨੇ ਉਹ ਤੁਸੀਂ ਨਹੀਂ ਚਾਹੁੰਦੇ, ਜੋ ਤੁਸੀਂ ਚਾਹੁੰਦੇ ਹੋ ਉਹ ਮੰਮੀ ਨਹੀਂ ਚਾਹੁੰਦੇ।
0: ਅਤੇ ਜੋ ਮੰਮੀ ਚਾਹੁੰਦੇ ਨੇ ਉਹ ਤੂੰ ਜ਼ਰੂਰ ਚਾਹੁੰਦੀ ਹੈ, ਇਸ ਲਈ ਤੁਹਾਡੀਆਂ ਵੋਟਾਂ ਵੱਧ ਨੇ ਅਤੇ ਤੁਸੀਂ ਆਪਣੀ ਗੱਲ 'ਤੇ ਅੜੀਆਂ ਹੋਈਆਂ ਹੋ।
1: ਤੁਸੀਂ ਬਿਲਕੁਲ ਠੀਕ ਸਮਝ ਰਹੇ ਹੋ।
0: ਪਰ ਤੁਸੀਂ ਕੁਝ ਵੀ ਨਹੀਂ ਸਮਝ ਰਹੀਆਂ।
1: ਜ਼ਿਆਦਾ ਸਮਝਣ ਸਮਝਾਉਣ ਦੀ ਲੋੜ ਵੀ ਨਹੀਂ, ਤੁਸੀਂ ਤਾਂ ਉਂਝ ਹੀ ਰਾਈ ਦਾ ਪਹਾੜ ਬਣਾ ਰਹੇ ਹੋ।
0: ਹੁਣ ਇਹ ਪਹਾੜ ਬਣ ਕੇ ਹੀ ਰਹੇਗਾ ਨਿਰਮਲ, ਪਹਾੜ ਬਣ ਕੇ ਹੀ ਰਹੇਗਾ।

0: ਸੋਨੂੰ ਤੇ ਪਾਪਾ, ਮੈਂ ਜਾਣਦੀ ਹਾਂ ਕਿ ਮੈਂ ਤੁਹਾਡੇ ਵਿਸ਼ਵਾਸ ਨੂੰ ਤੋੜਿਆ। ਇਸ ਸਦਮੇ ਨੇ ਤੁਹਾਡਾ ਚੈਨ, ਤੁਹਾਡੀ ਰਾਤ ਦੀਆਂ ਨੀਂਦਾਂ ਖੋ ਲਈਆਂ ਨੇ। ਮੈਥੋਂ ਤੁਹਾਡੀ ਹਾਲਤ ਵੇਖੀ ਨਹੀਂ ਜਾਂਦੀ। ਸਾਰਾ ਦਿਨ ਗੁੰਮਸੁੰਮ ਪਏ ਅਤੇ ਰਾਤਾਂ ਨੂੰ ਜਾਗਦਿਆਂ ਆਖਰ ਤੁਸੀਂ ਸੋਚਦੇ ਕੀ ਰਹਿੰਦੇ ਹੋ?
1: ਸੋਚਦਾ ਰਹਿਣਾ ਕਿ ਇਸ ਪਾਪ ਦਾ ਪ੍ਰਾਇਸ਼ਚਿਤ ਕਿਵੇਂ ਕੀਤਾ ਜਾਵੇ।
0: ਪ੍ਰਾਇਸ਼ਚਿਤ ਤੁਸੀਂ ਕਰੋਗੇ, ਪਰ ਪਾਪ ਤਾਂ ਮੈਂ ਕੀਤਾ।
1: ਕੀ ਤੂੰ ਇਹ ਸਮਝਦੀ ਹੈ ਕਿ ਤੂੰ ਪਾਪ ਕੀਤਾ?
0: ਹਾਂ, ਤੁਹਾਡੇ ਵੱਲ ਵੇਖ ਕੇ ਹੁਣ ਇਹ ਅਹਿਸਾਸ ਹੋ ਰਿਹਾ ਮੈਨੂੰ।
1: ਤੇ ਪ੍ਰਾਇਸ਼ਚਿਤ
0: ਉਹ ਵੀ ਕਰ ਲਵਾਂਗੀ।
1: ਕਿਵੇਂ?
0: ਜਿਵੇਂ ਵੀ ਤੁਸੀਂ ਆਖੋਗੇ।
1: ਕੀ ਪਹਿਲਾਂ ਸਭ ਕੁਝ ਮੇਰੇ ਕਹਿਣ ਅਨੁਸਾਰ ਹੋਇਆ?
0: ਨਹੀਂ ਹੋਇਆ, ਇਸ ਲਈ ਤਾਂ ਮਾਫੀ ਚਾਹੁੰਦੀ ਹਾਂ।
1: ਤੈਨੂੰ ਮੈਂ ਉਸੇ ਦਿਨ ਕਹਿ ਦਿੱਤਾ ਸੀ ਕਿ ਮੈਂ ਤੈਨੂੰ ਕਦੇ ਮਾਫ ਨਹੀਂ ਕਰਾਂਗਾ।
0: ਤਾਂ ਕਿ ਸ਼ਰਾਪ ਦਿਓਗੇ?
1: ਮੈਂ ਕੌਣ ਜੋ ਸ਼ਰਾਪ ਦੇ ਸਕਾਂ? ਮੈਂ ਤਾਂ ਆਪਣੇ ਆਪ ਨੂੰ ਵੱਡਾ ਗੁਨਾਹਗਾਰ ਸਮਝਦਾ ਹੋਇਆ ਪ੍ਰਾਇਸ਼ਚਿਤ ਹੀ ਕਰਾਂਗਾ।
0: ਪਰ ਕਿਵੇਂ?
1: ਇਹੀ ਤਾਂ ਇੰਨੇ ਦਿਨਾਂ ਦਾ ਸੋਚ ਰਿਹਾ।
0: ਦੇਖੋ, ਕੋਈ ਕੋਈ ਅਜਿਹਾ ਕੰਮ ਨਾ ਕਰ ਬੈਠਣਾ ਕਿ
1: ਤੇਰਾ ਮਤਲਬ ਆਤਮ ਹੱਤਿਆ? ਨਹੀਂ ਨਿਰਮਲ, ਮੈਂ ਇੰਨਾ ਬੁਜ਼ਦਿਲ ਨਹੀਂ।
0: ਅੱਛਾ ਛੱਡੋ, ਸੌਣ ਦੀ ਕੋਸ਼ਿਸ਼ ਕਰੋ, ਰਾਤ ਵੀ ਬਹੁਤ ਬੀਤ ਚੁੱਕੀ ਹੈ।
1: ਤੂੰ ਸੋ ਜਾ।
0: ਤੇ ਤੁਸੀਂ?
1: ਮੈਨੂੰ ਅਜੇ ਨੀਂਦ ਨਹੀਂ ਆ ਰਹੀ।

0: पांच हो गई।
1: मैं पांच हो गई।

ਪੰਜਾਬੀਆਂ ਦੀ ਵੀਰਤਾ ਤੇ ਮਰਦਾਨਗੀ ਦੀ ਇੱਕ ਲੰਮੀ ਦਾਸਤਾਨ ਹੈ। ਮਨੁੱਖ ਦਾ ਪਹਿਲਾ ਵਾ ਕੁਦਰਤੀ ਤਾਕਤਾਂ ਨਾਲ ਪਿਆ ਤੇ ਦੂਜਾ ਮਨੁੱਖੀ ਕਬੀਲਿਆਂ ਨਾਲ। ਬਾਹੂਬਲ ਤੇ ਬੁੱਧੀਬਲ ਨਾਲ ਮਨੁੱਖ ਇਹਨਾਂ ਦਾ ਟਾਕਰਾ ਕਰਦਾ ਰਿਹਾ। ਜਦੋਂ ਮਨੁੱਖੀ ਨਾਇਕ ਯੋਧਾ ਦੇ ਰੂਪ 'ਚ ਪ੍ਰਗਟ ਹੋਇਆ ਤਾਂ ਦੇਵਤਿਆਂ ਵਾਂਗ ਸ਼ਕਤੀਸ਼ਾਲੀ ਸੀ। ਪੰਜਾਬੀ ਲੋਕ ਗਾਥਾਵਾਂ ਇਸ ਦਾ ਪ੍ਰਮਾਣ ਨੇ, ਜਿਨ੍ਹਾਂ ਦੇ ਨਾਇਕ ਨਾ ਕੇਵਲ ਦੈਵੀ ਸ਼ਖਸੀਅਤ ਨੇ, ਨਾ ਨਿਰੇ ਇਤਿਹਾਸਕ ਪ੍ਰਤਿਭਾ, ਬਲਕਿ ਉਹ ਇਤਿਹਾਸਕ ਪ੍ਰਤਿਭਾ ਅਤੇ ਦੈਵਿਕ ਸ਼ਖਸੀਅਤ ਦਾ ਸੁੰਦਰ ਸੁਮੇਲ ਨੇ। ਪੰਜਾਬੀ ਲੋਕ ਧਾਰਾ 'ਚ ਰਾਜਾ ਰਸਾਲੂ ਅਤੇ ਮਿਰਜ਼ਾ ਅਜੇ ਦੋ ਨਾਇਕ ਨੇ ਜਿਹੜੇ ਪੰਜਾਬੀ ਲੋਕ ਮਾਨਸਿਕਤਾ ਨੂੰ ਰੂਪਮਾਨ ਕਰਦੇ ਨੇ। ਦੋਵੇਂ ਨਾਇਕ ਬਿਲਕੁਲ ਵਿਰੋਧੀ ਸਥਿਤੀਆਂ 'ਚੋਂ ਆਪਣਾ ਨਾਇਕਤਵ ਗ੍ਰਹਿਣ ਕਰਦੇ ਨੇ। ਜਿੱਥੇ ਰਾਜਾ ਰਸਾਲੂ ਦਾ ਨਾਇਕਤਵ ਮਰਿਆਦਾ ਦੇ ਪਾਲਣ ਉੱਪਰ ਉਸਰਿਆ ਹੈ, ਉੱਥੇ ਮਿਰਜ਼ੇ ਦਾ ਨਾਇਕਤਵ ਮਰਿਆਦਾ ਦੇ ਭੰਜਨ ਵਿੱਚੋਂ ਉੱਭਰਦਾ ਹੈ। ਰਾਜਾ ਰਸਾਲੂ ਆਦਿ ਤੋਂ ਅੰਤ ਤੱਕ ਸਮਾਜਿਕ ਮਰਿਆਦਾਵਾਂ ਪ੍ਰਤੀ ਨਿਸ਼ਚਾਸ਼ੀਲ ਹੈ ਅਤੇ ਵਿਰੋਧੀ ਤੱਤਾਂ ਵਿਰੁੱਧ ਸੰਘਰਸ਼ੀਲ। ਪਰੰਤੂ ਮਿਰਜ਼ਾ ਆਪਣਾ ਨਾਇਕਤਵ ਸਥਿਰ ਕੀਮਤਾਂ ਵਿਰੁੱਧ ਵਿਦਰੋਹੀ ਸਥਿਤੀ 'ਚੋਂ ਪ੍ਰਾਪਤ ਕਰਦਾ ਹੈ। ਰਾਜਾ ਰਸਾਲੂ ਸਾਡਾ ਅਹਿਮ ਲੋਕ ਨਾਇਕ ਹੈ, ਇੱਕ ਪ੍ਰਕਰਮੀ ਸੂਰਮਾ ਅਤੇ ਮਨਚਲਾ ਵਿਅਕਤੀ, ਜਿਸ ਅੰਦਰ ਅੰਤਾਂ ਦਾ ਦਰਦ ਸੀ, ਮੁਹੱਬਤ ਸੀ। ਉਸ ਵਰਗਾ ਧਰਮੀ, ਕਰਮੀ ਅਤੇ ਕਰਾਮਾਤੀ ਸੰਸਾਰ 'ਚ ਹੋਰ ਪੈਦਾ ਹੀ ਨਹੀਂ ਹੋਇਆ। ਬਹੁਪੱਖੀ ਸ਼ਖਸੀਅਤ ਸਦਕਾ ਰਾਬਨ ਹੁੱਡ ਅਤੇ ਆਰਥਰ ਵਰਗੇ ਨਾਇਕ ਵੀ ਉਸ ਸਾਹਮਣੇ ਫਿੱਕੇ ਪੈ ਜਾਂਦੇ ਨੇ।

ਪੰਜਾਬ ਦੀਆਂ ਪੁਰਾਤਨ ਗਾਥਾਵਾਂ ਵਿੱਚੋਂ ਸਭ ਤੋਂ ਪ੍ਰਸਿੱਧ ਗਾਥਾ ਰਾਜਾ ਰਸਾਲੂ ਦੀ ਹੈ। ਇਹ ਗਾਥਾ ਪੰਜਾਬੀ ਲੋਕ ਮਾਨਸ 'ਚ ਹੋਰਨਾਂ ਗਾਥਾਵਾਂ ਨਾਲੋਂ ਵੱਖਰੀ ਰਵਾਇਤ ਰੱਖਦੀ ਹੈ। ਰਾਜਾ ਰਸਾਲੂ ਸਿਆਲਕੋਟ ਦੇ ਰਾਜਾ ਸਲਵਾਨ ਦੀ ਦੂਸਰੀ ਔਲਾਦ ਸੀ। ਸਲਵਾਨ ਦੇ ਦੋ ਪੁੱਤਰਾਂ ਵਿੱਚੋਂ ਇਛਰਾ ਪੁੱਤਰ ਪੂਰਨ ਜੋਗੀ ਨਾਇਕ ਸੀ ਅਤੇ ਲੂਣਾ ਪੁੱਤਰ ਰਸਾਲੂ ਸੂਰਬੀਰ ਨਾਇਕ। ਰਾਜਾ ਰਸਾਲੂ ਪੂਰਨ ਵਰਗੀਆਂ ਸਥਿਤੀਆਂ ਦਾ ਹੀ ਸ਼ਿਕਾਰ ਹੁੰਦਾ ਹੈ, ਪਰੰਤੂ ਜਦੋਂ ਇਹਨਾਂ ਤੋਂ ਮੁਕਤੀ ਚਾਹੁੰਦਾ ਹੈ ਤਾਂ ਇਸ ਦੇ ਸਮਰੱਥ ਬਣ ਵਿਖਾਉਂਦਾ ਹੈ। ਉਹ ਨਿਸ਼ਚਿਤ ਸਮੇਂ ਤੋਂ ਪਹਿਲਾਂ ਭੋਰਿਓਂ ਨਿਕਲ ਤੁਰਦਾ ਹੈ। ਸਲਵਾਨ ਰਸਾਲੂ ਦੀ ਚਰਿੱਤਰ ਵਿਚਲੀ ਵਿਦਰੋਹੀ ਸੁਰ ਨੂੰ ਸਮਝਦਿਆਂ ਉਸ ਨੂੰ ਦੇਸ਼ ਨਿਕਾਲਾ ਦੇ ਦਿੰਦਾ ਹੈ। ਰਾਜਾ ਰਸਾਲੂ ਤਾਂ ਪਹਿਲਾਂ ਹੀ ਘੁੰਮਣ ਲਈ ਪੈਦਾ ਹੋਇਆ ਸੀ। ਪੀਆ ਦਾ ਦੇਸ਼ ਉਸ ਲਈ ਸੌੜਾ ਸੀ।

ਰਾਹ ਵਿੱਚ ਧੌਲਰ 'ਚ ਬੈਠੀ ਉਸਨੂੰ ਉਡੀਕਦੀ ਰਹੀ। ਸਮੇਂ ਤੋਂ ਪਹਿਲਾਂ ਹੀ ਰਸਾਲੂ ਨੇ ਭੋਰੇ ਦੀ ਕੈਦ ਤਿਆਗ ਦਿੱਤੀ। ਰਸਾਲੂ ਨੂੰ ਵੇਖ ਚੰਦਨ ਦੇਈ ਨੇ ਤਰਲਾ ਮਾਰਿਆ।

ਰਸਾਲੂ ਦੇ ਪੈਰਾਂ ਦਾ ਚੱਕਰ ਸਿਆਲਕੋਟ ਉਸ ਲਈ ਸੌੜਾ ਲੱਗਣ ਲੱਗਾ। ਉਹ ਤਾਂ ਹਵਾ 'ਚ ਤਾਰੀਆਂ ਲਾਉਣਾ ਚਾਹੁੰਦਾ ਸੀ, ਜ਼ਰਰਾ ਜ਼ਰਰਾ ਬੰਨ ਫੈਲਣਾ ਚਾਹੁੰਦਾ ਸੀ। ਇਸ ਲਈ ਉਹ ਅਣਜਾਣੇ ਰਾਹੀ ਹੋ ਤੁਰਿਆ। ਉਸ ਦਾ ਸਾਰਾ ਜੀਵਨ ਅਹਿਸਾਸਾਂ ਭਰਿਆ ਇੱਕ ਲੰਮਾ ਸੰਘਰਸ਼ ਸੀ। ਜਾਬਰ ਕਬੀਲਿਆਂ ਵਿਰੁੱਧ ਸੰਘਰਸ਼ ਸੀ, ਤਾੜਵੀਆਂ ਅਤੇ ਜ਼ਮੀਰੂ ਰੂੜੀਆਂ ਵਿਰੁੱਧ ਸੰਘਰਸ਼ ਸੀ, ਆਦਮਖੋਰ ਬਲਾਵਾਂ, ਮਾਰੂ ਨਾਗਾਂ, ਵਚਿੱਤਰ ਸ਼ਕਤੀਆਂ, ਰਾਕਸ਼ਾਂ ਅਤੇ ਵਿਕਰਾਲ ਪਾਤਰਾਂ ਵਿਰੁੱਧ। ਪ੍ਰਾਪੌਤਿਕ ਸ਼ਕਤੀਆਂ ਰਸਾਲੂ ਦੇ ਹੱਕ 'ਚ ਭੁਗਤੀਆਂ। ਉਸ ਦਾ ਸਾਥ ਦਿੱਤਾ ਉਸ ਦੇ ਘੋੜੇ ਨੇ, ਉਸ ਦੇ ਤੋਤੇ ਨੇ, ਉਸ ਦੀ ਨੈਤਿਕਤਾ ਨੇ, ਉਸ ਦੇ ਉੱਦਮ ਨੇ, ਉਸ ਦੇ ਸਿਦਕ ਨੇ, ਉਸ ਦੀ ਵੀਰਤਾ ਨੇ, ਉਸ ਦੀ ਅਣਖ ਜਤਸਤ ਅਤੇ ਧਰਮ ਨੇ। ਬਦੀ ਦਾ ਨਾਸ਼ ਕਰ ਉਹ ਲੋਕ ਭਲਾਈ ਵਿੱਚ ਜੁੜ ਜਾਂਦਾ ਹੈ। ਉਸ ਦੇ ਉੱਦਮ ਨਾਲ ਦੁੱਧ ਘਿਓ ਦੀਆਂ ਨਦੀਆਂ ਵਹਿ ਤੁਰੀਆਂ, ਅੰਨ ਦੇ ਅੰਬਾਰ ਲੱਗ ਗਏ, ਲੋਕਾਂ ਵਿੱਚ ਵਿਸ਼ਵਾਸ ਜਾਗ ਗਿਆ, ਨਵਾਂ ਉਤਸ਼ਾਹ ਪੈਦਾ ਹੋਇਆ। ਉਸ ਦੇ ਉੱਦਮ ਨੂੰ ਹੰਸ ਦੇ ਤਿਆਗ ਤੋਂ ਸਿਦਕ ਮਿਲਿਆ। ਸੱਪਾਂ ਨੇ ਮਨੀ ਦਿੱਤੀ, ਫਲਸਰੂਪ ਉਹ ਬੀਰ ਵੀ ਬਣ ਗਿਆ ਅਤੇ ਪੀਰ ਵੀ। ਪਰ ਅਸਲ ਵਿੱਚ ਉਸ ਦੀ ਸ਼ਕਤੀ ਉਸਦੀ ਨੈਤਿਕਤਾ ਸੀ ਅਤੇ ਉਸ ਦੀ ਲੋਕ ਭਲਾਈ ਸੀ। ਕਰ ਭਲਾ ਹੋ ਭਲਾ ਮੰਨ ਕੇ ਹੀ ਤਾਂ ਉਹ ਨਾਗ ਦੀਆਂ ਅੱਖਾਂ 'ਚ ਵੀ ਰੇਤ ਕੱਢਣ

0: ਅੰਤਾਂ ਦਾ ਧੋਖੇਬਾਜ ਅਤੇ ਅਤਿਆਚਾਰੀ ਰਾਜਾ ਸੀ ਸਿਰਕੱਪ। ਚੌਪੜ ਖੇਡ ਦਾ ਪਰ ਸਿਰਾਂ ਦੀ ਬਾਜ਼ੀ ਲਾ ਕੇ ਉਸ ਬੇਰਹਿਮ ਨੇ ਤੇ ਆਪਣੇ ਭਰਾ ਸਿਰਸੁਖ ਦਾ ਸਿਰ ਵੀ ਲੈ ਲਿਆ ਸੀ। ਦੂਜੇ ਪਾਸੇ ਰਸਾਲੂ ਐਸੇ ਕਪਟੀਆਂ ਦਾ ਨਾਸ਼ ਕਰਨਾ ਚਾਹੁੰਦਾ ਸੀ। ਉਹ ਸਿਰਕੱਪ ਦੀਆਂ ਚੌਪੜ ਖੇਡਣ ਦੀਆਂ ਚਾਲਾਂ ਤੋਂ ਵਾਕਿਫ ਸੀ। ਸਿਰਕੱਪ ਨੇ ਜ਼ਹਿਰੀਲਾ ਖਾਣਾ ਭੇਜਿਆ। ਹੁਸ਼ਿਆਰ ਰਸਾਲੂ ਨੇ ਖਾਣਾ ਲੈ ਕੇ ਆਏ ਲੋਕਾਂ ਨੂੰ ਕਿਹਾ,
1: ਜਾਓ ਆਪਣੇ ਰਾਜੇ ਨੂੰ ਕਹੋ ਸੂਰਮੇ ਮੈਦਾਨ ਵਿੱਚ ਨਿੱਤਰ ਕੇ ਲੜਦੇ ਨੇ। ਧੋਖੇ ਨਾਲ ਕਿਸੇ ਨੂੰ ਮਾਰਨਾ ਨੀਚਾਂ ਦਾ ਕੰਮ ਹੈ, ਸੂਰਮਿਆਂ ਦਾ ਨਹੀਂ। ਇਹ ਗੱਲਾਂ ਰਾਜਿਆਂ ਨੂੰ ਸ਼ੋਭਾ ਨਹੀਂ ਦਿੰਦੀਆਂ।
0: ਸਿਰਕੱਪ ਨੇ ਰਸਾਲੂ ਨੂੰ ਚੌਪੜ ਖੇਡਣ ਲਈ ਵੰਗਾਰਦਿਆਂ ਕਿਹਾ,
1: ਮੈਂ ਸਿਰਾਂ ਦੀ ਬਾਜ਼ੀ ਲਾ ਕੇ ਖੇਡਦਾ। ਜੇ ਮੈਂ ਪਹਿਲੀ ਬਾਜ਼ੀ ਹਾਰੀ ਤਾਂ ਮੇਰਾ ਧਨ ਦੌਲਤ ਸਭ ਕੁਝ ਤੁਹਾਡਾ, ਜੇ ਦੂਜੀ ਹਾਰੀ ਤਾਂ ਘਰ ਮਹਿਲ ਤੇ ਰਾਜ ਤੁਹਾਡਾ, ਤੇ ਜੇ ਤੀਜੀ ਬਾਜ਼ੀ ਹਾਰੀ ਤਾਂ ਮੇਰਾ ਸਿਰ ਤੁਹਾਡੇ ਹਵਾਲੇ, ਚਾਹੇ ਕੱਟੋ ਚਾਹੇ ਰੱਖੋ।
0: ਰਾਜਾ ਰਸਾਲੂ ਰਾਜਾ ਸਿਰਕੱਪ ਨਾਲ ਸਿਰ ਤੜਦੀ ਬਾਜ਼ੀ ਲਾ ਕੇ ਚੌਪੜ ਖੇਡਿਆ। ਰਸਾਲੂ ਬਾਜ਼ੀ ਜਿੱਤ ਗਿਆ ਪਰ ਅਨੇਕਾਂ ਗੁਣਾਂ ਦੇ

ਦੇ ਹੋਏ ਵੀ ਰਸਾਲੂ ਵਿੱਚੋਂ ਆਪਣੇ ਬਾਪ ਸਲਵਾਨ ਦਾ ਚਰਿੱਤਰ ਪੂਰੀ ਤਰ੍ਹਾਂ ਨਹੀਂ ਸੀ ਮਰਿਆ। ਸਿਰਕਪ ਦਾ ਸਿਰ ਲੈਣ ਦੀ ਥਾਂ ਵਜੋਂ ਉਸ ਦੀ ਨਵਜੰਮੀ ਬੱਚੀ ਕੋਕਿਲਾਂ ਦਾ ਡੋਲਾ ਮੰਗ ਲਿਆ। ਬੱਚੀ ਨਾਲ ਇੱਕ ਅੰਬ ਦਾ ਬੂਟਾ ਵੀ ਦਿੱਤਾ ਗਿਆ। ਅੰਬ ਤੇ ਬੂਰ ਆਉਣਾ ਕੋਕਿਲਾਂ ਦੇ ਪਤਨੀ ਬਣਨ ਦੇ ਯੋਗ ਹੋਣ ਦੀ ਵੀ ਨਿਸ਼ਾਨੀ ਸੀ।

ਕੋਕਿਲਾ ਮੁਟਿਆਰ ਰਸਾਲੂ ਨਾਲ ਸ਼ਿਕਾਰ ਖੇਡਣ ਗਈ। ਕੋਕਿਲਾ ਨੇ ਆਪਣੀ ਸੁੰਦਰਤਾ ਦੇ ਤੇਜ ਨਾਲ ਹੀਰਾ ਹਿਰਨ ਫੜ ਲਿਆ। ਰਸਾਲੂ ਦੀ ਸੁੱਤੀ ਈਰਖਾ ਜਾਗ ਪਈ। ਉਹਨੇ ਹੀਰੇ ਹਿਰਨ ਦੇ ਕੰਨ ਤੇ ਪੂੰਛ ਵੱਢ ਦਿੱਤੇ। ਹੀਰਾ ਹਿਰਨ ਡਰ ਵਿੱਚੋਂ ਛੇਕਿਆ ਗਿਆ। ਹਿਰਨ ਬਦਲਾ ਲੈਣ ਲਈ ਤੜਪ ਰਿਹਾ ਸੀ।

ਬਦਲੇ ਦੀ ਭਾਵਨਾ ਲਈ ਹੀਰਾ ਹਿਰਨ ਰਸਾਲੂ ਦੇ ਦੁਸ਼ਮਣ ਰਾਜਾ ਹੋਡੀ ਕੋਲ ਪਹੁੰਚ ਗਿਆ ਅਤੇ ਰਾਜਾ ਰਸਾਲੂ ਦਾ ਪਿੱਛਾ ਕਰਨ ਲਈ ਪ੍ਰੇਰਿਆ। ਇਸ ਲਾਲਚ ਵੱਸ ਹੋਡੀ ਕੋਕਿਲਾ ਪਾਸ ਪਹੁੰਚ ਗਿਆ। ਕੋਕਿਲਾ ਦੇ ਰਖਵਾਲੇ ਮੈਨਾ ਤੇ ਤੋਤੇ ਨੇ ਸਭ ਹੋਈ ਵਾਪਰੀ ਰਾਜੇ ਰਸਾਲੂ ਨੂੰ ਜਾ ਦੱਸੀ। ਰਸਾਲੂ ਮਹਿਲ ਦੀ ਹਾਲਤ ਤੋਂ ਹੋਈ ਸਾਜਿਸ਼ ਬਾਰੇ ਸਮਝ ਗਿਆ। ਉਸ ਬਦਲਾ ਲੈਣ ਲਈ ਭੋਜਨ 'ਚ ਕੋਕਿਲਾ ਨੂੰ ਉਸਦੇ ਯਾਰ ਹੋਡੀ ਦਾ ਦਿਲ ਖਵਾਇਆ।

ਇਸ ਤਰ੍ਹਾਂ ਰਾਜਾ ਰਸਾਲੂ ਸਮਾਜਿਕ ਅਤੇ ਸੱਭਿਆਚਾਰਕ ਨਿਸ਼ਠਾ 'ਤੇ ਪ੍ਰਹਾਰ ਕਰਦਾ ਹੈ। ਉਸ ਦਾ ਇਹ ਸਲਵਾਨਸ਼ਾਹੀ ਚਰਿੱਤਰ ਲੋਕ ਮਾਨਸ ਨੂੰ ਕਿਸੇ ਵੀ ਰੂਪ 'ਚ ਪ੍ਰਵਾਨਿਤ ਨਹੀਂ। ਪੰਜਾਬੀਆਂ ਦੇ ਪ੍ਰਾਚੀਨ ਕਾਲ ਤੋਂ ਚੱਲੇ ਆ ਰਹੇ ਵਿਸ਼ਵਾਸ, ਹੋਣੀ ਦੀ ਪ੍ਰਬਲਤਾ, ਕਰਮ ਰੇਖਾਵਾਂ ਦੀ ਅਮਿੱਟਤਾ, ਜਨਮ ਭੋਗ, ਗ੍ਰਹਿ ਚਾਲ ਦਾ ਪ੍ਰਭਾਵ, ਸਭ ਕੁਝ ਰਸਾਲੂ ਦੀ ਗਾਥਾ 'ਚ ਸਮਾਇਆ ਹੋਇਆ ਹੈ। ਗਾਥਾਵਾਂ ਵਿੱਚ ਮਿੱਥਕ ਤੱਤਾਂ ਦੀ ਭਰਮਾਰ ਹੈ। ਕਿਤੇ ਇੱਛਾਧਾਰੀ ਨਾਗਣੀ ਖੂਬਸੂਰਤ ਮਟਿਆਰ ਬਣ ਕੇ ਮਰਦਾਂ ਨੂੰ ਭੋਗਦੀ ਹੈ। ਮਾਇਆ ਕਦੇ ਹਿਰਨੀ, ਕਦੇ ਸਪਨੀ, ਕਦੇ ਇਸਤਰੀ ਰੂਪ ਧਾਰ ਰਸਾਲੂ ਨੂੰ ਭਰਮਾਉਣ ਲਈ ਯਤਨਸ਼ੀਲ ਹੈ। ਅਨੇਕਾਂ ਪਸ਼ੂ ਪਾਤਰ ਮਨੁੱਖੀ ਰੂਪ ਧਾਰ ਰਾਕਸ਼ਾਂ ਦਾ ਨਾਸ਼ ਕਰਨ 'ਚ ਰਸਾਲੂ ਦੇ ਮਦਦਗਾਰ ਨੇ। ਗਾਥਾਵਾਂ ਦੇ ਪਾਤਰ ਇਤਿਹਾਸ ਦੇ ਇੱਕ ਲੰਮੇ ਕਾਲ 'ਚ ਫੈਲੇ ਹੋਏ ਹਨ। ਕਈ ਪਾਤਰ ਤਾਂ ਇੱਕ ਦੂਜੇ ਦੇ ਸਮਕਾਲੀ ਵੀ ਨਹੀਂ, ਪਰ ਲੋਕ ਮਨ ਲਈ ਸਮੇਂ ਸਥਾਨ ਨਾਲੋਂ ਸ਼ਖਸੀਅਤਾਂ ਵਧੇਰੇ ਮਹੱਤਵ ਰੱਖਦੀਆਂ ਨੇ। ਅਲੌਕਿਕ ਤੱਤ ਲੋਕ ਮਨ 'ਚ ਉੱਭਰਦੇ ਹੋਣ ਕਰਕੇ ਆਪਣੀ ਕਿਸਮ ਦਾ ਰੋਮਾਂਚਿਕ ਸੱਚ ਹਨ। ਇਉਂ ਰਾਜਾ ਰਸਾਲੂ ਮਿੱਥਕ ਨਾਇਕ ਵਜੋਂ ਆਪਣੀ ਨਿਵੇਕਲੀ ਪਛਾਣ ਕਾਇਮ ਕਰਦਾ ਹੈ। ਰਾਜਾ ਰਸਾਲੂ ਇੱਕ ਰਾਜਕੁਮਾਰ ਦੇ ਰਾਜਵੰਸ਼ ਨਾਲ ਤਣਾਅ ਵਿੱਚੋਂ ਪੈਦਾ ਹੋਈ ਰਾਜਕੁਮਾਰ ਦੀ ਜਿੱਤ ਦਾ ਪੁਨਰ ਜਨਮ ਹੈ। ਆਪਣੀ ਵਿਲੱਖਣ ਸ਼ਖਸੀਅਤ, ਅਨੋਖੀ ਪ੍ਰਤਿਭਾ ਅਤੇ ਸੰਵੇਦਨਸ਼ੀਲ ਸੁਭਾਅ ਸਦਕਾ ਰਾਜੇ ਰਸਾਲੂ ਨੂੰ ਦੁਨੀਆ ਭਰ ਦੇ ਲੋਕ ਬੀਰਾਂ ਵਿੱਚੋਂ ਪ੍ਰਥਮ ਸਥਾਨ ਪ੍ਰਾਪਤ ਹੈ। ਨੈਤਿਕਤਾ, ਬੀਰਤਾ, ਪ੍ਰੇਮ ਅਤੇ ਸਦਭਾਵਨਾ ਦੇ ਗੁਣਾਂ ਦਾ ਸੁਮੇਲ ਰਾਜਾ ਰਸਾਲੂ ਪੰਜਾਬੀ ਚਰਿੱਤਰ ਅਤੇ ਵਿਵਹਾਰ ਦੀ ਪੂਰਨ ਪ੍ਰਤੀਨਿਧਤਾ ਕਰਦਾ ਹੈ। ਉਹ ਪੰਜਾਬੀਆਂ ਵਾਂਗ ਹਰ ਰੰਗ ਵਿੱਚ, ਹਰ ਮਹਿਕ 'ਚ ਰਚਿਆ ਵੀ ਹੈ ਅਤੇ ਨਿਰਲੇਪ ਵੀ ਹੈ। ਰਾਣੀ ਕੋਕਿਲਾਂ ਦੀ ਮੌਤ ਮਗਰੋਂ ਰਸਾਲੂ ਉਚਾਟ ਹੋ ਗਿਆ। ਚੀਰਪੁਰ ਰਾਵਲਪਿੰਡੀ ਵਿਖੇ ਇੱਕ ਮਾਰੂ ਡੈਣ ਦੇ ਮੰਤਰ ਨਾਲ ਰਸਾਲੂ ਸੈਲ ਪੱਥਰ ਹੋ ਗਿਆ। ਲੋਕ ਧਾਰਨਾ ਹੈ ਕਿ ਜਦੋਂ ਕਦੇ ਫਿਰ ਲੋਕਾਂ 'ਤੇ ਜ਼ੁਲਮ ਹੋਏਗਾ, ਰਸਾਲੂ ਆਪਣੇ ਘੋੜੇ ਸਮੇਤ ਸੁਰਜੀਤ ਹੋ ਉੱਠੇਗਾ ਅਤੇ ਸਾਰੇ ਦੇਸ਼ ਗਾ ਕੇ ਦੋਖੀਆਂ ਅਤੇ ਅਤਿਆਚਾਰੀਆਂ ਦਾ ਨਾਸ਼ ਕਰਕੇ ਦਮ ਲਏਗਾ। ਰਾਜਕੰਨਿਆਵਾਂ ਸਦਾ ਹੀ ਰਸਾਲੂ ਵਰਗੇ ਵਰ ਦੀ ਤਲਾਸ਼ 'ਚ ਰਹਿਣਗੀਆਂ।

0: ਜਿਵੇਂ ਸਤਿਗੁਰਾਂ ਦਾ ਮਾਂਝ ਰਾਗ ਦੀ ਬਾਣੀ ਰਾਹੀਂ ਮੁੱਖ ਵਾਕ ਹੈ। ਨਾਮ ਧਿਆਏ ਮਹਾਂ ਸੁੱਖ ਪਾਇਆ, ਹਰ ਗੁਣ ਗਾਏ ਮੇਰਾ ਮਨ ਸੀਤ ਲਾਇਆ, ਗੁਰਪੂਰੈ ਵਜੀ ਵਧਾਈ, ਨਾਨਕ ਜਿੱਥਾ ਵਿਖਾੜਾ ਜੀਓ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਨੇ ਵੀ ਬੜਹੰਸ ਰਾਗ ਵਿੱਚ ਬਹੁਤ ਹੀ ਸੁੰਦਰ ਸ਼ਬਦਾਂ ਰਾਹੀਂ ਵਿਸਥਾਰ ਵਿੱਚ ਵਰਣਨ ਕੀਤਾ ਹੈ। ਜਿਨ ਕੈ ਹਰ ਨਾਮ ਵਸਿਆ ਸਦ ਹਿਰਦੈ, ਹਰ ਨਾਮੋ ਤਿਨਕੋ ਰੱਖਣ ਹਾਰਾ, ਹਰ ਨਾਮ ਪਿਤਾ, ਹਰ ਨਾਮੋ ਮਾਤਾ, ਹਰ ਨਾਮ ਸਿਖਾਈ ਮਿੱਤਰ ਹਮਾਰਾ। ਲਗਾਤਾਰ ਨਾਮ ਦਾ ਅਭਿਆਸ ਕਰਨ ਨਾਲ ਹੌਲੀ ਹੌਲੀ ਜਗਿਆਸੂ ਦੀ ਇਹ ਅਵਸਥਾ ਬਣ ਜਾਂਦੀ ਹੈ। ਗੁਰਮੁਖ ਅੰਤਰ ਸਹਿਜ ਹੈ, ਮਨ ਚੜ੍ਹਿਆ ਦਸਵੇਂ ਆਕਾਸ਼, ਤਿੱਥੈ ਉਂਗ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖ ਵਾਸ। ਕੁਝ ਚਿਰ ਆਪਣੀ ਆਤਮਾ ਦੀ ਸੰਗਤ ਕਰਨ ਮਗਰੋਂ ਅਭਿਆਸ ਵੱਧ ਜਾਣ ਨਾਲ ਅਭਿਆਸੀ ਪੁਰਸ਼ ਆਪਣੀ ਆਤਮਾ ਰਾਹੀਂ ਅੰਤਰਗਤੀ ਪਰਮਾਤਮਾ ਦਾ ਦਰਸ਼ਨ ਕਰਨ ਦੇ ਸਮਰੱਥ ਹੋ ਜਾਂਦਾ ਹੈ। ਪ੍ਰਭੂ ਦਾ ਸਿਮਰਨ ਕੀਤਿਆਂ ਹੀ ਸਾਰੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਅਤੇ ਦੁੱਖਾਂ ਦਾ ਨਾਸ਼ ਹੁੰਦਾ ਹੈ। ਜੋ ਪ੍ਰਭੂ ਨੂੰ ਸਵਾਸ ਸਵਾਸ ਸਿਮਰਦੇ ਹਨ, ਉਹਨਾਂ ਦਾ ਮਨ ਵੀ ਸਦਾ ਕੌਲ ਦੇ ਫੁੱਲ ਵਾਂਗ ਖਿੜਿਆ ਰਹਿੰਦਾ ਹੈ। ਇਹੋ ਜਿਹੇ ਜਗਿਆਸੂ ਪੁਰਸ਼ਾਂ ਦੀ ਬਾਣੀ ਰਾਹੀਂ ਮੇਰੇ ਸਤਿਗੁਰਾਂ ਨੇ ਸਾਧ ਸੰਤ ਜਗਿਆਸੂ ਤੱਤਵੇਤੇ ਮਹਾਂਪੁਰਖ ਅਤੇ ਬ੍ਰਹਮ ਗਿਆਨੀ ਦੇ ਰੁਤਬੇ ਬਖਸ਼ਿਸ਼ ਕੀਤੇ ਹਨ। ਇਹਨਾਂ ਦਾ ਸੁਭਾਅ ਸੰਸਾਰੀ ਜੀਵਾਂ ਨਾਲੋਂ ਵੱਖਰਾ ਅਤੇ ਪਰਉਪਕਾਰੀ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਓਂਕਾਰ ਤੋਂ ਲੈ ਕੇ 18-10 ਤੱਕ ਸਾਰੀ ਬਾਣੀ ਨਾਮ ਦੀ ਹੀ ਵਿਆਖਿਆ ਹੈ। ਜੋ ਜਗਿਆਸੂ ਬਾਣੀ ਦੀ ਵਿਚਾਰ ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖੀ ਨਿਜ ਘਰ ਵਾਸਾ ਹੋਏ, ਇਸ ਭਾਵ ਨੂੰ ਹਿਰਦੇ ਵਿੱਚ ਰੱਖ ਕੇ ਬਾਣੀ ਦਾ ਜਾਪ ਕਰਦੇ ਹਨ, ਉਹਨਾਂ ਪ੍ਰਤੀ ਹੀ ਸਤਿਗੁਰਾਂ ਦਾ ਪਵਿੱਤਰ ਫਰਮਾਨ ਹੈ। ਨਾਮ ਰਤੇ ਸਦਾ ਸੁਖ ਹੋਈ, ਗੁਰਮੁਖ ਵਿਰਲਾ ਬੁਝੈ ਕੋਈ।
1: ਨਾਮ ਰਤੇ ਸਦਾ ਸੁਖ ਹੋਈ, ਇਹ ਵਾਰਤਾ ਸੁਣਾ ਰਹੇ ਸਨ ਹਰਦੇਵ ਸਿੰਘ ਕਲਸੀ। ਦੁੱਖ ਪੰਜਨ ਤੇਰਾ ਨਾਮ ਜੀ, ਦੁੱਖ ਪੰਜਨ ਤੇਰਾ ਨਾਮ, ਆਠ ਪਹਿਰ ਆਰਾਧਿਐ ਪੂਰਨ ਸਤਿਗੁਰ ਗਿਆਨ। ਉਸ ਪ੍ਰਭੂ ਦਾ ਨਾਮ ਦੁੱਖਾਂ ਦੀ ਨਿਵਿਰਤੀ ਕਰਦਾ ਹੈ, ਪਰ ਇਹ ਸੋਝੀ ਪੂਰੇ ਸੱਚੇ ਗੁਰੂ ਦੇ ਪਾਸ ਜਾ ਕੇ ਹੀ ਪ੍ਰਾਪਤ ਹੁੰਦੀ ਹੈ ਕਿ ਅੱਠੇ ਪਹਿਰ ਉਸ ਪ੍ਰਭੂ ਦਾ ਨਾਮ ਹੀ ਜਪਣਾ ਚਾਹੀਦਾ ਹੈ। ਉਸ ਪਰਮਾਤਮਾ ਦਾ ਨਾਮ ਜਪਿਆਂ ਤਨ ਦੇ ਰੋਗ ਹੀ ਨਿਵਿਰਤ ਨਹੀਂ ਹੁੰਦੇ, ਸਗੋਂ ਮਾਨਸਿਕ ਅਤੇ ਜਨਮਾਂ ਜਨਮਾਂਤਰਾਂ ਦੇ ਰੋਗ ਵੀ ਨਿਵਿਰਤ ਹੋ ਜਾਂਦੇ ਨੇ। ਫਰਮਾਨ ਹੈ, ਤਜ ਅਭਿਮਾਨ ਅਰਚਿੰਤ ਬਿਰਾਨੀ, ਸਾਧੈ ਸਰਨ ਪਏ, ਜਪ ਜਪ ਨਾਮ ਤੁਮਹਾਰੋ ਪ੍ਰੀਤਮ, ਤਨ ਤੇ ਰੋਗ ਖਏ। ਸਰਵਣ ਕਰਦੇ ਹਾਂ ਭਾਈ ਦਵਿੰਦਰ ਸਿੰਘ ਸੋਢੀ ਅਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਭਜਨ। ਅਸੀਂ ਆਕਾਸ਼ਵਾਣੀ ਪੰਜਾਬ ਤੋਂ ਬੋਲ ਰਹੇ ਹਾਂ। ਇਸ ਵੇਲੇ ਤੜਕੇ ਦੇ 4 ਵੱਜ ਚੁੱਕੇ ਨੇ ਅਤੇ ਆਓ ਹੁਣ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਸਤਨਾਮ ਸ੍ਰੀ ਵਾਹਿਗੁਰੂ।

एक मन पुरख निरंजन त्यावो गुर प्रसाद हर

ਇਨ ਸਤਿਗੁਰ ਸੇਵ ਸ਼ਬਦ ਰਸ ਪਾਇਆ, ਨਾਮ ਨਿਰੰਜਨ ਉਰ ਧਰਿਆ, ਹਰ ਨਾਮ ਰਸਕ ਗੋਬਿੰਦ ਗੁਣ ਗਾਹਕ, ਚਾਹਕ ਤਤ ਸਮਤ ਸਰੇ, ਕਵੀ ਕਲ ਠੱਕ।

ਕਵਲ ਸਹਿਜ ਪਰ ਕਾਸਿਆ ਆਪੈ ਨਿਰੰਜਨ ਕਰੇ ਲਹਾ ਸਤਿਗੁਰ।

ਸਤਿਗੁਰ ਦਇਆ ਹਰ ਨਾਮ ਦ੍ਰਿੜਾਇਆ ਤਿਸ ਪ੍ਰਸਾਦ ਵਸ ਪੰਚ ਕਰੇ ਕਵੀ ਕਲ ਠਾਕੁਰ।

0: ਗੁਰ ਪ੍ਰਸਾਦ ਪਰਮ ਪਦ ਪਾਇਆ ਭਗਤ ਪਾਏ ਭੰਡਾਰ ਪਰੇ ਮਿਟਿਆ ਜਨ ਮਾਤ ਮਰਨ ਭੋ ਭਾਗਾ ਚਿਤ ਲਾਗਾ ਸੰਤੋਖ ਸਰੇ ਕਬ ਕਲ ਠਕਰ ਹਰਦਾਸ ਤਣੇ ਗੁਰੂ ਰਾਮਦਾਸ ਸਰ ਅਪਰ ਪਰੇ ਅਪਰ ਪਰੇ ਪਾਇਓ ਆਪਾਰ ਰਿਦ ਅੰਤਰ ਧਾਰਿਓ ਦੁਖ ਭੰਜਨ ਆਤਮ ਪ੍ਰਬੋਧ ਮਨ ਤਤ ਵਿਚਾਰਿਓ ਸਦਾ ਚਾਏ ਹਰ ਪਾਏ ਪ੍ਰੇਮ ਰਸ ਆਪੇ ਜਾਣੇ ਸਤਿਗੁਰ ਕੈ ਪ੍ਰਸਾਦ ਸਹਿਜ ਸੇਤੀ ਰੰਗ ਮਾਣੇ ਨਾਨਕ ਪ੍ਰਸਾਦ ਅੰਗਦ ਸੁਮਤ ਗੁਰ ਅਮਰ ਅਮਰ ਵਰਤਾਇਓ ਗੁਰੂ ਰਾਮਦਾਸ ਕਲ ਉਚਰੇ ਤੈ ਅਟਲ ਅਮਰ ਪਦ ਪਾਇਓ।
1: ਸੰਤੋਖ ਸਰੋਵਰ ਬਸੈ ਅਮੇ ਰਸ ਰਸਨ ਪ੍ਰਕਾਸ਼ੈ ਮਿਲਤ ਸ਼ਾਂਤ ਉਪਜੈ ਦੁਰਤ ਦੁਰੰਤਰ ਨਾਸੈ ਸੁਖ ਸਾਗਰ ਪਾਇਓ ਦਿੰਤ ਹਰ ਮਗ ਨ ਹੁਟੈ ਸੰਜਮ ਸਤ ਸੰਤੋਖ ਸੀਲ ਸਨਾਹੋ ਮ ਫੁਟੈ ਸਤਿਗੁਰ ਪਰਮਾਨ ਬਿਦਨੈ ਸਿਰਿਓ ਜਗ ਜਸ ਤੋਰ ਵਜਾਇਓ ਗੁਰੂ ਰਾਮਦਾਸ ਕਲ ਉਚਰੈ ਤੈ ਅਪੈ ਅਮਰ ਪਦ ਪਾਇਓ।
2: ਜਗ ਜਿੱਤੋ ਸਤਿਗੁਰ ਪ੍ਰਮਾਣ ਮਨ ਏਕ ਧਿਆਇਓ ਧੰਨ ਧੰਨ ਸਤਿਗੁਰ ਅਮਰਦਾਸ ਜਿਨ ਨਾਮ ਦੜਾਇਓ ਨਵਨਿਧ ਨਾਮ ਨਿਧਾਨ ਰਿੱਧ ਸਿੱਧ ਤਾਟੀ ਦਾਸੀ ਸਹਿਜ ਸਰੋਵਰ ਮਿਲਿਓ ਪੁਰਖ ਭੇਟਿਓ ਅਬਿਨਾਸੀ ਆਦਲੇ ਭਗਤ ਜਿਤ ਲਗ ਤਰੇ ਸੋ ਗੁਰ ਨਾਮ ਦੜਾਇਓ ਗੁਰ ਰਾਮਦਾਸ ਕਲ ਉਚਰੈ ਤੈ ਹਰ ਪ੍ਰੇਮ ਪਦਾਰਥ ਪਾਇਓ।
3: ਪ੍ਰੇਮ ਭਗਤ ਪਰਵਾ ਪ੍ਰੀਤ ਭੁਬਲੀ ਨਾ ਹੁਟੈ ਸਤਿਗੁਰ ਸ਼ਬਦ ਅਥਾ ਅਮੇ ਤਾਰਾ ਰਸ ਗੁੱਟੈ ਮਤ ਮਾਤਾ ਸੰਤੋਖ ਪਿਤਾ ਸਰ ਸਹਿਜ ਸਮਾਇਓ ਅਯੂਨੀ ਸੰਭਵਿਓ ਜਗਤ ਗੁਰ ਬਚਨ ਤਰਾਇਓ ਅਭਗਤ ਅਗੋਚਰ ਅਪਰ ਪਰ ਮਨ ਗੁਰ ਸ਼ਬਦ ਵਸਾਇਓ ਗੁਰੂ ਰਾਮਦਾਸ ਕਲ ਉਚਰੈ ਤੈ ਜਗਤ ਉਦਾਰਨ ਪਾਇਓ ਅਭਗਤ ਅਗੋਚਰ ਅਪਰ ਪਰ ਮਨ ਗੁਰ ਸ਼ਬਦ ਵਸਾਇਓ ਗੁਰੂ ਰਾਮਦਾਸ ਕਲ ਉਚਰੈ ਤੈ ਜਗਤ ਉਦਾਰਨ ਪਾਇਓ।
4: ਜਗਤ ਉਦਾਰਨ ਨਵ ਨਿਦਾਨ ਭਗਤੈ ਪਵ ਤਾਰਨ ਅੰਮ੍ਰਿਤ ਬੂੰਦ ਹਰ ਨਾਮ ਬਿਸਕੀ ਬਿਖੇ ਨਿਵਾਰਨ ਸਹਿਜ ਧਰੋਵਰ ਫਲਿਓ ਗਿਆਨ ਅੰਮ੍ਰਿਤ ਫਲ ਲਾਗੇ ਗੁਰ ਪ੍ਰਸਾਦ ਪਾਈ ਹੈ ਧਨ ਦੇ ਜਨ ਵਟ ਭਾਗੇ ਤੇ ਮੁਕਤੇ ਭੈ ਸਤਿਗੁਰ ਸ਼ਬਦ ਮਨ ਗੁਰ ਪਰਚਾ ਪਾਇਓ ਗੁਰ ਰਾਮਦਾਸ ਕਲ ਉਚਰੈ ਤੈ ਸ਼ਬਦ ਨਿਸ਼ਾਨ ਬੁਝਾਇਓ ਗੁਰ ਰਾਮਦਾਸ ਕਲ ਉਚਰੈ ਤੈ ਸ਼ਬਦ ਨਿਸ਼ਾਨ ਬੁਝਾਇਓ ਸੇਜ ਸਦਾ ਸਹਿ ਸ਼ਾਵਾਨ ਸੰਤੋਖ ਸਰਾਏ ਚੋ ਸਦਾ ਸੀਰਸ ਨਾ ਸੋ।

ਅਨ ਪੋ ਉਨ ਮਾਨ, ਅਕਲ ਲਿਬ ਲਾਗੀ ਪਾਰਸ ਭੇਟਿਆ ਸਹਿਜ ਕਰੇ।

ਗੁਰ ਸ਼ਬਦ ਸਮਾਚਾਰਿਆ, ਨਾਮ ਟੇਕ ਸੰਗਾਦ ਬੋਹੈ, ਆ ਜੋਨਿਓ ਪਾਲਾ ਮਾਲ, ਸਤਿਗੁਰੂ ਸੰਗ ਨਿਵਾਸ, ਗੁਰ ਰਾਮਦਾਸ ਕਾ ਲੁਚਰੈ ਤੋ ਸਹਿਜ ਸਰੋਵਰ ਬਾਸ।

0: ਸ਼ਬਦ ਲਗ ਭਵ ਜਲ ਤਾਰੈ, ਪਰਚੋ ਪਰਮਾਣ ਗੁਰ ਪਾਇਓ, ਤਿਨ ਸਕੇ ਅਥੋ ਜਨਮ ਜਗ, ਸ੍ਰੀ ਗੁਰੂ ਸਰਣ ਭਜ ਕਲ ਕਬ, ਭੁਗਤ ਮੁਕਤ ਸਭ ਗੁਰੂ ਲਗ।
1: ਸਤਿਗੁਰ ਖੇ ਮਾਤਾ ਨਿਆ ਜੁਗ ਜੂਤ ਸਮਾਨੇ, ਅਨਭਉ ਨੇਜਾ ਨਾਮ ਟੇਕ ਜਿਤ ਭਗਤ ਤਿਆਗਾਣੇ, ਗੁਰ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਨੇ, ਇਹੋ ਰਾਜ ਜੋ ਗੁਰੂ ਰਾਮਦਾਸ ਤੁਮਹੂ ਰਸ ਜਾਣੈ, ਜਨਕ ਸੋਏ ਜਿਨ ਜਾਣਿਆ ਉਨ ਮਨ ਰਥ ਧਰਿਆ, ਸਤ ਸੰਤੋਖ ਸਮਾਚਾਰ ਅਪਰਾ ਸਰ ਭਰਿਆ, ਅਕਥ ਕਥਾ ਅਮਰਾਪੁਰੀ ਜਿਸ ਦੇਹ ਸੋ ਪਾਵੈ, ਇਹੋ ਜਨਕ ਰਾਜ ਗੁਰ ਰਾਮਦਾਸ ਤੁਜ ਹੀ ਬਣਿਆਵੈ।
2: ਸਤਿਗੁਰ ਨਾਮ ਏਕ ਲਿਵ ਮਨ ਜਪੈ ਦ੍ਰਿੜ, ਤਿਨ ਜਨ ਦੁਖ ਪਾਪ ਕਹੋ ਕਤ ਹੋਵੈ ਜੀਉ, ਤਾਰਨ ਤਰਨ ਖਿਨ ਮਾਤਰ ਜਾਕੋ ਦ੍ਰਿਸ਼ਟ ਧਾਰੈ, ਸ਼ਬਦ ਰਿਦ ਵਿਚਾਰੈ ਕਾਮ ਕ੍ਰੋਧ ਖੋਵੈ ਜੀਉ, ਜੀਅਨ ਸਭਨ ਦਾਤਾ ਅਗਮ ਗਿਆਨ ਵਿਖਿਆਤਾ, ਅਹਿਨ ਸਿਆਣ ਤਾਵੈ ਪਲਕ ਨਾ ਸੋਵੈ ਜੀਉ, ਜਾਕੋ ਦੇਖ ਦ੍ਰਿਦਰ ਜਾਵੈ ਨਾਮ ਸੋ ਨਿਧਾਨ ਪਾਵੈ, ਗੁਰਮੁਖ ਗਿਆਨ ਦੁਰਮਤ ਮੈਲ ਧੋਵੈ ਜੀਉ, ਸਤਿਗੁਰ ਨਾਮ

0: ਧਰਮ ਕਰਮ ਪੂਰੇ ਸਤਿਗੁਰ ਪਾਈ ਹੈ, ਜਾਂ ਕੀ ਸੇਵਾ ਸਿੱਧ ਸਾਧ ਮੁਨ ਜਨ ਸੁਰ ਨਰ ਜਾਚੈ, ਸ਼ਬਦ ਸਾਰ ਏਕ ਦੀ ਬੁਲਾਈ ਹੈ, ਹੁਣ ਜਾਣੇ ਕੋ ਤੇਰਾ ਅਪਾਰ, ਨਿਰਭਉ ਨਿਰੰਕਾਰ ਕਥ ਕਥਨ ਹਾਰ ਤੁਝੇ ਬੁਝਾਈ ਹੈ, ਭਰਮ ਪੂਲੇ ਸੰਸਾਰ ਛੁੱਟੋ ਜੂਨੀ ਸੰਗਾਰ, ਜਮ ਕੋ ਨਾ ਡੰਡ ਕਾਲ ਗੁਰਮਤ ਧਿਆਈ ਹੈ, ਮਨ ਪ੍ਰਾਣੀ ਮੁਗਦ ਵਿਚਾਰ ਅਹਿਨਿਸ ਜਪ, ਧਰਮ ਕਰਮ ਪੂਰੇ ਸਤਿਗੁਰ ਪਾਈ ਹੈ,
1: ਜਗਤ ਉਦ

ਮਹੱਲਾ ਤੀਜਾ ਕਾਮਣ ਤਉ ਸਿਗਾਰ ਕਾ।

ਕਾਮਣ ਤਉ ਸਿਗਾਰ ਕਰ ਜਾ ਪਹਿਲਾ ਕੰਤ ਮਨਾਏ ਮਤ

ਬਣਿਆ ਸਿਗਾਰ ਕੀਆ ਤਉ ਪਰਵਾਨ ਹੈ ਜਾ ਸਹੁ ਧਰੇ ਪਿਆਰ ਪਉ ਸਿਗਾਰ ਤਬੋਲ ਰਸ ਭੋਜਨ ਪਾਉ ਕਰੇ ਤਨ ਮਨ ਸੌਂਪੈ ਕੰਤ ਕਉ ਤਉ ਨਾਨਕ ਭੋਗ ਕਰੇ ਮਹੱਲਾ ਤੀਜਾ ਕਾਜਲ ਫੂਲ ਤੰਬੂਲ ਰਸ ਲੇ ਤਨ ਕੀਆ ਸਿਗਾਰ ਸੇਜੈ ਕੰਤ ਨਾ ਆਏ ਏਵੈ ਭਇਆ ਵਿਕਾਰ ਮਹੱਲਾ ਤੀਜਾ ਤਨ ਫਿਰ ਇਹ ਨਾ ਆਖੀਆ ਨਾ

ਸਲੋਕ ਮਹੱਲਾ ਤੀਜਾ। ਕਾਮਣ ਤਉ ਸਿੰਗਾਰ ਕਰ, ਜਾ ਪਹਿਲਾਂ ਕੰਤ ਮਨਾਏ, ਮਤ ਸਿਜੈ ਕੰਤ ਨਾ ਆਵਈ, ਏਵੈ ਬਿਰਥਾ ਜਾਏ। ਰਾਗ ਸੂਹੀ ਕੀ ਵਾਰ, ਪੌੜੀ ਨਾਵੀ ਸਲੋਕਾਂ ਨਾਲ।

0: ਜੁਗ ਜੁਗ ਫਿਰ ਵਡਾਈਏ ਗਿਆਨੀ ਬੁੱਝੇ ਤਾਏ। ਸਾਤ ਜੁਗ ਰਾ ਸੰਤੋਖਾ ਧਰਮ ਗਿਰਥ ਵਾਹੋ, ਤ੍ਰੇਤਾ ਰਾਤ ਜਥੇ ਕਾ ਜੋਰ ਗਿਰਥ ਵਾਹੋ, ਦੁਆਪਰ ਰਾਤ ਪੇਕਾ ਸਤ ਗਿਰਥ ਵਾਹੋ, ਕਲ ਜੁਗ ਰਾਤ ਅਗਨ ਕਾ ਕੂੜ ਅੱਗੇ ਰਥ ਵਾਹੋ। ਮਹਲਾ ਪਹਿਲਾ।
1: ਸਾਮ ਕਹਿ ਸਤੰਬਰ ਸਵਾਮੀ, ਸੱਚ ਮੈਂ ਸਚ ਸਾਚ ਰਹੇ, ਸਭ ਕੁਛ ਸਚ ਸਮਾਵੇ ਰੇ ਕਹਿ ਰਹਿਆ ਭਰਪੂਰ, ਰਾਮ ਨਾਮ ਦੇਵਾ ਮੈਸੂਰ, ਨਾਇ ਲੈ ਪ੍ਰਸਤ ਜਾਏ ਨਾਨਕ ਤੋ ਮੁਖ ਅੰਤਰ ਪਾਏ। ਜੁਜ ਮੈਂ ਜੋਰ ਸ਼੍ਰੀ ਚੰਦਰਾਵਲ ਕਾਨਕ ਸਿੰਘ ਜਾਦਮ ਭਇਆ, ਪਾਰ ਜਦ ਗੋਪੀ ਲਾਇਆ ਬਿੰਦਰਾ ਬਨ ਮੈਂ ਰੰਕੀਆ, ਕੱਲ ਮੈਂ ਬੇਦ ਥਰਪਣ ਹੁਆ ਨਾ ਖੁਦਾਈ ਅਲੋ ਭਇਆ, ਨੀਲ ਬਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲਕੀਆ, ਚਾਰੇ ਵੇਦ ਹਿਸ ਚਾਰ ਪੜੇ ਗੁਣ ਤਿੰਨ ਚਾਰ ਵਿਚਾਰ, ਭਾਉ ਭਗਤ ਕਰਨੀ ਸਦਾਏ ਤੋ ਨਾਨਕ ਮੁਖ ਅੰਤਰ ਪਾਏ। ਪੌੜੀ ਸਤਿਗੁਰ ਵਿਟੋ ਵਾਰਿਆ ਜਿੱਤ ਮਿਲਿਆ, ਖਸਮ ਸੰਭਾਲੇ ਜਿਨ ਘਰ ਗੰਜਿਆ, ਇਨ ਨਿਤਰੀ ਜਗਤ ਨਿਹਾਲਿਆ, ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ।

0: ਜਿਸ ਨੂੰ ਛੋੜ ਦੂਜੇ ਲੱਗੇ ਡੁੱਬੇ ਸੇ ਵਿਚਾਰਿਆ, ਸਤਿਗੁਰੂ ਹੈ ਕੋਈ ਸਾਗਰ ਲੈ ਕੇ ਨਾ ਵਿਚਾਰਿਆ, ਕਰ ਕਿਰਪਾ ਪਾਰ ਉਤਾਰਿਆ, ਕਰ ਕਿਰਪਾ ਪਾਰ ਉਤਾਰਿਆ,
1: ਜਿੰਨੀ ਐ ਸਰਨਾ।

0: ਸਿੱਖ ਪੜੋ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪ ਹੀ ਕੀਤਾ ਭਾਵਨਾ ਭੰਕੀ ਮਨ ਭਾਵ ਦੇ ਰਾਹ ਪੀੜੇ ਅੱਗੇ ਜਾਵਣਾ ਨੰਗਾ ਦੁੱਧ ਚਲੇ ਤਦ ਸਿਖਰਾ ਡਰਾਵਣਾ ਕਰਿਓ ਗਣ ਪਛੋਤਾਵਣਾ ਕਰਿਓ ਗਣ ਪਛੋਤਾਵਣਾ
1: ਤੂੰ ਅਰਜ਼ ਤੇ

0: ਵੇ ਚੌਂਕੇ ਪਾਇਆ ਸਿਖਾਂ ਕੰਨ ਚੜਾਈਆਂ ਗੁਰ ਬ੍ਰਹਮਣ ਥੇ ਆ ਮੂਆ ਝੜ ਪਿਆ ਵੇ ਤੱਗਾ ਗਿਆ ਮਹੱਲਾ ਪਹਿਲਾ
1: ਲੱਖ ਚੋਰੀਆਂ ਲੱਖ ਯਾਰੀਆਂ ਲੱਖ ਕੁੜੀਆਂ ਲੱਗ ਗਾ ਲੱਖ ਠਗੀਆਂ ਪੈਣਾ ਮੀਆਂ ਰਾਤ ਦਿਨ ਜੀ ਨਾਲ ਤੱਕ ਬਾਹੋਂ ਕੱਤੀਆ ਬਾਹਮਣ ਮਟਾਇਆ ਕੋਬ ਕਰਨ ਖਾਇਆ ਸਭ ਕੋ ਆਖੇ ਪਾਏ ਹੋਏ ਪੁਰਾਣਾ ਛੁੱਟੀਆ ਭੀ ਫਿਰ ਪਾਈ ਆਏ ਹੋਰ ਨਾਨਕ ਤੱਕ ਨਾ ਟੁੱਟੀ ਜੇ ਤੱਕ ਹੋਵੇ ਜੋਰ ਮਹੱਲਾ ਪਹਿਲਾ
0: ਨਾਇਮ ਨੇ ਪਦ ਉਪਜੇ ਸਾਹ ਲਾਹੀ ਸਾਸੂਤ ਡਰ ਕੇ ਅੰਦਰ ਪਾਈਏ ਤੱਕ ਨਾ ਟੁੱਟ ਸਬੂਤ ਮਹੱਲਾ ਪਹਿਲਾ
1: ਤੱਕ ਨਾ ਜੀ ਤੱਕ ਨਾ ਨਾਰੀ ਭੱਗ ਕੇ ਥੁੱਕ ਪਏ ਦਾੜੀ ਤੱਕ ਨਾ ਪੈਰੀ ਤੱਕ ਨਾ ਹੱਥੀ ਤੱਕ ਨਾ ਜੇਵਾ ਤੱਕ ਨਾ ਕਿਵੇਂ ਤੱਗਾ ਪੇ ਵੱਤ ਵਟ ਧਾਗੇ ਵਰਾ ਘੱਤੇ ਲੈ ਭਾੜ ਕਰੇ ਵੀ ਆਓ ਕੜਕਾ ਗਲ ਦੱਸੇ ਰਾਹ ਸੁਣ ਵੇਖੋ ਲੋਕਾਂ ਵਿਡਾਣ ਮਨ ਅੰਧਾ ਨਾ ਸੁਜਾਣ।

0: ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸਾਚਾ ਨਾਮ ਮੇਰਾ
1: ਧਾਰੋ
0: ਵਾਜੇ ਪੰਜ ਸ਼ਬਦ ਜਿਤ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾਂ
1: ਜਿਤ ਕਰ ਧਾਰੀਆਂ
0: ਪੰਜ ਦੂਤ ਤੁਦ

0: ਪੁੱਤਰੇ ਸੁਣੀ ਸੱਚੀ ਬਾਣੀ,
1: ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ,
0: ਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ,
1: ਨਿਮੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਾਦ ਤੂਰੇ,
0: ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ।

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਮਰ ਕੈ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰਿ ਗੋਬਿੰਦ ਨੋ ਸਿਮਰਾਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੇ ਘਰ ਨਾਉ ਨਿਧੇ ਆਵੈ ਤਾਏ। ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ।

ਮੁਕਤਿਆਂ ਹੱਠੀਆਂ ਜਾਪੀਆਂ ਤਾਪੀਆਂ ਜਿਨ੍ਹਾਂ ਨਾਮ ਜਾਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅਣ ਡਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ

ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਾਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ

ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛੇ ਆਰੇ ਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲ

ਬਾਬੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗੇ।

ਨੀਵਾ ਮਤ ਉੱਚੀ ਮਤ ਪਤ ਦਾ ਰੱਖ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ, ਨੇਤਾਣਿਆਂ ਦੇ ਤਾਨ, ਨੇ ਓਟਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ। ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ, ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ, ਤਿਨ੍ਹਾਂ ਦੀ ਅਰਦਾਸ। ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ। ਸਤਿਗੁਰੂ ਜੀਓ, ਸਰਬੱਤ ਸਾਧ ਸੰਗਤ ਨੂੰ ਆਪਣੇ ਦਾਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦਾਨ ਬਖਸ਼ਣਾ। ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ। ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਸੁਖ ਹੋਵੇ ਨਾਮ ਚੇਤੇ ਆਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨਾ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਜੋ ਬਣਾ ਰਿਹਾ, ਜੋ ਬਣਾ ਰਿਹਾ, ਜਰਾ ਜੋ ਬਣਾ ਰਿਹਾ।
1: ਸਾਰਿਆਂ ਚੀਜ਼ ਕਰਨ ਵੱਲ ਭਾਵਦੇ ਹਰ ਪੁੱਜਣ।

ਚਿਤ ਹਰਿਆ ਸਭ ਕੋਏ, ਸੂਤਕ ਕਿਉਂ ਕਰ ਰੱਖੀਐ ਸੂਤਕ ਪਵੇ ਰਸੋਏ, ਨਾਨਕ ਸੂਤਕ ਉਨਾ ਉਤਰੈ ਗਿਆਨੀ ਉਤਾਰੇ ਤੋਏ।

0: ਨਾਨਕ ਪਾਈਆ ਨਾਨਕ ਪਾਈਆ ਸਤਿਗੁਰਾਂ ਨਾਨਕ ਪਾਈਆ
1: ਕੋੜੀ ਸਤਿਗੁਰ ਵਡਾ ਕਾ ਸਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਲ ਬਰੀਆਈਆਂ ਜਾਤ ਇਸ ਭਾਰਤ ਮਨ ਵਸਾਈਆਂ ਕਰ ਹੁਕਮ ਮਸਤਕ ਹਾਤਰ ਵਿੱਚੋਂ ਮਾਰ ਕੱਢੀਆਂ ਬਰੀਆਈਆਂ
2: ਸਹਿ ਤੁਠੇ ਨਾਨਕ ਪਾਈਆ

0: ਹੱਥੀ ਜਾਈ ਸਟਿਆ ਕਿਸੇ ਲਗਾ ਦੋ ਅੰਨ ਦੇਵਤਾ ਪਾਣੀ ਦੇਵਤਾ ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਕਿਰਤ ਤਾਂ ਹੋ ਆ ਪਾਕ ਪਵਿੱਤ ਪਾਪੀ ਸਿਉਂ ਧਨ ਕੱਢਿਆ ਦੁੱਖਾਂ ਪਈਆਂ ਤਿੱਤ ਜਿਤ ਮੁੱਖ ਨਾਨੋ ਚਰੇ ਬਿਨ ਨਾਵੇ ਰਸ ਕਾਹੇ ਨਾਨਕੇ ਵੇ ਜਾਣੀਏ ਤੇਰੇ ਮੁੱਖ ਤੁੱਕਾਂ ਪਾਏ ਮਹੱਲਾ ਪਹਿਲਾ
1: ਭੰਡ ਜੰਮੀਏ ਭੰਡ ਨਿਮੀਏ।